ਨਮਸਕਾਰ, FM ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਅੱਜ ਐਤਵਾਰ ਹੈ, ਸ਼ਕ ਸੰਵਤ 1948 ਦੇ ਜੇਸ਼ਠ ਮਹੀਨੇ ਦੀ 31 ਤਰੀਕ ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 21 ਤਰੀਕ ਹੈ। ਇਸ ਵੇਲੇ ਸਵੇਰ ਦੇ 5:58 ਅਤੇ 42 ਸਕਿੰਟ ਹੋ ਰਹੇ ਨੇ ਅਤੇ ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਸਭਾ ਦੀ ਇਸ ਖੂਬਸੂਰਤ ਸ਼ੁਰੂਆਤ ਦੇ ਵਿੱਚ ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ।

FM 102.6 7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਸਵੇਰ ਦੇ 6 ਵਜੇ ਨੇ। ਆਓ ਦੋਸਤੋ, ਸਭ ਤੋਂ ਪਹਿਲਾਂ ਜਾਣਦੇ ਹਾਂ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਸਾਡੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਪ੍ਰਸਾਰਣ ਸਮਾਂ ਪਰਚੇ ਦੇ ਮੁਤਾਬਿਕ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸਰਵਣ

ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ। ਸਵੇਰ ਦੇ 7 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 7:02 ਤੇ ਸਿਲਸਿਲਾ ਹੋਏਗਾ ਇੰਟਰਟੇਨਮੈਂਟ ਪ੍ਰੋਗਰਾਮ ਦਾ। ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਗੀਤ। ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। 8:30 ਤੇ ਤੁਸੀਂ ਸੁਣੋਗੇ ਪੰਜਾਬੀ ਖਬਰਾਂ। 8:40 ਤੇ ਇੰਜੋਏ ਕਰੋਗੇ ਪੰਜਾਬੀ ਬੀਟ ਸੌਂਗਸ ਦੇ ਨਾਲ ਭਰਿਆ ਪ੍ਰੋਗਰਾਮ ਅੱਡੀ ਟੱਪਾ। ਸਵੇਰ ਦੇ 9:00 ਸੁਣੋਗੇ FM ਨਿਊਜ਼ ਹੈਡਲਾਈਨਸ। 9:02 ਤੇ ਗੱਲਾਂ ਹੋਣਗੀਆਂ ਦਿਲਾਂ ਤੋਂ ਦਿਲਾਂ ਤੱਕ ਦੀਆਂ, ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਸਵੇਰ ਦੇ 10:00 ਸੁਣੋਗੇ FM ਨਿਊਜ਼ ਹੈਡਲਾਈਨਸ। 10:02 ਤੇ ਹਿੰਦੀ ਫਿਲਮੀ ਗੀਤਾਂ ਦਾ ਸਿਲਸਿਲਾ ਸ਼ੁਰੂ ਹੋਏਗਾ। ਗੀਤਾਂ ਦੀ ਬਹਾਰ ਤੁਸੀਂ ਸੁਣੋਗੇ ਪ੍ਰੋਗਰਾਮ ਗੀਤ ਬਹਾਰ ਦੇ ਰਾਹੀਂ। ਸਵੇਰ ਦੇ 11:00 ਸੁਣੋਗੇ ਪੋਸਟ ਬਾਕਸ 111। 12:00 FM ਨਿਊਜ਼ ਹੈਡਲਾਈਨਸ। ਤੇ ਗੱਲਾਂ ਹੋਣਗੀਆਂ ਘਰ ਦੀਆਂ, ਸਾਡੀ ਜ਼ਿੰਦਗੀ ਦੀਆਂ, ਪ੍ਰੋਗਰਾਮ ਹੋਮ ਸਵੀਟ ਹੋਮ ਦੇ ਰਾਹੀਂ। 1:00 ਸੁਣੋਗੇ ਮਿਡ ਡੇ ਮੈਲੋਡੀਜ਼। 1:40 ਤੇ ਸੁਣੋਗੇ ਪੰਜਾਬੀ ਖਬਰਾਂ। ਮਿਡ ਡੇ ਮੈਲੋਡੀਜ਼ ਪ੍ਰੋਗਰਾਮ ਚੱਲਦਾ ਰਹੇਗਾ 2:00 ਤੱਕ, ਅਤੇ 2:00 ਤੁਸੀਂ ਸੁਣੋਗੇ ਸ਼ੇਰੋ ਸ਼ਾਇਰੀ। ਬਹੁਤ ਸਾਰੀਆਂ ਗੱਲਾਂ ਦਿਲਾਂ ਤੋਂ ਨਿਕਲਦੀਆਂ ਨੇ, ਜੋ ਦਿਲ ਅੱਜ ਸ਼ਾਇਰ ਹੈ। 3:00 ਸਿਹਤ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਹੋਣਗੀਆਂ ਰੇਡੀਓ ਡਾਕਟਰ ਪ੍ਰੋਗਰਾਮ ਦੇ ਰਾਹੀਂ। ਸ਼ਾਮ 4:00 ਸੁਣੋਗੇ ਹੈਲੋ ਜਲੰਧਰ ਪ੍ਰੋਗਰਾਮ। 5:00 ਯੁਵਾ ਦੋਸਤਾਂ ਦਾ ਪ੍ਰੋਗਰਾਮ ਤੁਸੀਂ ਸੁਣੋਗੇ ਯੁਵਾਣੀ। ਸ਼ਾਮ 6:00 ਜ਼ਿੰਦਗੀ ਨੂੰ ਸਲਾਮ ਕਰਦਾ ਦਿਨ, ਜ਼ਿੰਦਗੀ ਨੂੰ ਸਲਾਮ ਕਰਦੀਆਂ ਗੱਲਾਂ, ਬਹੁਤ ਸਾਰੀਆਂ ਕਹਾਣੀਆਂ, ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਰਾਹੀਂ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ। ਲਵ ਯੂ ਜ਼ਿੰਦਗੀ ਪ੍ਰੋਗਰਾਮ ਚੱਲਦਾ ਰਹੇਗਾ ਸ਼ਾਮ 7:00। 7:00 ਸੁਣੋਗੇ FM ਨਿਊਜ਼ ਹੈਡਲਾਈਨਸ। 7:02 ਤੇ ਬਾਲੀਵੁੱਡ ਬੋਲੀਵੁੱਡ ਦੇ ਕਿੱਸੇ ਕਹਾਣੀਆਂ, ਫਿਲਮੀ ਦੁਨੀਆ ਦੀ ਜਾਣਕਾਰੀ, ਪ੍ਰੋਗਰਾਮ ਫਿਲਮੀ ਦੁਨੀਆ ਦੇ ਨਾਲ। ਰਾਤ 8:00 ਸੁਣੋਗੇ FM ਨਿਊਜ਼ ਹੈਡਲਾਈਨਸ। 8:02 ਤੇ ਪ੍ਰੋਗਰਾਮ ਇਹ ਮੇਰਾ ਪੰਜਾਬ। 8:30 ਸਪੋਰਟੀ ਸੰਡੇ ਪ੍ਰੋਗਰਾਮ। 9:00 ਸੁਣੋਗੇ FM ਨਿਊਜ਼ ਹੈਡਲਾਈਨਸ। 9:02 ਤੇ ਜੋ ਤੁਹਾਡਾ ਦਿਲ ਚਾਹੁੰਦਾ ਹੋਏਗਾ, ਹਿੰਦੀ ਫਿਲਮੀ ਗੀਤ ਸੁਣਨਾ ਚਾਹੁੰਦਾ ਹੋਏਗਾ, ਉਹ ਪੂਰੇ ਹੋਣਗੇ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਰਾਹੀਂ। ਰਾਤ 10:00 ਸ਼ਾਮੀ ਗਜ਼ਲ ਪ੍ਰੋਗਰਾਮ। 10:30 ਸੁਣੋਗੇ ਇੱਕ ਪਿਆਰ ਕਾ ਨਗਮਾ ਹੈ। 11:00 ਤੱਕ ਪ੍ਰਸਾਰਿਤ ਹੋਣ ਵਾਲੇ ਸਾਡੇ ਪ੍ਰੋਗਰਾਮਾਂ ਦਾ ਵੇਰਵਾ ਤੇ ਪ੍ਰਸਾਰਣ ਸਮਾਂ ਪਰਚੇ ਦੇ ਮੁਤਾਬਿਕ। FM ਬੈਂਡ 102.7 ਮੈਗਾਹਰਟਜ਼, FM ਰੇਨਬੋ ਤੁਸੀਂ ਸੁਣ ਰਹੇ ਹੋ। ਸਵੇਰ ਦੇ 6:05 ਹੋ ਰਹੇ ਨੇ। ਆਓ ਸਰਵਨ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਦਿਨ ਦੀ ਇੱਕ ਖੂਬਸੂਰਤ ਸ਼ੁਰੂਆਤ ਬਸ ਇਸੇ ਦੇ ਨਾਲ ਕਿ ਉਸ ਪਰਮਾਤਮਾ ਦਾ, ਉਸ ਵਾਹਿਗੁਰੂ ਦਾ, ਉਸ ਰੱਬ ਦਾ ਸ਼ੁਕਰਾਨਾ ਤੇਰੀ ਬਖਸ਼ੀ ਹਰ ਇੱਕ ਦਾਤ ਦੇ ਲਈ, ਤੇਰੀ ਹਰ ਇੱਕ ਪਲ ਦੇ ਲਈ, ਤੇਰੀ ਹਰ

ਇੱਕ ਦਿਨ ਹਰ ਇੱਕ ਰਾਤ ਦੇ ਲਈ ਸ਼ੁਕਰਾਨਾ ਤੇਰਾ, ਔਰ ਇਨਸਾਨੀ ਜਾਮੇ ਦੀ ਸੁਗਾਤ ਦੇ ਲਈ ਸ਼ੁਕਰਾਨਾ, ਔਰ ਹਰ ਇੱਕ ਜੋ ਵੀ ਸਾਨੂੰ ਸਮਝ ਦਿੱਤੀ ਹੈ, ਬੋਲਣ ਦੀ ਤਾਕਤ ਦਿੱਤੀ ਹੈ, ਉਸ ਦੇ ਲਈ ਉਸ ਰੱਬ ਦਾ ਸ਼ੁਕਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦਿਨ ਦੀ ਸ਼ੁਰੂਆਤ ਇਸੇ ਦੇ ਨਾਲ ਹੀ ਕੀਤੀ ਜਾ ਸਕਦੀ ਹੈ।

ਐਫ ਐਮ ਬੈਂਡ 102.7 ਮੈਗਾਹਰਟਸ ਦੇ ਨਾਲ ਨਾਲ ਅਸੀਂ 103.6 ਮੈਗਾਹਰਟਸ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ ਐਫ ਐਮ ਰੇਨਬੋ ਜਲੰਧਰ, ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਬਸ ਅਰਦਾਸ ਕਰਦੇ ਰਹੋ ਕਿ ਜਦੋਂ ਅਸੀਂ ਕਹਿੰਦੇ ਨਾ ਅਰਦਾਸ ਕਰਦੇ ਹਾਂ ਨਾ, ਜਦੋਂ ਰੱਬ ਦਾ ਉਸ ਪਰਮਾਤਮਾ ਦਾ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਆਪਣੇ ਦਿਲ ਦੇ ਵਿੱਚ, ਜਿਨ੍ਹਾਂ ਨੂੰ ਤੁਸੀਂ ਗੁਰੂ ਧਾਰਿਆ ਹੋਇਆ, ਉਹਨਾਂ ਦੇ ਕੋਲੋਂ ਅਰਦਾਸ ਕਰਦੇ ਹੋ ਨਾ, ਤਾਂ ਜਦੋਂ ਤੁਹਾਡੇ ਹਿੱਸੇ ਦੀ ਕੋਈ ਚੀਜ਼ ਤੁਹਾਨੂੰ ਮਿਲਣੀ ਹੁੰਦੀ ਹੈ, ਜਿਸ ਵੇਲੇ ਮਿਲਣੀ ਹੁੰਦੀ ਹੈ, ਉਹ ਸਮਾਂ ਆਉਣ 'ਤੇ ਤੁਹਾਨੂੰ ਆਪਣੇ ਆਪ ਮਿਲ ਜਾਂਦੀ ਹੈ। ਉਹ ਜਦੋਂ ਤੁਹਾਡੀ ਅਰਦਾਸ ਕਬੂਲ ਹੋ ਜਾਂਦੀ ਹੈ, ਉਦੋਂ ਕਹਿੰਦੇ ਨਾ ਸਮਾਂ ਬਦਲ, ਦੇਖਦੇ ਦੇਖਦਿਆਂ ਸਭ ਕੁਝ ਬਦਲ ਜਾਂਦਾ ਹੈ। ਅਗਰ ਕੋਈ ਮਾੜਾ ਟਾਈਮ ਵੀ ਚੱਲ ਰਿਹਾ ਤਾਂ ਉਹ ਦੇਖਦੇ ਦੇਖਦੇ ਆਪਣੇ ਆਪ ਹੀ ਚੰਗੇ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਤਾਂ ਉਸ ਵੇਲੇ ਸਿਰਫ ਇੱਕ ਸਬਰ, ਸ਼ੁਕਰਾਨਾ, ਉਹ ਕੰਮ ਆਉਂਦਾ ਹੈ।

ਦੇਸ਼ਾਂ ਦੇ 14 ਸ਼ਹਿਰਾਂ ਦੇ ਵਿੱਚ ਹੋ ਰਹੀਆਂ ਨੇ। ਸਰਕਾਰ ਨੇ ਜਨਤਕ ਹਿੱਤ ਦੇ ਵਿੱਚ 16 ਫਿਕਸਡ ਡੋਜ਼ ਕੰਬੀਨੇਸ਼ਨ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ ਤੇ ਪਾਬੰਦੀ ਲਾਈ ਹੈ। ਕੈਲਾਸ਼ ਮਾਨਸਰੋਵਰ ਯਾਤਰਾ 226 ਦੇ ਸ਼ਰਧਾਲੂਆਂ ਦਾ ਪਹਿਲਾ ਜੱਥਾ ਨਾਥੂਲਾ ਦਰੇ ਰਾਹੀਂ ਚੀਨ ਪਹੁੰਚਿਆ। ਮਾਨਸਰੋਵਰ ਪਰਿਕਰਮਾ 27 ਜੂਨ ਨੂੰ ਹੋਣੀ ਹੈ। ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ ਨਗਰ ਕੌਂਸਲ ਗੁਰੂ ਹਰਸਹਾਏ ਅਤੇ ਜਲਾਲਾਬਾਦ ਅਤੇ ਮਮਦੋਟ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਲਈ ਚੋਣ ਪ੍ਰੋਗਰਾਮ ਦਾ ਐਲਾਨ। ਪੰਜਾਬ ਸਰਕਾਰ ਦੇ ਵੱਲੋਂ 2437 ਆਪਰੇਟਿੰਗ ਟ੍ਰੇਨੀਜ਼ ਨੂੰ PSPCL ਦੇ ਵਿੱਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੇਂਦਰੀ ਸੰਚਾਰ ਬਿਊਰੋ ਜਲੰਧਰ ਦੇ ਅੰਤਰ ਰਾਸ਼ਟਰੀ ਯੋਗ ਦਿਵਸ ਦੇ ਸਿਲਸਿਲੇ 'ਚ ਜਲੰਧਰ ਦੇ DAV ਕਾਲਜ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਦੇ ਲਈ ਸ਼ਰਧਾਲੂਆਂ ਦਾ ਜੱਥਾ ਅੱਜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਵੇਗਾ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਪ੍ਰਾਣਾਯਾਮ ਜਦੋਂ ਅਸੀਂ ਕਰਦੇ ਹਾਂ ਤਾਂ ਸਾਹਾਂ ਦੇ ਨਾਲ ਅਸੀਂ ਜੁੜਦੇ ਹਾਂ, ਸਾਡੇ ਸਾਹਾਂ ਦੀ ਆਵਾਜ਼ ਸਾਨੂੰ ਸੁਣਾਈ ਦਿੰਦੀ ਹੈ। ਸੋ ਅੱਜ ਵੈਸੇ ਵੀ ਸੰਡੇ ਹੈ, ਵੈਸੇ ਵੀ ਐਤਵਾਰ ਦਾ ਦਿਨ ਹੈ, ਇਸ ਸਾਡੀ ਭੱਜਦੀ ਹੋਈ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਸ਼ਾਂਤ ਕਰਨ ਦੀ, ਆਪਣੇ ਆਪ ਨੂੰ ਸਟ੍ਰੈਸ ਫਰੀ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰ ਸਕਦੇ ਹਾਂ, ਥਕਾਵਟ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ, ਔਰ ਬਸ ਕੁਛ ਮਿੰਟ ਜਿਹੜੇ ਨੇ ਆਪਣੇ ਆਪ ਨੂੰ ਦੇ ਸਕਦੇ ਹਾਂ। ਜਦੋਂ ਅਸੀਂ ਆਪਣੇ ਆਪ ਨੂੰ ਮੈਂ ਕਿਹਾ ਖੂਬਸੂਰਤ ਬਣਾਉਣ ਦੇ ਵਿੱਚ ਕੋਸ਼ਿਸ਼ ਕਰ ਲੈਂਦੇ ਹਾਂ ਨਾ, ਉਹ ਚਾਰ ਚੰਦ ਉਸੇ ਵੇਲੇ ਹੀ ਲੱਗ ਜਾਂਦੇ ਨੇ। ਸੋ ਆਪਣੇ ਆਪ ਨੂੰ ਖੂਬਸੂਰਤ ਬਣਾਓ, ਆਪਣੇ ਆਪ ਨੂੰ ਜਿਹੜਾ ਹੈ ਹੁਨਰਮੰਦ ਬਣਾਓ, ਨਵੀਂ ਉਮੀਦ, ਨਵੇਂ ਜੋਸ਼ ਦੇ ਨਾਲ, ਨਵੇਂ ਦਿਨ ਦੇ ਨਾਲ ਨਵੀਂ ਸ਼ੁਰੂਆਤ ਮੈਂ ਕਿਹਾ ਕਰਨੀ ਚਾਹੀਦੀ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ, ਔਰ 8:30 ਵਜੇ ਤੱਕ ਇਹ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਬਣੀ ਰਹਿਣ ਵਾਲੀ ਹਾਂ। ਬਹੁਤ ਸਾਰੀਆਂ ਗੱਲਾਂ ਨੇ ਅੱਜ ਦੇ ਦਿਨ ਤੁਹਾਡੇ ਨਾਲ ਕਰਨ ਵਾਲੀ ਹਾਂ, ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਾਂਗੀ, ਬਹੁਤ ਸਾਰੀ ਜਾਣਕਾਰੀ ਸਾਂਝਾ ਕਰਾਂਗੀ, ਪਰ ਨਾਲ ਦੀ ਨਾਲ ਮੈਂ ਕਿਹਾ ਗੀਤਾਂ ਦਾ ਵੀ ਥੋੜ੍ਹਾ ਥੋੜ੍ਹਾ ਡੋਜ਼ ਜਿਹੜਾ ਨਾ ਉਹ ਤੁਹਾਨੂੰ ਮਿਲਦੇ ਰਹਿਣਾ, ਕਿਉਂਕਿ ਜ਼ਿਆਦਾ ਮੈਂ ਬੋਲਦੀ ਰਹਾਂਗੀ ਤਾਂ ਸ਼ਾਇਦ ਤੁਸੀਂ ਕਹੋ ਕਿ ਇਹ ਤਾਂ ਚੁੱਪ ਹੀ ਨਹੀਂ ਕਰਦੀ, ਇਹਨੂੰ ਚੁੱਪ ਥੋੜ੍ਹਾ ਜਿਹਾ ਕਰਨਾ ਚਾਹੀਦਾ। ਪਰ ਜਦੋਂ ਮੈਂ ਥੋੜ੍ਹਾ ਜਿਹਾ ਚੁੱਪ ਕਰਾਂਗੀ ਨਾ, ਨਾਲ ਹੀ ਸਾਡੇ ਕੋਈ ਸਿੰਗਰ ਮਹਾਰਾਜ ਜਿਹੜੇ ਨੇ ਨਾ ਉਹ ਜਾਗ ਜਾਣਗੇ, ਤਾਂ ਤੁਹਾਨੂੰ ਇੱਕ ਸੋਹਣਾ ਜਿਹਾ ਪਿਆਰਾ ਜਿਹਾ ਗੀਤ ਜਿਹੜਾ ਨਾ ਉਹ ਸੁਣਾ ਕੇ ਜਾਣਗੇ, ਜਿਸ ਤਰ੍ਹਾਂ ਕਿ ਇਹ ਸਾਡੇ ਆ ਗਏ ਨੇ ਜੀ ਗਾਇਕ ਸਾਹਿਬ, ਔਰ ਅੱਜ ਦੇ ਇਸ ਪ੍ਰੋਗਰਾਮ ਦੀ ਸੋਹਣੀ ਜੀ ਸ਼ੁਰੂਆਤ ਇਸ ਗੀਤ ਦੇ ਨਾਲ, ਔਰ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਤੁਹਾਡੀ ਆਪਣੀ ਆਜ ਜੀ ਅੰਜਲੀ ਦੇ ਨਾਲ।

ਜਦੋਂ ਇਹ ਗੀਤ ਆਪਾਂ ਸੁਣਦੇ ਸੀ ਨਾ, ਪਤਾ ਨਹੀਂ ਕੀ ਆਪਣੇ ਆਪ ਇੱਕ ਵੱਖਰਾ ਜਿਹਾ ਜੋਸ਼ ਜਿਹੜਾ ਨਾ ਉਹ ਸਰੀਰ ਦੇ ਵਿੱਚ ਦੌੜਨ ਲੱਗ ਪੈਂਦਾ, ਔਰ ਆਪਣੇ ਆਪ ਦੇ ਵਿੱਚ ਇੱਕ ਵਧੀਆ ਜੀ ਇੱਕ ਵੱਖਰੀ ਜਿਹੀ ਫੁਰਤੀ ਜਿਹੜੀ ਹੈ ਨਾ ਸਾਡੀ ਬੋਡੀ ਦੇ ਵਿੱਚ ਆ ਜਾਂਦੀ ਹੈ। ਮੈਗੀ ਜੀ, ਇਸ ਜੋਸ਼ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੀ ਸੋਹਣੀ ਜਿਹੀ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈ, ਔਰ 21 ਜੂਨ ਦੀ ਅੱਜ ਤਰੀਕ ਹੈ, ਬਹੁਤ ਸਾਰਾ ਕੁਛ ਖਾਸ ਹੈ ਜੀ। ਅੱਜ ਜਿੱਥੇ ਅਸੀਂ ਅੰਤਰਰਾਸ਼ਟਰੀ ਯੋਗ ਦਿਵਸ ਸੈਲੀਬ੍ਰੇਟ ਕਰ ਰਹੇ ਹਾਂ, ਉੱਥੇ ਨਾਲ ਦੀ ਨਾਲ ਜਿਹੜਾ ਹੈ ਇਸ ਦਿਨ ਨੂੰ ਲੈ ਕੇ 2014 ਨੂੰ ਭਾਰਤ ਵੱਲੋਂ ਪਹਿਲੀ ਵਾਰ ਜਿਹੜਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀਗਾ, ਔਰ ਉਸ ਤੋਂ ਬਾਅਦ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਦਿਨ ਸੈਲੀਬ੍ਰੇਟ ਹੋਣਾ ਸ਼ੁਰੂ ਹੋਇਆ ਸੀਗਾ। ਔਰ ਜਿਹੜਾ ਹੈ ਮਿਊਜ਼ਿਕ ਲਵਰਸ ਦੇ ਲਈ ਵੀ ਕਹਿੰਦੇ ਨੇ ਕਿ ਅੱਜ ਦਾ ਵਰਲਡ ਮਿਊਜ਼ਿਕ ਡੇ ਸੈਲੀਬ੍ਰੇਟ ਹੋ ਰਿਹਾ, ਔਰ ਹੋਰ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਵੀ ਤੁਹਾਨੂੰ ਜਿਹੜੀਆਂ ਘਟਨਾਵਾਂ ਹੋਈਆਂ ਨੇ ਜਾਂ ਕੁਛ ਖਾਸ ਹੈ ਉਸ ਦੇ ਬਾਰੇ ਵੀ ਤੁਹਾਨੂੰ ਦੱਸਾਂ। ਅੱਜ ਜਿਹੜਾ ਹੈ ਨਾ ਅੱਜ ਸਭ ਤੋਂ ਵੱਡਾ ਅੱਜ ਵੱਡੇ ਦਿਨ ਜਿਵੇਂ ਅਸੀਂ ਕਹਿੰਦੇ ਨੇ 21 ਜੂਨ ਦਾ ਇੱਕ ਐਸਾ ਦਿਨ ਹੁੰਦਾ ਜੋ ਕਿ ਸਾਲ ਭਰ ਦੇ ਵਿੱਚ ਸਭ ਤੋਂ ਵੱਡਾ ਹੁੰਦਾ। 12 ਘੰਟਿਆਂ ਦਾ ਦਿਨ 12 ਘੰਟਿਆਂ ਦੀ ਰਾਤ ਹੁੰਦੀ ਹੈ, ਪਰ ਉਹ ਜਿਹੜਾ ਹੈ ਦਿਨ ਦਾ ਥੋੜ੍ਹਾ ਸਮਾਂ ਅੱਜ ਦੀ ਤਰੀਕ ਨੂੰ ਚੇਂਜ ਹੋ ਜਾਂਦਾ। ਪੀਵੀ ਨਰਸਿਮਾ ਰਾਓ ਜੀ ਭਾਰਤ ਦੇ 9ਵੇਂ ਪ੍ਰਧਾਨ ਮੰਤਰੀ ਦੇ ਰੂਪ ਦੇ ਉੱਤੇ ਉਹਨਾਂ ਨੇ ਸਹੁੰ ਚੁੱਕੀ ਸੀਗੀ 21 ਜੂਨ 1991। ਨਾਲ ਦੱਸਦੀ ਕਿ ਰੇਸੀ ਫੀਰੀਆ ਜਿਹੜੀ ਹੈ ਪਹਿਲੀ ਵਾਰ ਮਿਸ ਵਰਲਡ ਬਣੀ ਸੀਗੀ 1975 ਨੂੰ 21 ਜੂਨ ਨੂੰ ਹੀ। ਹੋਰ ਵੀ ਬਹੁਤ ਸਾਰਾ ਖਾਸ ਹੈਗਾ, ਅਸੀਂ ਹਰ ਦਿਨ ਸੈਲੀਬ੍ਰੇਟ ਕਰਦੇ ਹਾਂ ਨਾ ਕੁਛ ਨਾ ਕੁਛ ਖਾਸ ਹੁੰਦਾ। ਅੱਜ ਸਾਡੇ ਬਾਪੂ ਦੇ ਨਾਲ ਜੁੜਿਆ ਹੋਇਆ ਦਿਨ ਹੈ, ਸਾਡੇ ਪਿਤਾ ਸਾਡੇ ਫਾਦਰ ਸਾਹਿਬ, ਅੱਜ ਫਾਦਰਸ ਡੇ ਸੈਲੀਬ੍ਰੇਟ ਹੋ ਰਿਹਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਸੋ ਵਧੀਆ ਵੀ ਅਸੀਂ ਮੁਬਾਰਕਾਂ ਦੇਵਾਂਗੇ ਤੁਹਾਨੂੰ।

ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਵਾਂ ਕਿ ਵੈਸਟ ਇੰਡੀਜ਼ ਦੇ ਵੱਲੋਂ ਪਹਿਲਾ ਕ੍ਰਿਕਟ ਕੱਪ ਜਿਹੜਾ ਹੈ ਪਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਗਿਆ ਸੀਗਾ। ਔਰ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਏ ਤਾਂ ਭਾਰਤ ਦੇ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦੇ ਵਿੱਚ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀਗੀ 2009 ਦੇ ਵਿੱਚ 21 ਜੂਨ ਦੀ ਹੀ ਤਰੀਕ ਨੂੰ। ਬਹੁਤ ਸਾਰੀਆਂ ਘਟਨਾਵਾਂ ਭਾਈ ਅੱਜ ਦੀ ਤਰੀਕ ਨੂੰ ਹੋਈਆਂ ਨੇ, ਸੋ ਸਭ ਨੂੰ ਜਿਹੜਾ ਹੈ ਇਸ ਦੇ ਬਾਰੇ ਪਤਾ ਹੋਣਾ ਚਾਹੀਦਾ, ਜਾਣੂ ਹਰ ਕੋਈ ਬੰਦਾ ਹੋਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਸਮਾਂ ਬਦਲਦਾ ਪਰ ਜਦੋਂ ਦਿਨ ਤਰੀਕਾਂ ਬਦਲਦੀਆਂ ਨੇ ਤਾਂ ਉਹ ਆਪਣੇ ਆਪ ਦੇ ਵਿੱਚ ਹੀ ਇਤਿਹਾਸ ਦੇ ਵਿੱਚ ਤਬਦੀਲ ਹੋ ਜਾਂਦੀਆਂ ਨੇ। ਸੋ ਮੈਂ ਕਿਹਾ ਜੀ ਇਸ ਦੇ ਬਾਰੇ ਜਾਣਕਾਰੀ ਰੱਖਣੀ ਜ਼ਰੂਰੀ ਹੈ। ਅੱਜ ਦਾ ਇਹ ਤਰੀਕ ਦਿਨ ਹੋਰ ਕੀ ਖਾਸ ਹੈਗਾ ਉਹ ਸਭ ਤੋਂ ਤੁਹਾਨੂੰ ਕੁਛ ਦੱਸਾਂਗੀ, ਪਰ ਫਿਲਹਾਲ ਇੱਕ ਗੀਤ ਦੇ ਵੱਲ ਵੱਧ ਜਾਂਦੇ ਹਾਂ। ਉਸ ਗੀਤ ਦੇ ਉਸ ਪਾਰ ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੀਆਂ ਗੱਲਾਂ, ਤੁਹਾਡੀ ਆਪਣੀ ਆਰਜ਼ੀ ਅੰਜਲੀ ਦੇ ਨਾਲ।

ਬਸ ਜੀ ਬਸ ਅੱਗੇ ਵੱਧਦੇ ਚਲੋ ਔਰ ਹਮੇਸ਼ਾ ਨਵੇਂ ਜੋਸ਼ ਨਵੀਂ ਊਰਜਾ ਦੇ ਨਾਲ ਮੈਂ ਕਿਹਾ ਜਿੱਤ ਜਿਹੜੀ ਹੈ ਨਾ ਉਸਨੂੰ ਹਾਸਿਲ ਕਰਦੇ ਰਹੋ। ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰ ਜੀ ਅੰਜਲੀ ਦੇ ਨਾਲ। ਔਰ ਮੈਂ ਕਿਹਾ ਜੀ ਅੱਜ ਦਾ ਇਹ ਦਿਨ ਬੜਾ ਖਾਸ ਹੈਗਾ, ਬਹੁਤ ਜ਼ਿਆਦਾ ਖਾਸ ਹੈਗਾ, ਕਿਉਂਕਿ ਸਾਡੇ ਘਰ ਦੇ ਵਿੱਚ ਨਾ ਅਸੀਂ ਹਮੇਸ਼ਾ ਇੱਕ ਬੱਚਾ ਨਾ ਉਹ ਦੋ ਐਸੇ ਸ਼ਖਸ ਨੂੰ ਜਾਣਦਾ ਹੁੰਦਾ ਜਿਨ੍ਹਾਂ ਨੂੰ ਮੈਂ ਕਿਹਾ ਕਿਸੇ ਵੀ ਤਰ੍ਹਾਂ ਦੇ ਉਹਨਾਂ ਦੇ ਨਾਲ ਇੰਟਰੋਡਕਸ਼ਨ ਦੀ ਲੋੜ ਨਹੀਂ ਹੁੰਦੀ। ਉਹ ਰਿਸ਼ਤਾ ਐਸਾ ਹੁੰਦਾ, ਉਹ ਉਸ ਰਿਸ਼ਤੇ ਦੀ ਪਹਿਚਾਣ ਆਪੇ ਕਰਦਾ, ਉਸ ਰਿਸ਼ਤੇ ਦੇ ਨਾਲ ਮੋਹ ਐਸਾ ਕਰਦਾ ਕਿ ਉਸਨੂੰ ਕਿਸੇ ਦੀ ਵੀ ਉਸਦੇ ਸਰਟੀਫਿਕੇਸ਼ਨ ਦੀ ਜ਼ਰੂਰਤ ਨਹੀਂ ਹੁੰਦੀ। ਇੱਕ ਮਾਂ ਇੱਕ ਬਾਪ ਔਰ ਇਹਨਾਂ ਹੀ ਦੋ ਰਿਸ਼ਤਿਆਂ ਦੇ ਨਾਲ ਇੱਕ ਬੱਚਾ ਸਭ ਤੋਂ ਵੱਧ ਪਿਆਰ ਕਰਦਾ। ਮਦਰਸ ਡੇ ਤਾਂ ਅਸੀਂ ਸੈਲੀਬ੍ਰੇਟ ਕਰਦੇ ਹਾਂ ਬਈ, ਅੱਜ ਹੈ ਜੀ ਉਹਨਾਂ ਬਾਪੂ ਉਹਨਾਂ ਫਾਦਰਸ ਨੂੰ ਥੈਂਕ ਯੂ ਸਲਾਮ ਕਰਨ ਦਾ ਦਿਨ। ਅੱਜ ਸੈਲੀਬ੍ਰੇਟ ਹੋ ਰਿਹਾ ਜੀ ਇੰਟਰਨੈਸ਼ਨਲ ਫਾਦਰਸ ਡੇ। ਫਾਦਰਸ ਡੇ ਸੈਲੀਬ੍ਰੇਟ ਕਰ ਰਹੇ ਹਾਂ ਅਸੀਂ ਉਹਨਾਂ ਡੈਡੀਸ ਨੂੰ, ਫਾਦਰਸ ਨੂੰ ਸਮਰਪਿਤ ਅੱਜ ਦਾ ਦਿਨ ਹੈ। ਔਰ ਹਰ ਸਾਲ ਜੂਨ ਮਹੀਨੇ ਦੇ ਜਿਹੜਾ ਹੈ ਲਾਸਟ ਸੰਡੇ ਨੂੰ ਇਹ ਦਿਨ ਸੈਲੀਬ੍ਰੇਟ ਹੁੰਦੇ ਆ। ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਪਿਤਾ ਦਾ ਕੀ ਯੋਗਦਾਨ ਹੈ, ਉਸਦਾ ਤਿਆਗ ਕੀ ਹੈ, ਉਸਦਾ ਮਾਰਗਦਰਸ਼ਨ ਕੀ ਹੈ, ਉਹ ਸਭ ਨੂੰ ਸਨਮਾਨ ਕਰਨ ਦਾ, ਉਸ ਪ੍ਰਤੀ ਜਿਹੜਾ ਇੱਕ ਥੈਂਕ ਯੂ ਕਰਨ ਦਾ ਦਿਨ ਹੈ ਜੀ ਅੱਜ। ਕਿੰਨੇ ਕੋਈ ਵੀ ਅਸੀਂ ਸਿਚੁਏਸ਼ਨ ਹੋਵੇ, ਮੰਮੀ ਤੋਂ ਸਾਨੂੰ ਪਿਆਰ ਮਿਲਦਾ ਆ ਔਰ ਫਾਦਰ ਤੋਂ ਸਾਨੂੰ ਇੱਕ ਮੋਟੀਵੇਸ਼ਨ ਮਿਲਦੀ ਹੈ, ਇੱਕ ਸਪੋਰਟ ਮਿਲਦਾ ਆ। ਅਸੀਂ ਕੋਈ ਵੀ ਸਿਚੁਏਸ਼ਨ ਦੇ ਵਿੱਚ ਹੋਈਏ ਅਸੀਂ ਲੱਭਦੇ ਮੰਮੀ

ਮੈਨੂੰ ਆ ਪਰ ਇੱਕ ਕਹਿੰਦੇ ਨਾ ਸਾਡੇ ਸਿਰ 'ਤੇ ਹੱਥ ਹੋਣਾ ਚਾਹੀਦਾ, ਇੱਕ ਫਾਦਰ ਦਾ ਐਸਾ ਹੱਥ ਹੁੰਦਾ ਜੋ ਕਿ ਹਮੇਸ਼ਾ ਕਹਿੰਦਾ ਮੈਂ ਹੈਗਾ ਨਾ, ਮੈਂ ਤੇਰੀ ਨਾਲ ਆ ਨਾ, ਕੋਈ ਵੀ ਕੰਮ ਕਰਨਾ ਤੁਸੀਂ ਕਰੋ, ਤੁਸੀਂ ਜਿੱਥੇ ਵੀ ਜਾਣਾ ਤੁਸੀਂ ਹੈਗੋ ਜਾਓ, ਮੈਂ ਹੈਗਾ ਤੁਹਾਡੇ ਨਾਲ। ਔਰ ਸਮਾਂ ਬਦਲਦਾ ਰਹਿੰਦਾ, ਬਦਲਦੇ ਸਮੇਂ ਦੇ ਨਾਲ ਰਿਸ਼ਤਿਆਂ ਦਾ ਰੂਪ ਵੀ ਬਦਲਦਾ ਰਹਿੰਦਾ, ਪਛਾਣ ਬਦਲਦੀ ਹੈ, ਉਹਨਾਂ ਦਾ ਨਾਮ ਬਦਲਦਾ, ਪਰ ਇੱਕ ਇੱਕ ਐਸਾ ਨਾਮ ਪਿਤਾ ਫਾਦਰ ਇਹ ਸਭ ਦੇ ਭਾਵ ਇੱਕੋ ਲਈ ਰਹਿੰਦੇ ਨੇ, ਜੋ ਕਿ ਹਮੇਸ਼ਾ ਸਾਡੇ ਲਈ ਇੱਕ ਐਸੇ ਵਿਅਕਤੀ, ਇੱਕ ਐਸਾ ਸਾਡਾ ਸਪੋਰਟ ਸਿਸਟਮ ਬਣ ਕੇ ਖੜ੍ਹੇ ਰਹਿੰਦੇ ਨੇ ਨਾ, ਜਿਹੜੇ ਕਿ ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਵੀ ਇਸ ਉਮੀਦ ਦੇ ਕਿ ਇਹ ਅੱਗੇ ਜਾ ਕੇ ਮੈਨੂੰ ਹੈਲਪ ਕਰੂਗਾ, ਬਸ ਅੱਜ ਸਿਰਫ ਸਾਡੇ ਲਈ ਜੁਟਿਆ ਹੋਇਆ। ਸਵੇਰੇ ਕੰਮ 'ਤੇ ਨਿਕਲਦੇ ਨੇ, ਸ਼ਾਮ ਨੂੰ ਘਰ ਆਉਂਦੇ ਨੇ, ਔਰ ਦੋ ਬਸ ਉਹਨਾਂ ਨੂੰ ਕੀ ਪਿਆਰ ਮੋਰ। ਔਰ ਫਾਦਰਸ ਡੇ ਮਨਾਉਣ ਦੀ ਸ਼ੁਰੂਆਤ ਜਿਹੜੀ ਹੈ ਨਾ, ਸਭ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਹੋਈ ਸੀਗੀ, ਉਹ ਇੱਥੋਂ ਮਿਲੀ ਸੀਗੀ ਮੋਟੀਵੇਸ਼ਨ ਕਿ ਸੋਨੋਰਾ

ਹੋਇਆ। ਸਵੇਰੇ ਕੰਮ ਤੇ ਨਿਕਲਦੇ ਨੇ, ਸ਼ਾਮ ਨੂੰ ਘਰ ਆਉਂਦੇ ਨੇ, ਔਰ ਦੋ ਬਸ ਉਹਨਾਂ ਨੂੰ ਕੀ ਪਿਆਰ ਮੋਰ। ਔਰ ਫਾਦਰਸ ਡੇ ਮਨਾਉਣ ਦੀ ਸ਼ੁਰੂਆਤ ਜਿਹੜੀ ਹੈ ਨਾ, ਸਭ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਹੋਈ ਸੀਗੀ। ਉਹ ਇੱਥੋਂ ਮਿਲੀ ਸੀਗੀ ਮੋਟੀਵੇਸ਼ਨ ਕਿ ਸੋਨੋਰਾ ਸਮਾਰਟ ਡੋਡ ਨਾਮ ਦੀ ਇੱਕ ਮਹਿਲਾ ਸੀਗੀ, ਔਰਤ ਸੀਗੀ, ਉਸਦੇ ਵੱਲੋਂ ਜਿਹੜਾ ਹੈ ਉਸਦੀ ਮਾਤਾ ਦੀ ਜਿਹੜੀ ਮਦਰ ਦੀ ਡੈਥ ਹੋ ਜਾਂਦੀ ਹੈ। ਇਸਦੇ ਬਾਅਦ ਦੱਸਿਆ ਜਾਂਦਾ ਕਿ ਉਹਨਾਂ ਦੇ ਪਿਤਾ ਵੱਲੋਂ ਵਿਲੀਅਮ ਜੈਕਸਨ ਜਿਹੜੇ ਨੇ ਸਮਾਰਟ, ਉਹਨਾਂ ਦੇ ਵੱਲੋਂ ਇਕੱਲੇ ਹੀ ਪੰਜ ਭੈਣ ਭਰਾ ਜਿਹੜੇ ਨੇ ਉਹ ਉਹਨਾਂ ਦੀ ਪਰਵਰਿਸ਼ ਕੀਤੀ ਗਈ। ਔਰ ਪਿਤਾ ਦੇ ਇਸ ਤਿਆਗ ਨੂੰ ਦੇਖ ਰਿਹਾ ਹੋਇਆ ਸੋਨੋਰਾ ਨੇ ਮਦਰਸ ਡੇ ਦੀ ਤਰਜ਼ ਦੇ ਉੱਤੇ ਹੀ ਫਾਦਰਸ ਡੇ ਵੀ ਸੈਲੀਬ੍ਰੇਟ ਕਰਨ ਦੇ ਲਈ ਜਿਹੜਾ ਹੈ ਇੱਕ ਮੰਗ ਕੀਤੀ ਸੀਗੀ। ਔਰ ਫਾਦਰਸ ਡੇ ਜਿਹੜਾ ਹੈ ਪਹਿਲਾ ਅਧਿਕਾਰਿਕ ਫਾਦਰਸ ਡੇ ਜਿਹੜਾ 19 ਜੂਨ ਨੂੰ ਸੈਲੀਬ੍ਰੇਟ ਹੋਇਆ ਸੀਗਾ, 1910 ਨੂੰ ਮਨਾਇਆ ਗਿਆ ਸੀਗਾ, ਪਰ ਬਾਅਦ ਦੇ ਵਿੱਚ ਜਿਹੜਾ 1966 ਦੇ ਵਿੱਚ ਅਮਰੀਕੀ ਰਾਸ਼ਟਰਪਤੀ ਲਿੰਡਨ ਜੌਨਸਨਸ ਦੇ ਵੱਲੋਂ ਪਹਿਲੀ ਵਾਰ ਜਿਹੜਾ ਹੈ ਜੂਨ ਦੇ ਤੀਸਰੇ ਸੰਡੇ ਨੂੰ, ਐਤਵਾਰ ਨੂੰ ਫਾਦਰਸ ਡੇ ਸੈਲੀਬ੍ਰੇਟ ਮਨਾਉਣ ਦਾ ਫੈਸਲਾ ਕੀਤਾ ਗਿਆ ਸੀਗਾ। ਸੋ ਥਾਂ ਜਿਹੜੀ ਮਰਜ਼ੀ ਹੋਵੇ, ਜਿੱਥੋਂ ਮਰਜ਼ੀ ਇਸ ਦਿਨ ਦੀ ਸ਼ੁਰੂਆਤ ਹੋਈ ਹੋਵੇ, ਪਰ ਪਿਤਾ ਦਾ ਮਹੱਤਵ, ਇੱਕ ਫਾਦਰ ਦਾ ਮਹੱਤਵ ਸਾਡੀ ਜ਼ਿੰਦਗੀ ਦੇ ਵਿੱਚ ਕੀ ਹੁੰਦਾ ਅਸੀਂ ਸਭ ਜਾਣਦੇ ਹਾਂ। ਅਸੀਂ ਕਹਿੰਦੇ ਨਹੀਂ ਹੈ ਨਾ, ਹਮੇਸ਼ਾ ਸਾਡੇ ਮਨ ਦੇ ਵਿੱਚ ਨਾ, ਜ਼ੁਬਾਨ ਦੇ ਵਿੱਚ ਹਮੇਸ਼ਾ ਝਿਜਕ ਰਹਿੰਦੀ ਹੈ। ਅਸੀਂ ਡੈਡੀਜ਼ ਨੂੰ ਜਾਂ ਫਿਰ ਆਪਣੇ ਫਾਦਰ ਨੂੰ, ਪਿਤਾ ਨੂੰ ਕਦੇ ਵੀ ਖੁੱਲ੍ਹ ਕੇ ਕੁਛ ਨਹੀਂ ਕਹਿ ਪਾਉਂਦੇ। ਪਰ ਅੱਜ ਕੱਲ੍ਹ ਤਾਂ ਮੈਂ ਕਿਹਾ ਟਾਈਮ ਬਦਲ ਰਿਹਾ, ਐਸਾ ਟਾਈਮ ਹੋ ਗਿਆ ਕਿ ਬੱਚੇ ਜਿਹੜੇ ਨੇ ਨਾ, ਉਹ ਕਦੇ ਕਿਤੇ ਜਿਹੜੀਆਂ ਬਾਉਂਡਰੀਜ਼ ਹੁੰਦੀਆਂ ਸੀਗੀਆਂ ਨਾ, ਉਸਨੂੰ ਥੋੜ੍ਹਾ ਜਿਹਾ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਆਪਣੇ ਪਿਤਾ ਦੇ ਨਾਲ ਉਹ ਐਸਾ ਫਰੈਂਡਲੀ ਵਿਵਹਾਰ ਜਾਂ ਫਰੈਂਡਲੀ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਸ ਦੇ ਨਾਲ ਉਹਨਾਂ ਨੂੰ ਕਹਿੰਦੇ ਕਿਸੇ ਤਰ੍ਹਾਂ ਦੀ ਕੋਈ ਉਹ ਵੀ ਨਾ ਹੋਵੇ ਕਿ ਕਹਿੰਦੇ ਨੇ ਨਾ ਕਿ ਕੋਈ ਰੁਕਾਵਟ ਵੀ ਨਾ ਆਵੇ ਉਹਨਾਂ ਦੇ ਵਿੱਚ ਆਪਸੀ ਗੱਲਬਾਤ ਦੀ। ਇੱਕ ਦੋਸਤਾਂ ਦੀ ਤਰ੍ਹਾਂ ਗੱਲਬਾਤ ਕਰਦੇ ਨੇ, ਮੁੰਡਾ ਕੁੜੀ ਐਸਾ ਕੋਈ ਵੀ ਨਹੀਂ ਹੈ, ਬਟ ਹਾਂ ਬੱਚੇ ਜਿਹੜੇ ਨੇ ਅੱਜ ਕੱਲ੍ਹ ਆਪਣੇ ਪਿਤਾ ਦੇ ਨਾਲ ਖੁੱਲ੍ਹ ਕੇ ਗੱਲ ਕਰਦੇ ਨੇ। ਜੇਕਰ ਪਿਤਾ ਉਹਨਾਂ ਦੇ ਲਈ ਸਭ ਕੁਛ ਕਰ ਰਿਹਾ ਤਾਂ ਬੱਚੇ ਵੀ ਐਸਾ ਮਾਹੌਲ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪਿਤਾ ਵੀ ਥੋੜ੍ਹੇ ਰਿਲੈਕਸ ਹੋਣ, ਜੋ ਸਟ੍ਰੈਸ ਉਹਨਾਂ ਦੀ ਵੱਧਦੀ ਹੈ ਉਸਨੂੰ ਘੱਟ ਕੀਤਾ ਜਾਵੇ। ਗ੍ਰਸਤੀ ਸੰਭਾਲਣ ਦੀ ਜ਼ਿੰਮੇਵਾਰੀ ਜਿੱਥੇ ਮਾਤਾ ਦੀ ਹੁੰਦੀ ਹੈ, ਮਦਰ ਦੀ ਹੁੰਦੀ ਹੈ, ਉੱਥੇ ਹੀ ਜਿਹੜਾ ਹੈ ਫਾਦਰ ਵੀ ਇੱਕ ਸਪੋਰਟ ਸਿਸਟਮ ਦੀ ਤਰ੍ਹਾਂ ਕੰਮ ਕਰਦਾ। ਔਰ ਦਿਨ ਦੀ ਅੱਜ ਦੇ ਦਿਨ ਦੀ ਸ਼ੁਰੂਆਤ ਜਿੱਥੇ ਅਸੀਂ ਕਹਿੰਦੇ ਨਾ ਇਕੱਲੇ ਕਈ ਵਾਰੀ ਚਾਹ ਪੀ ਕੇ ਕਰ ਲੈਂਦੇ ਹਾਂ, ਫਾਦਰ ਦੇ ਨਾਲ ਬਹਿ ਕੇ ਥੋੜ੍ਹਾ ਜਿਹਾ ਟਾਈਮ ਬਤੀਤ ਕੀਤਾ ਜਾਵੇ, ਉਹਨਾਂ ਦੇ ਨਾਲ ਟਾਈਮ ਸਪੈਂਡ ਕੀਤਾ ਜਾਵੇ, ਔਰ ਜਿਹੜਾ ਹੈ ਥੋੜ੍ਹਾ ਜਿਹਾ ਉਹਨਾਂ ਦੇ ਨਾਲ ਬਾਹਰ ਕਿਤੇ ਘੁੰਮਿਆ ਜਾਵੇ, ਉਹਨਾਂ ਦੇ ਨਾਲ ਰਿਸ਼ਤਾ ਜਿਹੜਾ ਉਸਨੂੰ ਹੋਰ ਵੀ ਖੂਬਸੂਰਤ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਅੱਜ ਇਸ ਫਾਦਰਸ ਡੇ ਨੂੰ ਸੈਲੀਬ੍ਰੇਟ ਅਸੀਂ ਕਰਨਾ ਹੀ ਆ, ਪਰ ਅਸੀਂ ਕਹਿੰਦੇ ਤਾਂ ਇੱਕ ਗੀਤ ਹਮੇਸ਼ਾ ਸਾਡੇ ਦਿਮਾਗ ਦੇ ਵਿੱਚ ਅੱਜ ਕੱਲ੍ਹ ਗੂੰਜਰਾ ਰਹਿੰਦਾ। ਜਦੋਂ ਵੀ ਅਸੀਂ ਕਹਿੰਦੇ ਹਾਂ ਬਾਪੂ ਦਾ ਨਾਮ ਲੈਂਦੇ ਹਾਂ ਨਾ, ਹਾਨੀਕਾਰਕ ਬਾਪੂ ਹਮੇਸ਼ਾ ਆ ਜਾਂਦਾ, ਗੁੱਸਾ ਕਿਤੇ ਨਾ ਕਿਤੇ ਉਹਨਾਂ ਦਾ ਸਾਡੇ ਉੱਤੇ ਜਿਹੜਾ ਉਹ ਝਲਕ ਪੈਂਦਾ। ਸੋ ਮੈਂ ਕਿਹਾ ਜੀ ਆ ਜਾਓ, ਅੱਜ ਇਸ ਫਾਦਰਸ ਡੇ ਦੇ ਮੌਕੇ ਦੇ ਉੱਤੇ ਤੁਹਾਨੂੰ ਇਹ ਗੀਤ ਸੁਣਾ ਦਿੰਦੇ ਹਾਂ, ਔਰ ਇਸ ਗੀਤ ਦੇ ਨਾਲ ਹੀ ਜਿਹੜਾ ਹੈ ਪ੍ਰੋਗਰਾਮ ਨੂੰ ਵੀ ਅੱਗੇ ਵਧਾਉਂਦੇ ਹਾਂ। ਤੁਹਾਡੀ ਆਪਣੀ ਆਰਜ਼ੀ ਅੰਜਲੀ ਤੁਹਾਡੀ ਨਾਲ ਹੈ, ਔਰ ਆ ਜਾਓ ਜੀ, ਆ ਜਾਓ ਇਸ ਗੀਤ ਦੇ ਨਾਲ ਹੀ ਅੱਗੇ ਵੱਧਦੇ ਹਾਂ।

ਨਾ ਭਾਈ ਜੀ, ਸਾਡਾ ਬਾਪੂ ਤਾਂ ਖਤਰਨਾਕ ਨਹੀਂ ਹੈਗਾ, ਸਿਹਤ ਲਈ ਹਾਨੀਕਾਰਕ ਨਹੀਂ ਹੈਗਾ, ਪਰ ਹਾਂ ਸਾਡੇ ਲਈ ਜ਼ਰੂਰੀ ਬਹੁਤ ਹੈ। ਜਿਵੇਂ ਕਿ ਇਸ ਪ੍ਰੋਗਰਾਮ ਦੇ ਵਿੱਚ ਇਨਫੋਰਮੇਸ਼ਨ ਦਾ ਡੋਜ਼ ਜਿਹੜਾ ਨਾ ਉਹ ਤੁਹਾਨੂੰ ਮਿਲਦੇ ਰਹਿਣਾ ਚਾਹੀਦਾ ਨਾਲ ਦੀ ਨਾਲ ਬਾਈ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਅੱਜ ਇੱਕ ਪਾਸੇ ਜਿੱਥੇ ਅੰਤਰਰਾਸ਼ਟਰੀ ਯੋਗ ਦਿਵਸ ਸੈਲੀਬ੍ਰੇਟ ਹੋ ਰਿਹਾ, ਉੱਥੇ ਇਹ ਦੱਸਦੀਏ ਕਿ ਅੰਤਰਰਾਸ਼ਟਰੀ ਸੰਕ੍ਰਾਂਤੀ ਉਤਸਵ ਦਿਵਸ 2026 ਸੈਲੀਬ੍ਰੇਟ ਹੋ ਰਿਹਾ ਜੀ। ਹਰ ਸਾਲ 21 ਜੂਨ ਨੂੰ ਦੁਨੀਆ ਭਰ ਦੇ ਵਿੱਚ ਅੰਤਰਰਾਸ਼ਟਰੀ ਸੰਕ੍ਰਾਂਤੀ ਉਤਸਵ ਦਿਵਸ ਮਨਾਇਆ ਜਾਂਦਾ ਔਰ ਸੂਰਜ ਰੁੱਤਾਂ ਦਾ ਬਦਲਾਅ ਹੋ ਗਿਆ, ਕੁਦਰਤ ਮਨੁੱਖੀ ਸੱਭਿਆਚਾਰ ਅਤੇ ਆਪਸੀ ਰਿਸ਼ਤਿਆਂ ਨੂੰ ਸਮਰਪਿਤ ਇਹ ਜਿਹੜੀ ਤਰੀਕ ਹੈ ਉਹ ਹੁੰਦੀ ਹੈ ਜਿਸ ਦਿਨ ਦੀ। ਔਰ ਸੰਯੁਕਤ ਰਾਸ਼ਟਰ ਮਹਾਸਭਾ ਦੇ ਵੱਲੋਂ 1919 ਨੂੰ ਜਿਹੜਾ ਹੈ ਇਸ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ, ਜਦੋਂ ਦੁਨੀਆ ਭਰ ਦੇ ਵਿੱਚ ਵੱਖ ਵੱਖ ਸੱਭਿਆਚਾਰ ਜਿਹੜੀਆਂ ਸੰਸਕ੍ਰਿਤੀਆਂ ਨੇ ਪਰੰਪਰਾਵਾਂ ਨੇ ਉਹਨਾਂ ਦੇ ਵਿਚਕਾਰ ਏਕਤਾ ਸਾਂਝ ਅਤੇ ਆਪਸੀ ਸਤਿਕਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਦਿਨ ਸੈਲੀਬ੍ਰੇਟ ਹੋਣਾ ਸ਼ੁਰੂ ਹੋਇਆ ਸੀਗਾ। ਦੱਸੀਏ ਕਿ ਸੰਕ੍ਰਾਂਤੀ ਨੂੰ ਸਦੀਆਂ ਦੇ ਵੱਖ ਵੱਖ ਦੇਸ਼ਾਂ ਜਾਂ ਸੱਭਿਆਚਾਰਾਂ ਦੇ ਵਿੱਚ ਵੱਖਰਾ ਇੱਕ ਵਿਸ਼ੇਸ਼ ਮਹੱਤਵ ਹੁੰਦਾ ਹੈ। ਸੰਯੁਕਤ ਰਾਸ਼ਟਰ ਦੇ ਵੱਲੋਂ ਹਰ ਕੋਈ ਦਿਵਸ ਹੁੰਦਾ ਤਾਂ ਉਸ ਨੂੰ ਲੈ ਕੇ ਕੋਈ ਖਾਸ ਵੱਖਰੇ ਥੀਮ ਸੈਲੀਬ੍ਰੇਟ ਹੁੰਦੀ ਹੈ, ਪਰ ਇਸ ਦਿਨ ਨੂੰ ਲੈ ਕੇ ਅਧਿਕਾਰਿਕ ਤੌਰ 'ਤੇ ਕੋਈ ਵੀ ਥੀਮ ਜਿਹੜੀ ਹੈ ਉਹ ਨਹੀਂ ਕੀਤੀ ਅਨਾਊਂਸ ਨਹੀਂ ਕੀਤੀ ਜਾਂਦੀ। 1926

ਵਿੱਚ ਇਸ ਦਿਨ ਨੂੰ ਲੈ ਕੇ ਜੋ ਮੈਸੇਜ ਕਨਵੇ ਕੀਤਾ ਜਾ ਰਿਹਾ ਉਹ ਇਹ ਹੈ ਕਿ ਸੱਭਿਆਚਾਰਕ ਵਿਰਾਸਤ ਦੀ ਏਕਤਾ ਅਤੇ ਸਦੀਆਂ ਪੁਰਾਣੀ ਜਿਹੀ ਪਰੰਪਰਾਵਾਂ ਨੇ ਉਹਨਾਂ ਦਾ ਜਸ਼ਨ ਮਨਾਇਆ ਜਾਵੇ। ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਸੰਕ੍ਰਾਂਤੀ ਜਿਹੜੀ ਹੈ ਉਹ ਮਨੁੱਖਤਾ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ ਔਰ ਇਹ ਲੋਕਾਂ ਨੂੰ ਸ਼ਾਂਤੀ, ਭਾਈਚਾਰੇ, ਆਪਸੀ ਸਤਿਕਾਰ ਦੇ ਧਾਗੇ ਦੇ ਨਾਲ ਜੋੜਦੀ ਹੈ। ਇੰਟਰਨੈਸ਼ਨਲ ਡੇ ਆਫ ਦਾ ਸੈਲੀਬ੍ਰੇਸ਼ਨ ਆਫ ਦਾ ਸੋਲਸਟਿਸ, ਇਹ ਸ਼ਬਦ ਹੈ ਲਾਤੀਨੀ ਭਾਸ਼ਾ ਦਾ, ਇਹ ਸ਼ਬਦ ਹੈ ਸੋਲ ਭਾਵ ਕਿ ਸੂਰਜਾ, ਸਿਸਟਰ ਭਾਵ ਕਿ ਠਹਿਰਾਉ ਤੋਂ ਬਣਿਆ ਹੋਇਆ ਔਰ ਖਗੋਲੀ ਘਟਨਾ ਹੈ ਜੋ ਕਿ ਸੂਰਜ ਧਰਤੀ ਦੇ ਭੂਮੱਧ ਰੇਖਾ ਦੇ ਮੁਕਾਬਲੇ ਸਭ ਜਿਹੜਾ ਸਭ ਤੋਂ ਉੱਤਰੀ ਅਤੇ ਦੱਖਣੀ ਸਥਿਤੀ ਦੇ ਵਿੱਚ ਪਹੁੰਚਦਾ ਹੈ। ਸਾਲ ਦੇ ਵਿੱਚ ਦੋ ਵਾਰ ਜਿਹੜੀ ਹੈ ਇਹ ਡੇ ਸੈਲੀਬ੍ਰੇਟ ਹੁੰਦਾ ਆ, ਜੂਨ ਸੰਕ੍ਰਾਂਤੀ ਔਰ ਦਸੰਬਰ ਸੰਕ੍ਰਾਂਤੀ ਜਿਹੜੀ ਹੈ। ਉੱਤਰੀ ਗੋਲਾਧਾਰ ਦੇ ਵਿੱਚ 21 ਜੂਨ ਦਾ ਸਾਲ ਜਿਹੜਾ ਸਭ ਤੋਂ ਲੰਬਾ ਦਿਨ ਮੰਨਿਆ ਜਾਂਦਾ ਹੈ। ਦੱਸੀ ਕਿ ਕੁਦਰਤ ਦੇ ਨਾਲ ਇੱਕ ਵੱਖਰਾ ਨਾਤਾ ਇਸ ਦਿਨ ਦੇ ਨਾਲ ਜੁੜਿਆ ਹੋਇਆ। ਸਾਨੂੰ ਕੁਦਰਤ ਦੇ ਨਿਯਮਾਂ, ਬ੍ਰਹਿਮੰਡ ਦੀ ਜਿਹੜੀ ਵਿਵਸਥਾ ਹੈ ਉਸਨੂੰ ਸੋਚ ਦੇ ਪ੍ਰਤੀ ਜੁੜਿਆ ਹੈ, ਇਹ ਸਾਨੂੰ ਪ੍ਰੇਰਿਤ ਕਰਦੀ ਹੈ, ਸੂਰਜ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ ਔਰ ਧਰਤੀ ਦੇ ਵਿੱਚ ਜੀਵਨ ਦਾ ਜਿਹੜਾ ਬੈਲੈਂਸ ਹੈ ਉਸਨੂੰ ਬਣਾਈ ਰੱਖਣ ਦੇ ਵਿੱਚ ਕਿਸ ਤਰ੍ਹਾਂ ਇਹ ਜ਼ਰੂਰੀ ਹੈ ਉਸ ਦੇ ਬਾਰੇ ਦੱਸਦੀ ਹੈ।

ਔਰ ਦੱਸ ਦਈਏ ਕਿ ਸਭ ਤੋਂ ਵੱਡਾ ਦਿਨ ਹੈ, ਕਈ ਵਾਰੀ ਇਹ ਪੁੱਛਿਆ ਜਾਂਦਾ ਹੈ ਕਿ ਅੱਜ ਦਾ ਦਿਨ ਸਭ ਤੋਂ ਵੱਡਾ ਦਿਨ ਹੁੰਦਾ ਹੈ, ਇਸ ਦੀ ਗੱਲ ਦਾ ਕੀ ਮਤਲਬ ਹੈ। ਆਮ ਤੌਰ ਦੇ ਉੱਤੇ 12 ਘੰਟੇ ਦਾ ਦਿਨ 12 ਘੰਟੇ ਦੀ ਰਾਤ ਹੁੰਦੀ ਹੈ, ਪਰ 21 ਜੂਨ ਦੀ ਜਿਹੜੀ ਤਰੀਕ ਹੈ ਨਾ, ਇਸ ਨੂੰ ਸੂਰਜ ਜਿਹੜਾ ਕੁਝ ਜ਼ਿਆਦਾ ਸਮੇਂ ਦੇ ਲਈ ਨਿਕਲਦਾ ਆ, ਔਰ ਸਾਡੀ ਧਰਤੀ ਜਿਹੜੀ ਹੈ 23.5 ਡਿਗਰੀ ਤੱਕ ਜਿਹੜੇ ਅਕਸ਼ ਹੁੰਦੇ ਨੇ ਉੱਥੇ ਝੁਕੀ ਹੋਈ ਨਜ਼ਰ ਆਉਂਦੀ ਹੈ। ਔਰ ਇਸ ਤੋਂ ਇਲਾਵਾ 21 ਜੂਨ ਦਾ ਦਿਨ ਜਿਹੜਾ ਧਰਤੀ ਦੇ ਉੱਤਰੀ ਗੋਲਾਧਾਰ ਯਾਨੀ ਕਿ ਨੌਰਥ ਹੈਮਿਸਟਵੇਅਰ ਜਿਹੜਾ ਸੂਰਜ ਦੇ ਵੱਲ ਹੁੰਦਾ, ਉਹਦੇ ਵੱਲ ਜ਼ਿਆਦਾ ਝੁਕਾਵ ਜਿਹੜਾ ਉਹ ਹੁੰਦਾ। ਇਸ ਤਰੀਕੇ ਜ਼ਿਆਦਾ ਧੁੱਪ ਵੀ ਸਾਨੂੰ ਮਹਿਸੂਸ ਹੁੰਦੀ ਹੈ, ਉਹ ਵੀ ਸਿੱਧੇ 90 ਡਿਗਰੀ ਦੇ ਐਂਗਲ ਦੇ ਉੱਤੇ ਇੱਥੇ ਜਿਹੜੀ ਹੈ ਸਾਡੀ ਸਿੱਧੀ ਕਿਰਨਾਂ ਪੈਂਦੀਆਂ ਨੇ। ਜ਼ਿਆਦਾ ਟਾਈਮ ਤੱਕ ਸੂਰਜ ਨਿਕਲਦਾ ਔਰ 21 ਜੂਨ ਦੀ ਇਹ ਤਰੀਕ ਜਿਹੜੀ ਹੈ ਹਰ ਸਾਲ ਇਹ ਸੈਲੀਬ੍ਰੇਟ ਹੁੰਦੀ ਹੈ। ਔਰ ਦੇਖੋ ਜੀ, ਦੇਖੋ ਅਸੀਂ ਜੇਕਰ ਤਰੀਕ ਸੈਲੀਬ੍ਰੇਟ ਕਰ ਰਹੇ ਹਾਂ ਤਾਂ ਨਾਲ ਦੀ ਨਾਲ ਖਾਸ ਤੌਰ 'ਤੇ ਇਹ ਗੱਲ ਵੀ ਕਹਿ ਸਕਦੇ ਹਾਂ ਕਿ ਅਸੀਂ ਇਸ ਕਰਕੇ ਹੀ ਜਿਹੜਾ ਹੈ ਯੋਗ ਨੂੰ ਵੀ, ਕਿਉਂਕਿ ਦਿਨ ਸਮਾਂ ਕੁਦਰਤ ਸਭ ਕੁਝ ਬਦਲ ਰਿਹਾ ਹੁੰਦਾ, ਅਤੇ ਅਜਿਹੇ ਸਮੇਂ ਦੇ ਵਿੱਚ ਜਿਹੜਾ ਹੈ ਆਪਣੀ ਸਿਹਤ ਦੇ ਵੱਲ ਵੀ ਥੋੜ੍ਹਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਨਾ। ਹਾਂ, ਉਹ ਵੀ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ, ਤਾਂ ਉਸਦੇ ਬਾਰੇ ਵੀ ਤੁਹਾਨੂੰ ਜ਼ਰੂਰ ਅੱਜ ਜਿਹੜੀ ਹੈ ਅਸੀਂ ਇੰਟਰਨੈਸ਼ਨਲ ਯੋਗਾ ਡੇ ਦੇ ਮੌਕੇ ਦੇ ਉੱਤੇ ਅਸੀਂ ਖਾਸ ਗੱਲਬਾਤ ਜਿਹੜੀ ਹੈ ਨਾ ਉਹ ਵੀ ਤੁਹਾਨੂੰ ਸੁਣਾਵਾਂਗੇ, ਕਿਉਂਕਿ ਮੈਂ ਤਾਂ ਚਲੋ ਜਾਣਕਾਰੀ ਦੇਣੀ ਹੈ ਤੁਹਾਨੂੰ, ਮੈਂ ਤਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਹੈ, ਪਰ ਜੇਕਰ ਇੱਕ ਖਾਸ ਵਿਅਕਤੀ ਜੋ ਕਿ ਇਸ ਦੇ ਨਾਲ ਹੀ ਜੁੜਿਆ ਹੋਇਆ ਹਰ ਦਿਨ ਆਪਣੀ ਜ਼ਿੰਦਗੀ ਨੂੰ ਜੀ ਰਿਹਾ ਜਾਂ ਲੋਕਾਂ ਨੂੰ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਕਿਸ ਤਰ੍ਹਾਂ ਯੋਗ ਸੰਵਾਰ ਸਕਦੀ ਹੈ ਉਸ ਦੇ ਵਿੱਚ ਮਦਦ ਕਰ ਰਿਹਾ, ਤਾਂ ਮੈਂ ਕਿਹਾ ਉਹਨਾਂ ਕੋਲ ਹੀ ਕਿਉਂ ਨਾ ਜਾਣਿਆ ਜਾਵੇ ਕਿ ਆਖਿਰਕਾਰ ਇਹ ਦਿਨ ਖਾਸ ਕੀ ਹੈਗਾ, ਕਿਉਂ ਇਹ ਦਿਨ ਸੈਲੀਬ੍ਰੇਟ ਹੁੰਦਾ ਔਰ ਕਿੱਦਾਂ ਜਿਹੜਾ ਹੈ ਇਹ ਮਦਦ ਕਰ ਸਕਦਾ। ਸੋ ਬਸ ਜੀ, ਅਸੀਂ ਇੱਦਾਂ ਹੀ ਜਿਹੜਾ ਹੈ ਖਾਸ ਦਿਨਾਂ ਦੇ ਬਾਰੇ ਤੁਹਾਨੂੰ ਦੱਸਦੇ ਜਾਣਾ ਹੈ। ਔਰ ਹੋਰ ਇੱਕ ਸੋਚ ਜਿਹੜੀ ਹੈ ਨਾ, ਕਹਿੰਦੇ ਦਿਨ ਚਿਕਰ ਬਦਲਦੇ ਨਾ ਆਪਣੇ ਮੌਸਮ ਬਦਲਦੇ ਨੇ, ਉਸੇ ਹਿਸਾਬ ਦੇ ਨਾਲ ਥੋੜ੍ਹਾ ਜਿਹਾ ਇਸ ਧਰਤੀ ਨੂੰ, ਧਰਤੀ ਸਾਨੂੰ ਬਹੁਤ ਕੁਛ ਦਿੰਦੀ ਹੈ ਔਰ ਅਸੀਂ ਵੀ ਧਰਤੀ ਨੂੰ ਕੁਛ ਨਾ ਕੁਛ ਆਪਣੇ ਵੱਲੋਂ ਦੇ ਸਕਦੇ ਹਾਂ ਨਾ। ਵੈਸੇ ਤਾਂ ਸਾਡੀ ਆਦਤ, ਇਨਸਾਨਾਂ ਦੀ ਆਦਤ ਹਮੇਸ਼ਾ ਧਰਤੀ ਤੋਂ ਕੁਛ ਨਾ ਕੁਛ ਲੈਣ ਦੀ ਆ। ਅਸੀਂ ਪਾਣੀ ਜਿਹੜਾ ਹੈ ਜੇਕਰ ਕੁਦਰਤ ਦਾ ਇੱਕ ਤੱਤ ਹੈਗਾ ਤਾਂ ਉਸਨੂੰ ਹੱਦ ਤੋਂ ਵੱਧ ਅਸੀਂ ਵੇਸਟ ਕਰ ਰਹੇ ਹਾਂ, ਇਹ ਨਹੀਂ ਕਹਾਂਗੇ ਕਿ ਇਸਤੇਮਾਲ ਕਰ ਰਹੇ ਹਾਂ, ਹੱਦ ਤੋਂ ਵੱਧ ਉਸਨੂੰ ਵੇਸਟ ਕਰ ਰਹੇ ਹਾਂ। ਜੋ ਵੀ ਚੀਜ਼ਾਂ ਸਾਨੂੰ ਮਿਲਦੀਆਂ ਨੇ ਅਸੀਂ ਉਸਦਾ ਵੱਧ ਹੀ ਫਾਇਦਾ ਉਠਾਉਂਦੇ ਹਾਂ। ਸੋ ਇੱਕ ਪੌਦਾ ਲਗਾਉਣ ਦੀ ਕੋਸ਼ਿਸ਼ ਜਿਹੜੀ ਹੈ ਨਾ ਕੀਤੀ ਜਾ ਸਕਦੀ ਹੈ ਨਾ, ਬੱਚਿਆਂ ਨੂੰ ਥੋੜ੍ਹਾ ਜਿਹਾ ਮੋਟੀਵੇਟ ਕੀਤਾ ਜਾ ਸਕਦਾ ਕਿ ਅੱਜ ਕੱਲ੍ਹ ਦੇ ਟਾਈਮ ਦੇ ਉੱਤੇ ਜਿੱਦਾਂ ਬਾਰਿਸ਼ ਦਾ ਮੌਸਮ ਜਿਹੜਾ ਸ਼ੁਰੂ ਹੋਣ ਵਾਲਾ ਹੈ, ਔਰ ਇੱਕ ਸੀਡ ਬੋਲ ਬਣਾ ਕੇ ਜਿਹੜਾ ਹੈ ਇਸ ਬਰਸਾਤ ਦੇ ਮੌਸਮ ਦੇ ਵਿੱਚ ਪੌਦੇ ਲਗਾਉਣ ਦੇ ਵਿੱਚ ਉਸਦੀ ਮਦਦ ਹੋ ਸਕਦੀ ਹੈ, ਅੱਗੇ ਜਾ ਕੇ ਉਹ ਪੌਦਾ ਜਿਹੜਾ ਹੈ ਫਲ ਵੀ ਦੇ ਸਕਦਾ ਔਰ

ਆਕਸੀਜਨ, ਠੰਡੀ ਹਵਾ, ਛਾਂ ਤਾਂ ਸਾਨੂੰ ਦੇਗਾ ਹੀ ਦੇਗਾ। ਔਰ ਬੱਚਿਆਂ ਨੂੰ ਜਿਹੜਾ ਨਾ ਇਸ ਦੇ ਲਈ ਜੋੜਨ ਦੇ ਲਈ ਇੱਕ ਕੋਸ਼ਿਸ਼ ਜਿਹੜੀ ਹੈ ਨਾ ਆਪਾਂ ਕਰ ਸਕਦੇ ਹਾਂ, ਇੱਕ ਸੁੱਕੀ ਮਿੱਟੀ ਥੋੜ੍ਹੀ ਜਿਹੀ ਲੈ ਸਕਦੇ ਹਾਂ ਔਰ ਇਸ ਤੋਂ ਇਲਾਵਾ ਸਮਾਨ ਥੋੜ੍ਹਾ ਥੋੜ੍ਹਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਜਿਵੇਂ ਕਿ ਜੇਕਰ ਅੱਜ ਕੱਲ੍ਹ ਸਾਨੂੰ ਜਾਮਣ ਜਿਹੜੀ ਅਸੀਂ ਖਾਂਦੇ ਹਾਂ ਨਾ, ਕੋਈ ਵੀ ਤੁਸੀਂ ਕੋਈ ਛੋਟੇ ਬੀਜ ਹੈਗੇ ਉਹ ਤੁਸੀਂ ਲੈ ਕੇ ਰੱਖ ਸਕਦੇ ਹੋ। ਤੁਸੀਂ ਕੀ ਕਰਨਾ, ਉਹਨਾਂ ਬੀਜਾਂ ਨੂੰ ਰੱਖਣਾ, ਸੁੱਕੀ ਮਿੱਟੀ ਤੁਹਾਡੇ ਕੋਲ ਹੈਗੀ ਆ, ਆਪਣੇ ਪਸੰਦ ਦਾ ਕੋਈ ਵੀ ਫਲ ਦਾ ਬੀਜ ਜਿਹੜਾ ਤੁਸੀਂ ਆਪਣੇ ਕੋਲ ਰੱਖੋ, ਕੰਪੋਸਟ ਖਾਦ ਜਿਹੜੀ ਹੈ ਉਸਨੂੰ ਇੱਕ ਬਣਾਉਣ ਦੀ ਇੱਕ ਤਰੀਕਾ ਹੈ ਉਸਨੂੰ ਬਣਾ ਕੇ ਰੱਖਣਾ। ਮਿੱਟੀ ਨੂੰ ਥੋੜ੍ਹਾ ਜਿਹਾ ਕੀ ਕਰਨਾ, ਗਿੱਲਾ ਨਹੀਂ ਕਰਨਾ, ਉਸ ਦੇ ਵਿੱਚ ਖਾਦ ਮਿਲਾਉਣੀ ਹੈ ਮਿੱਟੀ ਦੇ ਨਾਲ ਚੰਗੀ ਤਰ੍ਹਾਂ ਉਸਨੂੰ ਮਿਲਾ ਲੈਣਾ ਵਾ। ਬਾਅਦ ਦੇ ਵਿੱਚ ਕੀ ਕਰਨਾ, ਮੁੱਠੀ ਦੇ ਵਿੱਚ ਉਹ ਰੱਖ ਕੇ ਉਸਦੇ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਾਉਣਾ। ਉਸ ਦੇ ਵਿੱਚ ਕੀ ਕਰਨਾ, ਮੁੱਠੀ ਦੇ ਵਿੱਚ ਥੋੜ੍ਹੀ ਜਿਹੀ ਉਹ ਖਾਦ ਮਿਲੀ ਹੋਈ ਮਿੱਟੀ ਰੱਖਣੀ ਹੈ, ਵਿੱਚ ਰੱਖਣਾ ਜੀ ਉਹ ਬੀਜ ਜਿਹੜਾ ਵੀ ਤੁਹਾਡੇ ਪਸੰਦ ਦਾ ਬੀਜ ਹੋਏਗਾ, ਫੁੱਲਾਂ ਦਾ, ਫਲ ਦਾ, ਕੋਈ ਵੀ ਬੀਜ ਹੋਏਗਾ ਉਸਨੂੰ ਵਿੱਚ ਰੱਖਣਾ। ਇੱਕ ਬੋਲ ਬਣਾਉਣੀ ਹੈ, ਬੋਲ ਗੋਲ ਗੋਲ ਕਰਕੇ ਇੱਕ ਬੋਲ, ਇੱਕ ਲੱਡੂ ਲੱਡੂ ਦੀ ਸ਼ੇਪ ਹੋ ਜਾਂਦੀ ਹੈ ਨਾ, ਥੋੜ੍ਹਾ ਜਿਹਾ ਉਸ ਦੇ ਵਿੱਚ ਪਾਣੀ ਮਿਲਾ ਕੇ ਉਸਨੂੰ ਗੋਲ ਗੋਲ ਕਰਕੇ ਗੇਂਦ ਬਣਾ ਸਕਦੇ ਹੋ। ਇਸਨੂੰ ਇੱਕ ਦੋ ਦਿਨ ਦੇ ਲਈ ਛਾਂ ਦੇ ਵਿੱਚ ਸੁੱਕਣ ਦੇ ਲਈ ਰੱਖ ਸਕਦੇ ਹੋ। ਜਦੋਂ ਇਹ ਬੋਲ ਜਿਹੜੀ ਹੈ ਤੁਹਾਨੂੰ ਜਿੱਥੇ ਵੀ ਤੁਹਾਨੂੰ ਖਾਲੀ ਜ਼ਮੀਨ ਜਿੱਥੇ ਤੁਸੀਂ ਲੱਗਦਾ ਕਿ ਤੁਸੀਂ ਇਸਨੂੰ ਲਗਾ ਸਕਦੇ ਹੋ, ਇਸ ਨੂੰ ਪਾਣੀ ਪ੍ਰੋਪਰ ਦੇ ਸਕਦੇ ਹੋ, ਹਵਾ ਪਾਣੀ ਮਿਲ ਸਕਦਾ, ਉੱਥੇ ਤੁਸੀਂ ਜਾ ਕੇ ਇਸ ਬੋਲ ਨੂੰ ਮਿੱਟੀ ਦੇ ਵਿੱਚ ਦੱਬ ਦੇਣਾ। ਪਾਰਕ ਹੋਵੇ, ਪਹਾੜੀ ਥਾਂ ਹੋਵੇ, ਖਾਲੀ ਜ਼ਮੀਨ ਪਈ ਹੋਵੇ, ਇੱਥੇ ਤੁਸੀਂ ਇਸ ਬੋਲ ਨੂੰ ਰੱਖ ਦਿਓ। ਸੁੱਟ ਵੀ ਦਿਓਗੇ ਨਾ ਤਾਂ ਵੀ ਇਹ ਜਿਹੜੀ ਬੋਲ ਦੇ ਵਿੱਚ ਜੋ ਬੀਜ ਪੁੰਗ ਰਿਹਾ ਹੋਣਾ ਨਾ, ਉਸ ਦੇ ਨਾਲ ਪੌਦਾ ਬਣ ਜਾਣਾ। ਸੋ ਸਾਡੀ ਇੱਕ ਕੋਸ਼ਿਸ਼ ਜਿਹੜੀ ਹੈ ਨਾ ਉਹ ਅੱਗੇ ਵੱਧ ਜਾਣੀ ਹੈ। ਔਰ ਸਾਡੇ ਵੱਲੋਂ ਕਹਿੰਦੇ ਨਾ, ਅਸੀਂ ਚੰਗੇ ਕੰਮ, ਆਪਣੇ ਚੰਗੇ ਕੰਮਾਂ ਦਾ ਬੜਾ ਹਿਸਾਬ ਰੱਖਦੇ ਹਾਂ। ਸੋ ਐਸੇ ਕੰਮਾਂ ਦਾ ਹਿਸਾਬ ਰੱਖਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਸਾਨੂੰ। ਸੋ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਸ਼ੀ ਅੰਸ਼ਲੀ ਦੇ ਨਾਲ। ਔਰ ਮੈਂ ਕਿਹਾ ਜੀ ਨਾਲ ਦੀ ਨਾਲ ਗੀਤਾਂ ਦਾ ਸਿਲਸਿਲਾ ਵੀ ਚੱਲਣਾ ਚਾਹੀਦਾ, ਕਿਉਂਕਿ ਗੀਤ ਜੇਕਰ ਨਾਲ ਦੀ ਨਾਲ ਚੱਲਣਗੇ ਤਾਂ ਜਿਹੜਾ ਹੈ ਇਹ ਸਾਡਾ ਗੱਲਾਂ ਬਾਤਾਂ ਦਾ ਥੋੜ੍ਹਾ ਜਿਹਾ ਬੈਲੈਂਸ ਬਣਿਆ ਰਹੇਗਾ। ਸੋ ਇਸ ਗੀਤ ਦੇ ਨਾਲ ਅੱਗੇ ਵੱਧਦੇ ਹਾਂ। ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ 102.7 MHz, 103.6 MHz ਨਿਊਜ਼ ਔਨ ਏਅਰ ਐਪ ਦੇ ਰਾਹੀਂ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ।

ਮੈਂ ਕਿਹਾ ਜੀ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ ਤੁਹਾਡੀ ਆਪਣੀ ਆਰ ਜੀ ਅੰਜਲੀ ਦੇ ਨਾਲ। ਔਰ ਅੱਜ ਸੈਲੀਬ੍ਰੇਟ ਹੋ ਰਿਹਾ ਇੰਟਰਨੈਸ਼ਨਲ ਡੇ ਆਫ ਯੋਗਾ। ਯੋਗ ਕਿੰਨੇ ਹਜ਼ਾਰ ਸਾਲ ਪੁਰਾਣਾ ਸਾਡਾ ਸੱਭਿਆਚਾਰ, ਸਾਡੀ ਪਹਿਚਾਣ ਔਰ ਸਾਡੀ ਵਿਰਾਸਤ ਜਿਹੜੀ ਕਿ ਅੱਜ ਦੁਨੀਆ ਭਰ ਦੇ ਵਿੱਚ ਪਹਿਚਾਣੀ ਜਾਂਦੀ ਹੈ, ਦੁਨੀਆ ਭਰ ਦੇ ਵਿੱਚ ਜਾਣੀ ਜਾਂਦੀ ਹੈ। ਭਾਰਤ ਦੀ 5000 ਸਾਲ ਪੁਰਾਣੀ ਯੋਗ ਪਰੰਪਰਾ ਅੱਜ ਦੁਨੀਆ ਭਰ ਦੇ ਵਿੱਚ ਜਿਹੜੀ ਹੈ ਇੱਕ ਅੰਦੋਲਨ ਬਣ ਚੁੱਕੀ ਹੈ। ਸਰੀਰ, ਮਨ, ਆਤਮਾ ਸਭ ਕੁਛ ਨੂੰ ਜਿਹੜਾ ਹੈ ਇੱਕ ਸੰਤੁਲਿਤ ਰੱਖਣ ਦਾ ਮੈਸੇਜ ਦਿੰਦੀ ਹੈ ਯੋਗ। ਔਰ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਕਹਿੰਦੇ ਨੇ ਸਹੀ ਜੀਵਨ ਸ਼ੈਲੀ ਨੂੰ ਅਪਣਾਉਣ ਦੇ ਲਈ ਯੋਗ ਜਿਹੜਾ ਇਸ ਦਾ ਸਾਥ ਅਪਣਾਇਆ ਗਿਆ ਹਰ ਇੱਕ ਲੋਕਾਂ ਦੇ ਵੱਲੋਂ। ਔਰ ਨਾਲ ਦੀ ਨਾਲ 21 ਜੂਨ ਦੀ ਤਰੀਕ ਨੂੰ ਸੈਲੀਬ੍ਰੇਟ ਹੁੰਦਾ ਇਹ ਦਿਨ। ਪਰੰਪਰਾਵਾਂ ਹੋਈਆਂ, ਸਾਡਾ ਵਿਗਿਆਨ, ਸਿਹਤ ਸਭ ਦਾ ਇੱਕ ਬਹੁਤ ਸੋਹਣਾ ਸੰਗਮ ਜਿਹੜਾ ਯੋਗ ਹੁੰਦਾ। ਔਰ ਜਿਹੜਾ ਹੈ ਸਾਲ 2026 ਇਸ ਸਾਲ ਜਿਹੜਾ ਹੈ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਸੈਲੀਬ੍ਰੇਟ ਹੋ ਰਿਹਾ। ਯੋਗ ਫੋਰ ਹੈਲਦੀ ਏਜਿੰਗ ਔਰ ਆਪਣੀ ਸਹੀ ਸਵਸਥ ਉਮਰ ਜਿਹੜੀ ਵੱਧਦੀ ਹੋਈ ਉਮਰ ਦੇ ਲਈ ਯੋਗ ਨੂੰ ਅਪਣਾਉਣਾ ਜ਼ਰੂਰੀ ਹੈ। ਔਰ ਕੇਵਲ ਯੰਗਸਟਰ ਹੀ ਨਹੀਂ ਬਲਕਿ ਹਰ ਉਮਰ ਦੇ ਜਿਹੜੇ ਲੋਕ ਨੇ ਨਾ ਉਹ ਇਸ ਦੀ ਜਿਹੜਾ ਹੈ ਇਸਦਾ ਫਾਇਦਾ ਲੈਂਦੇ ਨੇ ਔਰ ਇਸ ਕਿਸ ਤਰ੍ਹਾਂ ਇਹ ਜ਼ਿੰਦਗੀ ਦੇ ਵਿੱਚ ਸੁਧਾਰ ਕਰਨ ਦੇ ਵਿੱਚ ਮਦਦ ਕਰ ਸਕਦੀ ਹੈ ਉਸ ਦੇ ਬਾਰੇ ਦੱਸਦੇ। ਔਰ ਇਹ ਦਿਨ ਖਾਸ ਹੈ, ਇਹ ਦਿਨ ਹੋਰ ਵੀ ਜਿਹੜਾ ਹੈ ਵਧੀਆ ਕਿਉਂ ਹੈ ਇਸ ਸਭ ਦੇ ਬਾਰੇ ਮੈਂ ਕਿਹਾ ਤੁਹਾਡੇ ਨਾਲ ਜਾਣਕਾਰੀ ਸਾਂਝਾ ਕਰਾਂਗੀ ਇੱਕ ਗੀਤ ਤੋਂ ਬਾਅਦ। ਅੱਜ ਦੇ ਐਕਸਪਰਟ ਦੇ ਨਾਲ ਗੱਲਬਾਤ ਹੋਏਗੀ ਕਿ ਆਖਿਰਕਾਰ ਇਹ ਦਿਨ ਖਾਸ ਕਿਉਂ ਹੈ ਔਰ ਕਿਉਂ ਜਿਹੜਾ ਹੈ ਇਹ ਸਾਡੀ ਜ਼ਿੰਦਗੀ ਦੇ ਵਿੱਚ ਇਸ ਨੂੰ ਅਪਣਾਉਣਾ ਜ਼ਰੂਰੀ ਹੈ। ਸੋ ਪ੍ਰੋਗਰਾਮ ਨੂੰ ਥੋੜ੍ਹਾ ਜਿਹਾ ਅੱਗੇ ਲੈ ਕੇ ਜਾਂਦੇ ਹਾਂ ਔਰ ਇਸ ਗੀਤ 'ਤੇ ਉਸ ਪਾਰ ਹੋਰ ਵੀ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰਦੀ ਹਾਂ।

ਜੀ ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ ਤੁਹਾਡੀ ਆਪਣੀ ਆਰਜੇ ਅੰਜਲੀ ਦੇ ਨਾਲ ਜੀ ਸਮਾਂ ਜਿਹੜਾ ਹੈ ਨਾ ਸਮਾਂ ਜਿਹੜਾ ਐਸਾ ਬਲਵਾਨ ਹੈ ਜਿਹੜਾ ਕਿ ਸਾਨੂੰ ਕਈ ਵਾਰੀ ਸਾਡੇ ਕਈ ਬੋਲਾਂ ਤੋਂ ਥੋੜ੍ਹਾ ਜਿਹਾ ਸਾਨੂੰ ਪਲਟਣ ਦੇ ਲਈ ਮਜਬੂਰ ਕਰ ਦਿੰਦਾ ਜਿਵੇਂ ਕਿ ਮੈਂ ਸਾਨੂੰ ਗੀਤ ਤੋਂ ਪਹਿਲਾਂ ਕਿਹਾ ਸੀਗਾ ਕਿ ਗੱਲਬਾਤ ਜਿਹੜੀ ਹੈ ਕਰਾਂਗੇ ਆਪਾਂ ਪਰ ਦੇਖੋ ਥੋੜ੍ਹਾ ਜਿਹਾ ਟਾਈਮ ਲੱਗ ਜਾਣਾ ਸਾਨੂੰ ਐਕਸਪਰਟ ਦੇ ਨਾਲ ਅੱਜ ਸਾਡੀ ਗੱਲ ਕਰਦੇ ਹੋਏ ਸੋ ਸਿਹਤਮੰਦ ਬੁਢਾਪੇ ਦੇ ਲਈ ਯੋਗ ਜਿਹੜਾ ਸਮੇਂ ਦੀ ਜ਼ਰੂਰਤ ਹੈ ਹਰ ਸਾਲ ਵੱਖਰੇ ਥੀਮ ਦੇ ਨਾਲ ਜਿਹੜਾ ਹੈ ਇੰਟਰਨੈਸ਼ਨਲ ਯੋਗ ਡੇ ਅਸੀਂ ਸੈਲੀਬ੍ਰੇਟ ਕਰਦੇ ਆਏ ਹਾਂ ਔਰ ਅਲੱਗ ਅਲੱਗ ਥੀਮਸ ਜਿਹੜੀਆਂ ਨੇ ਉਸ ਦੇ ਅੰਦਰ ਰਹਿੰਦਿਆਂ ਹੋਇਆਂ ਹਰ ਇੱਕ ਵੱਖਰੇ ਵਿਸ਼ੇ ਦੇ ਮੁਤਾਬਿਕ ਅਸੀਂ ਸੈਲੀਬ੍ਰੇਟ ਕਰਦੇ ਹਾਂ ਔਰ ਯੋਗਾ ਫੋਰ ਹੈਲਦੀ ਏਜਿੰਗ ਇਸ ਸਾਲ ਦੀ ਥੀਮ ਰੱਖੀ ਗਈ ਹੈ ਔਰ ਉਸ ਦੇ ਮੁਤਾਬਿਕ ਜਿਹੜਾ ਹੈ ਸੰਯੁਕਤ ਰਾਸ਼ਟਰ ਦੇ ਮੁਤਾਬਿਕ ਇਹ ਇਸ ਦਾ ਉਦੇਸ਼ ਹੈ ਕਿ ਵੱਧਦੀ ਹੋਈ ਉਮਰ ਦੇ ਨਾਲ ਜਿਹੜਾ ਵਿਅਕਤੀ ਸਰੀਰਕ ਅਤੇ ਮਾਨਸਿਕ ਰੂਪ ਦੇ ਵਿੱਚ ਜਿਹੜਾ ਐਕਟਿਵ ਜਾਂ ਫਿਰ ਕਹਿ ਦਈਏ ਇੰਡੀਪੈਂਡੈਂਟ ਨਾਲ ਦੀ ਨਾਲ ਹੈਲਦੀ ਰਹਿ ਸਕਦਾ ਯੋਗ ਜਿਹੜਾ ਇੱਕ ਮਹੱਤਵਪੂਰਨ ਭੂਮਿਕਾ ਜਿਹੜੀ ਹੈ ਨਿਭਾ ਸਕਦਾ ਇਸ ਦੇ ਵਿੱਚ ਔਰ ਯੋਗ ਦੇ ਹਲਕੇ ਹਲਕੇ ਜਿਹੜੀ ਐਕਸਰਸਾਈਜ਼ ਨੇ ਸਟ੍ਰੈਚਿੰਗ ਹੋ ਗਿਆ ਜਾਂ ਫਿਰ ਤੁਸੀਂ ਆਪਣੇ ਆਪ ਨੂੰ ਸ਼ਾਂਤ ਕਰਨ ਦੀਆਂ ਜੋ ਟੈਕਨੀਕਸ ਨੇ ਔਰ ਇਸ ਤੋਂ ਇਲਾਵਾ ਜਿਹੜਾ ਹੈ ਤੁਸੀਂ ਜਿਸ ਤਰ੍ਹਾਂ ਆਪਣੀ ਉਮਰ ਦੇ ਵਿੱਚ ਅੱਗੇ ਵੱਧਦੇ ਜਾਂਦੇ ਹੋ ਨਾ ਯੋਗ ਨੂੰ ਅਪਣਾਉਂਦੇ ਹੋ ਤਾਂ ਇਹ ਤੁਹਾਨੂੰ ਮੈਂਟਲੀ ਵੀ ਜਿਹੜਾ ਹੈ ਬਹੁਤ ਜ਼ਿਆਦਾ ਸ਼ਾਂਤ ਰੱਖਦਾ ਹੈਲਦੀ ਰੱਖਦਾ ਔਰ ਤੁਹਾਨੂੰ ਜ਼ਿੰਦਗੀ ਜਿਹੜੀ ਹੈ ਨਾ ਵਧੀਆ ਬਤੀਤ ਕਰਨ ਦੇ ਵਿੱਚ ਮਦਦ ਕਰਦਾ ਆ ਔਰ WHO ਦੇ ਵੱਲੋਂ ਵਰਲਡ ਹੈਲਥ ਔਰਗਨਾਈਜੇਸ਼ਨ ਦੇ ਵੱਲੋਂ ਜਿਹੜਾ ਹੈ ਇਹ ਇੱਕ ਨਵਾਂ ਇੱਕ ਟੀਚਾ ਰੱਖਿਆ ਗਿਆ ਜਿਸ ਦੇ ਵਿੱਚ ਕਿ ਇੰਡੀਪੈਂਡੈਂਟ ਲਾਈਫ ਜਿਹੜੀ ਹੈ ਔਰ ਨਾਲ ਦੀ ਨਾਲ ਹੋਰ ਬਿਹਤਰ ਤਰੀਕੇ ਦੇ ਨਾਲ ਇਸ ਨੂੰ ਬਤੀਤ ਕਰਨ ਦੇ ਲਈ ਵਧੀਆ ਜਿਹੜਾ ਹੈ ਵਧੀਆ ਸਾਡਾ ਬੁਢਾਪਾ ਵਧੀਆ ਹੋਵੇ ਇਸ ਉਮੀਦ ਦੇ ਨਾਲ ਯੋਗ ਨੂੰ ਅਪਣਾਉਣ ਦਾ ਜਿਹੜਾ ਹੈ ਉਹ ਉਦੇਸ਼ ਰੱਖਿਆ ਗਿਆ ਲਕਸ਼ ਰੱਖਿਆ ਗਿਆ ਲੋਕਾਂ ਨੂੰ ਮਾਰਗਦਰਸ਼ਨ ਦੇਣਾ ਜੁੜੇ ਹੋਏ ਹੱਥ ਜਿਹੜੇ ਨੇ ਇਸਦਾ ਲੋਗੋ ਜਿਹੜਾ ਹੈ ਵੱਖਰੇ ਤਰ੍ਹਾਂ ਦੀ ਸਿਰ ਨੂੰ ਊਰਜਾ ਵੀ ਦਿੰਦਾ ਆ ਸੋ ਯੋਗ ਦੇ ਦਿਵਸ ਦੇ ਮੌਕੇ ਦੇ ਉੱਤੇ ਅਸੀਂ ਇੱਕ ਲੋਗੋ ਦੇਖਿਆ ਹੋਏਗਾ ਉਸ ਦੇ ਵਿੱਚ ਜੋ ਲੋਕਾਂ ਦੇ ਜੁੜੇ ਹੋਏ ਹੱਥ ਨੇ ਨਾ ਉਹ ਸਾਨੂੰ ਵੱਖਰੀ ਤਰ੍ਹਾਂ ਦੀ ਇੱਕ ਇਕਾਗਰਤਾ ਦੇ ਵੱਲ ਧਿਆਨ ਦੇਣ ਦੀ ਜਿਹੜਾ ਪ੍ਰਤੀਕ ਉਹ ਦੱਸੇ ਜਾਂਦੇ ਨੇ ਇੱਕ ਨਵਾਂ ਜਿਹੜਾ ਹੈ ਸਾਨੂੰ ਰਸਤਾ ਦਿਖਾਉਣ ਦਾ ਮਾਰਗ ਦੱਸਿਆ ਜਾਂਦਾ ਏਕਤਾ ਦਾ ਪ੍ਰਤੀਕ ਹੈ ਵਿਅਕਤੀ ਦੀ ਚੇਤਨਾ ਨਾਲ ਦੀ ਨਾਲ ਜਿਹੜਾ ਹੈ ਸਾਡੇ ਸੁਭਾਵਿਕ ਚੇਤਨਾ ਜਿਹੜੀ ਹੈਗੀ ਉਸ ਨੂੰ ਮਿਲਾਉਣ ਦਾ ਇੱਕ ਰਸਤਾ ਹੈ ਨਾਲ ਦੀ ਨਾਲ ਮਨ ਅਤੇ ਸਰੀਰ ਭਾਵ ਕਿ ਜਿਹੜਾ ਇਨਸਾਨ ਹੈ ਔਰ ਇਹ ਕੁਦਰਤ ਹੈ ਇਸ ਸਭ ਦੇ ਵਿੱਚ ਇੱਕ ਕਨੈਕਸ਼ਨ ਬਣਾਉਣ ਦਾ ਵੀ ਸਾਨੂੰ ਸੰਦੇਸ਼ ਦਿੰਦਾ ਹੈ ਔਰ ਦੱਸ ਦਈਏ ਕਿ ਇੱਕ ਖਾਸ ਤੌਰ ਦੇ ਉੱਤੇ ਅਗਰ ਤੁਸੀਂ ਕਿਤੇ ਨਹੀਂ ਵੀ ਜਾ ਸਕਦੇ ਨਾ ਤੁਸੀਂ ਘਰ ਦੇ ਵਿੱਚ ਹੀ ਐਮ ਯੋਗਾ ਐਪ ਦੇ ਰਾਹੀਂ ਵੀ ਤੁਸੀਂ ਕਨੈਕਟ ਹੋ ਸਕਦੇ ਹੋ ਤੁਸੀਂ ਕੀ ਕਰਨਾ ਹੁੰਦਾ ਆਪਣੇ ਮੋਬਾਈਲ ਦੇ ਉੱਤੇ ਐਪ ਜਿਹੜੀ ਹੈ ਨਾ ਤੁਸੀਂ ਇੱਕ ਡਾਊਨਲੋਡ ਕਰ ਸਕਦੇ ਹੋ ਯੋਗਾ ਦੇ ਨਾਲ ਜੁੜੀ ਹੋਈ ਕੋਈ ਵੀ ਮੋਬਾਈਲ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰੋ ਐਂਡਰੋਇਡ ਕੋਈ ਵੀ ਪਲੈਟਫਾਰਮ ਹੈਗਾ ਉੱਥੋਂ ਡਾਊਨਲੋਡ ਕਰਕੇ ਤੁਹਾਨੂੰ ਡੇਲੀ ਲਾਈਫ ਦੇ ਵਿੱਚ ਜਿਹੜੇ ਯੋਗਾ ਆਸਣ ਨੇ ਨਾ ਉਹਨਾਂ ਨੂੰ ਤੁਸੀਂ ਅਪਣਾ ਕੇ ਜਿਹੜਾ ਹੈ ਇਸ ਦੇ ਵਿੱਚ ਤੁਹਾਨੂੰ ਮਦਦ

ਸਕਦੀ ਹੈ ਔਰ ਛੋਟੀਆਂ ਛੋਟੀਆਂ ਨੇ ਏ ਆਈ ਦੇ ਇਸ ਦੌਰ ਦੇ ਵਿੱਚ ਮੈਂਟਲੀ ਔਰ ਫਿਜ਼ੀਕਲੀ ਜੇਕਰ ਤੁਸੀਂ ਐਕਟਿਵ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਸ਼ਸ਼ਾਂਕ ਆਸਨ ਜਿਹੜਾ ਹੈ ਉਹ ਤੁਹਾਨੂੰ ਜਿਹੜਾ ਹੈ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਜਿਹੜਾ ਹੈ ਮਕਰ ਆਸਨ ਹੈ, ਇਸ ਤੋਂ ਇਲਾਵਾ ਜਿਹੜਾ ਹੈ ਕੁਝ ਇੱਕ ਅਸੀਂ ਇੱਕ ਟੇਬਲ ਬਣਦੇ ਹੁੰਦੇ ਸੀ ਨਾ ਬਚਪਨ ਦੇ ਵਿੱਚ, ਬੱਚਿਆਂ ਨੂੰ ਬੜਾ ਚਾਅ ਹੁੰਦਾ ਇਹਨਾਂ ਐਕਟੀਵਿਟੀਜ਼ ਦਾ, ਉਹ ਤੁਸੀਂ ਪ੍ਰਾਣਾਯਾਮ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜਾ ਹੈ ਵਿਪਰੀਤ ਕਰਨੀ, ਇਹ ਇੱਕ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਹੈ ਜਿਸ ਨਾਲ ਤੁਸੀਂ ਰਿਲੈਕਸ ਹੁੰਦੇ ਹੋ, ਜਿਸ ਦੇ ਨਾਲ ਤੁਹਾਨੂੰ ਮਦਦ ਮਿਲ ਸਕਦੀ ਹੈ ਬੋਡੀ ਨੂੰ ਹੋਰ ਵੀ ਵਧੀਆ ਕਰਨ ਦੇ ਵਿੱਚ। ਸਾਡੀ ਬੋਡੀ ਨਾ ਜਿੱਦਾਂ ਅਸੀਂ ਜ਼ਿਆਦਾ ਐਕਟਿਵ ਰਹਿੰਦੇ ਹਾਂ ਸਕਰੀਨਸ ਦੇ ਉੱਤੇ, ਉਸ ਟਾਈਮ ਦੇ ਉੱਤੇ ਅਸੀਂ ਜਿਹੜਾ ਹੈ ਇੱਕ ਐਸਾ ਸ਼ਸ਼ਾਂਕ ਆਸਨ ਜਿਹੜਾ ਹੈ ਇਸ ਨੂੰ ਅਪਣਾ ਸਕਦੇ ਹਾਂ। ਕੀ ਕਰਨਾ ਹੁੰਦਾ, ਪਹਿਲਾਂ ਆਪਾਂ ਇੱਕ ਨੋਰਮਲ ਅਸੀਂ ਗੋਡੀਆਂ ਭਰ ਪੈਂਦੇ ਹਾਂ ਨਾ ਉਸ ਆਸਨ ਦੇ ਵਿੱਚ ਬੈਠ ਕੇ, ਔਰ ਬਾਅਦ ਵਾਰ ਲੰਬਾ ਇੱਕ ਸਾਹ ਲੈਣਾ, ਦੋਵਾਂ ਹੱਥਾਂ ਨੂੰ ਉੱਪਰ ਵੱਲ ਨੂੰ ਚੱਕਣਾ ਔਰ ਸਾਹ ਛੱਡਦੇ ਹੋਏ ਅੱਗੇ ਵੱਲ ਨੂੰ ਝੁੱਕ ਜਾਣਾ ਔਰ ਹੱਥਾਂ ਨੂੰ ਫੈਲਾਉਂਦੇ ਹੋਏ ਜਿਹੜਾ ਹੈ ਜ਼ਮੀਨ ਦੇ ਉੱਤੇ ਟਿਕਾ ਲੈਣਾ। 10 ਤੋਂ 30 ਸਕਿੰਟ ਤੱਕ ਇਸੇ ਹੀ ਪੁਜੀਸ਼ਨ ਦੇ ਵਿੱਚ ਤੁਸੀਂ ਰਹਿੰਦੇ ਹੋ, ਜਿਸ ਦੇ ਨਾਲ ਦਿਮਾਗ ਜਿਹੜਾ ਨਾ ਉਹ ਸ਼ਾਂਤ ਹੁੰਦਾ, ਸੂਚਨਾ ਜਾਂ ਫਿਰ ਸਕਰੀਨ ਦੇ ਨਾਲ ਕਿਸੇ ਤਰ੍ਹਾਂ ਦੇ ਸਾਨੂੰ ਸਾਡੀ ਚੀਜ਼ਾਂ ਨਾ ਸਾਡੇ ਦਿਮਾਗ ਦੇ ਵਿੱਚ ਚੱਲਦੀਆਂ ਰਹਿੰਦੀਆਂ, ਪੈਂਦੀਆਂ ਰਹਿੰਦੀਆਂ, ਅਸੀਂ ਕੁਛ ਨਾ ਕੁਛ ਸੁਣਦੇ ਰਹਿੰਦੇ ਹਾਂ, ਉਹਨਾਂ ਸਭ ਚੀਜ਼ਾਂ ਤੋਂ ਸਾਨੂੰ ਸ਼ਾਂਤ ਕਰਨ ਦੇ ਵਿੱਚ ਇਹ ਮਦਦ ਕਰ ਸਕਦਾ ਹੈ। ਔਰ ਕਈਆਂ ਨੂੰ ਬੈਕ ਪ੍ਰੋਬਲਮ ਹੁੰਦੀਆਂ, ਰੀੜ੍ਹ ਦੀ ਹੱਡੀ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ, ਉਸਨੂੰ ਘੱਟ ਕਰਨ ਦੇ ਲਈ ਜਿਹੜਾ ਹੈ ਮਕਰ ਆਸਨ ਤੁਸੀਂ ਅਪਣਾ ਸਕਦੇ ਹੋ। ਸਭ ਤੋਂ ਪਹਿਲਾਂ ਜਿਹੜਾ ਹੈ ਤੁਸੀਂ ਆਪਣੇ ਢਿੱਡ 'ਤੇ ਭਾਰ ਲੇਟ ਜਾਣਾ, ਦੋਨੇ ਜਿਹੜੀਆਂ ਕੋਨੀਆਂ ਨੇ ਨਾ ਉਹਨਾਂ ਨੂੰ ਅੱਗੇ ਕਰ ਲੈਣਾ, ਹਥੇਲੀਆਂ ਨੇ ਇਹਨਾਂ ਨੂੰ ਜਿਹੜਾ ਹੈ ਆਪਣੀ ਠੋਡੀ ਜਾਂ ਫਿਰ ਗਲੇ ਦੇ ਉੱਤੇ ਟਿਕਾ ਲੈਣਾ, ਪੈਰਾਂ ਨੂੰ ਜਿਹੜਾ ਹੌਲੀ ਹੌਲੀ ਤੁਸੀਂ ਫੈਲਾਉਣਾ ਸ਼ੁਰੂ ਕਰ ਦੇਣਾ। ਇਸ ਦੇ ਨਾਲ ਕੀ ਹੋਏਗਾ, ਤੁਸੀਂ ਇੱਕ ਰਿਲੈਕਸ ਮੂਡ ਦੇ ਵਿੱਚ ਚਲੇ ਜਾਓਗੇ, ਸਰੀਰ ਨੂੰ ਢਿੱਲਾ ਛੱਡ ਦੋਗੇ ਨਾ, ਕੁਝ ਸਕਿੰਟ ਤੁਸੀਂ ਇੱਦਾਂ ਹੀ ਲੇਟੇ ਰਹੋਗੇ ਤਾਂ ਇਸ ਦੇ ਨਾਲ ਕੀ ਹੋਏਗਾ, ਤੁਸੀਂ ਜ਼ਿਆਦਾਤਰ ਜਿਹੜਾ ਕੰਮ ਕਰਦੇ ਹੋ ਜਿਸ ਦੇ ਨਾਲ ਸਾਡੀ ਰੀੜ੍ਹ ਦੀ ਹੱਡੀ ਜਾਂ ਫਿਰ ਸਾਡੀ ਗਰਦਨ ਹੋ ਗਿਆ, ਕਮਰ ਦਰਦ ਦੀ ਪ੍ਰੋਬਲਮ ਹੁੰਦੀ ਹੈ, ਉਹ ਥੋੜ੍ਹਾ ਜਿਹਾ ਸਾਨੂੰ ਰਿਲੈਕਸ ਮਿਲ ਸਕਦਾ ਆ। ਮੈਂਟਲ ਸਟ੍ਰੈਸ ਨੂੰ ਘੱਟ ਕਰਨ ਦੇ ਵਿੱਚ ਮਦਦ ਹੋਏਗੀ ਕਿਵੇਂ, ਜਦੋਂ ਅਸੀਂ ਪ੍ਰਾਣਾਯਾਮ ਕਰਦੇ ਹਾਂ, ਇੱਕ ਥਾਂ ਦੇ ਉੱਤੇ ਬੈਠ ਕੇ ਜਿਹੜਾ ਹੈ ਇਸ ਪ੍ਰਾਣਾਯਾਮ ਨੂੰ ਤੁਸੀਂ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜਾ ਹੈ ਮੈਂਟਲ ਬੈਲੈਂਸ ਲਈ ਤੁਸੀਂ ਜਿਹੜਾ ਹੈ ਇੱਕ ਵਧੀਆ ਆਸਨ ਵਿਪਰੀਤ ਕਰਨੀ, ਅਸੀਂ ਬਚਪਨ ਦੇ ਵਿੱਚ ਅਸੀਂ ਇਹਨਾਂ ਨੂੰ ਇਹ ਆਸਨ ਨਹੀਂ ਦੇਖਦੇ ਸੀਗੇ, ਜਸਟ ਇੱਕ ਐਕਟੀਵਿਟੀਜ਼ ਦੀ ਤਰ੍ਹਾਂ ਦੇਖਦੇ ਸੀਗੇ। ਕੀ ਕਰਨਾ, ਦੀਵਾਰ ਦੇ ਨਾਲ ਤੁਸੀਂ ਜਿਹੜਾ ਹੈ ਕੋਲ ਬੈਠ ਜਾਓ, ਹੌਲੀ ਹੌਲੀ ਜਿਹੜਾ ਹੈ ਪਿੱਠ ਭਾਰ ਲੇਟ ਕੇ ਦੋਵੇਂ ਪੈਰਾਂ ਨੂੰ ਦੀਵਾਰ ਦੇ ਨਾਲ ਟਿਕਾ ਲੈਣਾ, ਕੰਧ ਦੇ ਨਾਲ ਟਿਕਾ ਲੈਣਾ। ਇਸ ਦੇ ਨਾਲ ਕੀ ਹੈ, ਕੀ ਹੋਏਗਾ ਕਿ ਤੁਸੀਂ ਜਿਵੇਂ ਜਿਵੇਂ ਜਿਹੜਾ ਹੈ ਆਪਣੀ ਬੋਡੀ ਨੂੰ ਪ੍ਰੈਸ਼ ਪੁਸ਼ ਕਰਕੇ ਉਸ ਦੀਵਾਰ ਦੇ ਨਾਲ ਸਟਰੇਟ ਥੋੜੀਆਂ ਸਟਰੇਟ ਤੁਹਾਡੀਆਂ ਜਿਹੜੀਆਂ ਲੱਤਾਂ ਨੇ ਨਾ, ਲੈਗਸ ਨੇ, ਉਹ ਦੀਵਾਰ ਦੇ ਨਾਲ ਲੱਗੀਆਂ ਹੋਣਗੀਆਂ ਔਰ ਤੁਹਾਡੀ ਪਿੱਠ ਜਿਹੜੀ ਹੈ ਸਿੱਧੀ ਜ਼ਮੀਨ ਦੇ ਉੱਤੇ ਹੋਏਗੀ। ਇਸ ਦੇ ਨਾਲ ਬਹੁਤ ਜ਼ਿਆਦਾ ਤੁਹਾਨੂੰ ਆਰਾਮ ਮਿਲਣ ਵਾਲਾ, ਤੁਸੀਂ ਆਪਣੀਆਂ ਬਾਹਾਂ ਨੂੰ ਸਿੱਧੇ ਜਿਹੜਾ ਹੈ ਸਿੱਧੇ ਕਰਕੇ ਰੱਖਣਾ ਆ, ਦੋਵੇਂ ਹੱਥਾਂ ਨੂੰ ਜਿਹੜਾ ਹੈ ਆਪਣੇ ਆਸੇ ਪਾਸੇ ਸਰੀਰ ਦੇ ਆਸੇ ਪਾਸੇ ਰੱਖਣਾ ਆ। ਕੁਝ ਮਿੰਟਾਂ ਤੱਕ ਇਸੇ ਹੀ ਪੁਜੀਸ਼ਨ ਦੇ ਵਿੱਚ ਤੁਸੀਂ ਰਹਿੰਦੇ ਹੋ, ਪੈਰਾਂ ਦੀ ਥਕਾਨ ਘੱਟ ਹੁੰਦੀ ਹੈ ਔਰ ਨਾਲ ਦੀ ਨਾਲ ਦਿਮਾਗ ਜਿਹੜਾ ਨਾ ਇੱਕ ਦੁਬਾਰਾ ਤੋਂ ਰੀਸੈਟ ਮੋਡ ਦੇ ਵਿੱਚ ਚਲਾ ਜਾਂਦਾ ਹੈ। ਮੈਂ ਦੇਖੋ ਛੋਟੀਆਂ ਛੋਟੀਆਂ ਟਿਪਸ ਤਾਂ ਮੈਂ ਦੇ ਦਿੱਤੀਆਂ ਨੇ, ਛੋਟੇ ਛੋਟੇ ਜਿਹੜੇ ਆਸਨ ਨੇ ਨਾ ਇਹ ਤੁਹਾਨੂੰ ਮਦਦ ਕਰ ਸਕਦੇ ਨੇ ਥੋੜ੍ਹਾ ਜਿਹਾ ਰਿਲੈਕਸ ਕਰਨ ਦੇ ਵਿੱਚ ਇਸ ਭੱਜ ਨੱਠ ਭਰੀ ਜ਼ਿੰਦਗੀ ਜਿਹੜੀਆਂ ਨੇ ਇਸ ਦੇ ਵਿੱਚ ਤੁਹਾਨੂੰ ਸਟ੍ਰੈਸ ਫ੍ਰੀ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ, ਔਰ ਵੀ ਗੱਲਾਂ ਬਾਤਾਂ ਆ ਰਹੀਆਂ ਨੇ ਜੀ ਇਸ ਵਾਰ ਤੁਹਾਡੇ ਲਈ।

ਬਾਕੀ ਗੱਲ ਦਿਲ ਦੀ ਇਹ ਵੀ ਹੈ ਕਿ ਜਦੋਂ ਸਾਨੂੰ ਸਵੇਰੇ ਸਵੇਰੇ ਵਧੀਆ ਜਿਹਾ ਇੱਕ ਖਾਣ ਨੂੰ ਕੁਛ ਮਿਲ ਜਾਵੇ ਤਾਂ ਅਸੀਂ ਉਸੇ ਟਾਈਮ ਮੈਂ ਕਿਹਾ ਆਪਣੀ ਖੁਸ਼ੀ ਜਿਹੜੀ ਹੈ ਨਾ ਉਸਨੂੰ ਦੁੱਗਣੀ ਕਰ ਲੈਂਦੇ ਹਾਂ। ਗੱਲ ਬਿਲਕੁਲ ਸਹੀ ਹੈ ਨਾ, ਜਦੋਂ ਸਾਨੂੰ ਹੈਲਦੀ ਇੱਕ ਹੈਲਦੀ ਬ੍ਰੇਕਫਾਸਟ ਵੀ ਜਾਂ ਫਿਰ ਸਾਡੀ ਮਨਪਸੰਦ ਦਾ ਜਿਹੜਾ ਹੈ ਉਹ ਸਾਨੂੰ ਖਾਣਾ ਮਿਲ ਜਾਵੇ ਤਾਂ ਉਹ ਖਾਣਾ ਸਾਡੀ ਖੁਸ਼ੀ ਨੂੰ ਚਾਰ ਚੰਦ ਲਗਾ ਦਿੰਦਾ। ਇਹ ਅਸੀਂ ਮੰਨਦੇ ਹਾਂ ਨਾ, ਪੱਕਾ ਮੰਨਦੇ ਹਾਂ ਨਾ। ਬਿਲਕੁਲ, ਔਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਰੈਸਪੀਸ ਵੀ ਜਿਹੜੀਆਂ ਨੇ ਨਾ ਉਹ ਅਸੀਂ ਜ਼ਰੂਰ ਸ਼ੇਅਰ ਅਸੀਂ ਕਰਦੇ ਰਹਿਣਾ ਤੁਹਾਡੇ ਨਾਲ। ਦੱਸ ਦਈਏ ਕਿ ਨਾਸ਼ਤੇ ਦੇ ਵਿੱਚ ਇੱਕ ਹੈਲਦੀ ਆਪਸ਼ਨ ਜਿਹੜਾ ਉਹ ਹੋ ਸਕਦਾ ਹੈ। ਹੈਲਦੀ ਆਪਸ਼ਨ ਕੀ ਹੋ ਸਕਦਾ? ਕੇਲੇ ਦੇ ਨਾਲ, ਕੱਚੇ ਕੇਲੇ ਦੇ ਨਾਲ ਬਣਿਆ ਹੋਇਆ ਕਬਾਬ ਜਿਹੜਾ ਨਾ ਉਹ ਹੈਲਦੀ ਬ੍ਰੇਕਫਾਸਟ ਦੇ ਵਿੱਚ ਆ ਸਕਦਾ ਔਰ ਮੰਨਿਆ ਜਾ ਸਕਦਾ। ਹੈਲਦੀ ਬ੍ਰੇਕਫਾਸਟ ਪੌਸ਼ਟਿਕ ਨਾਸ਼ਤਾ ਜਿਸ ਨੂੰ ਬਣਾਉਣ ਦੇ ਲਈ ਤੁਸੀਂ ਕੱਚੇ ਕੇਲੇ ਜਿਹੜੇ ਨੇ ਉਹ ਲੈ ਸਕਦੇ ਹੋ। ਇੱਕ 2 ਕੁ ਚਮਚ ਅਦਰਕ ਲਸਣ ਹਰੀ ਮਿਰਚ ਦਾ ਪੇਸਟ, 6 ਕੱਚੇ ਕੇਲੇ ਤੁਸੀਂ ਲਓ। ਇਸ ਤੋਂ ਇਲਾਵਾ ਧਨੀਆ ਪਾਊਡਰ ਹੋ ਗਿਆ, ਆਮਚੂਰ ਪਾਊਡਰ ਹੋ ਗਿਆ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਔਰ ਨਾਲ ਦੀ ਨਾਲ 2 ਕੁ ਚਮਚ ਬੇਸਣ ਨੂੰ ਤੁਸੀਂ ਭੁੰਨ ਲੈਣਾ। ਸਵਾਦ ਅਨੁਸਾਰ ਨਮਕ ਰੱਖੋ, ਥੋੜ੍ਹਾ ਜਿਹਾ ਤੇਲ, ਤਾਜ਼ਾ ਹਰਾ ਧਨੀਆ ਜਿਹੜਾ ਇੱਥੇ ਤੁਸੀਂ ਰੱਖ ਸਕਦੇ ਹੋ, ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਨੇ। ਇਸ ਤੋਂ ਇਲਾਵਾ ਜਿਹੜਾ ਹੈ ਸਟਿਕਸ ਜਿਹੜੀਆਂ ਇਸਨੂੰ ਕਬਾਬ ਬਣਾਉਣ ਦੇ ਲਈ ਤੁਹਾਨੂੰ ਮਦਦ ਕਰਨਗੀਆਂ ਔਰ ਉਹ ਜਿਹੜਾ ਹੈ ਤੁਹਾਨੂੰ ਇੱਕ ਵਧੀਆ ਡਿਸ਼ ਬਣਾਉਣ ਦੇ ਵਿੱਚ ਮਦਦ ਕਰ ਸਕਦੀਆਂ ਨੇ। ਇਸ ਦੇ ਲਈ ਤੁਸੀਂ ਕੀ ਕਰਨਾ ਬਾਈ, ਦੇਖੋ ਥੋੜ੍ਹਾ ਥੋੜ੍ਹਾ ਅਦਰਕ ਲਸਣ ਦਾ ਪੇਸਟ, ਕਲੀਆਂ ਵੀ 5-6 ਕਲੀਆਂ ਵੈਸੇ ਲਸਣ ਦੀਆਂ ਵੀ ਚਾਹੀਦੀਆਂ ਹੋਣਗੀਆਂ। ਸਭ ਤੋਂ ਪਹਿਲਾਂ ਕੀ ਕਰਨਾ ਕਿ ਤੁਸੀਂ ਹਰੀ ਚਟਨੀ ਬਣਾਉਣੀ ਹੈ। ਇਸ ਦੇ ਲਈ ਕਰਨਾ, ਚਟਨੀ ਬਣਾਉਣ ਦੇ ਲਈ ਸਾਰਾ ਜਿਹੜਾ ਮਿਕਸਚਰ ਹੈ ਨਾ ਚਟਨੀ ਦਾ ਮਿਕਸਚਰ ਹੋਏਗਾ। ਇਸ ਨੂੰ ਤੁਸੀਂ ਕੀ ਕਰਨਾ ਕਿ ਹਰੀ ਚਟਨੀ ਬਣਾਉਣ ਦੇ ਲਈ ਜਿੱਥੇ 2-3 ਹਰੀ ਮਿਰਚ ਹੋ ਗਈਆਂ, ਅਦਰਕ ਦਾ ਇੱਕ ਛੋਟਾ ਟੁਕੜਾ, ਥੋੜ੍ਹਾ ਜਿਹਾ ਧਨੀਆ, ਦਹੀਂ ਔਰ ਲਸਣ ਦੀਆਂ ਕਲੀਆਂ, ਨਮਕ, ਇਹਨਾਂ ਸਭ ਨੂੰ ਇਕੱਠੇ ਪਾ ਕੇ ਹਰੀ ਚਟਨੀ ਬਣਾ ਲੈਣੀ ਆ। ਬਾਕੀ ਤੁਸੀਂ ਆਪਣੇ ਟੇਸਟ ਦੇ ਮੁਤਾਬਿਕ ਤੁਸੀਂ ਚਟਨੀ ਬਣਾ ਸਕਦੇ ਹੋ। ਕਬਾਬ ਬਣਾਉਣ ਦੇ ਲਈ ਤੁਸੀਂ ਕੀ ਕਰਨਾ, ਕੱਚੇ ਕੇਲੇ ਦੇ ਛਿਲਕੇ ਉਤਾਰ ਕੇ ਇਸਨੂੰ ਕੱਦੂਕਸ ਕਰ ਲੈਣਾ, ਇੱਕ ਵੱਡੇ ਬਰਤਨ ਦੇ ਵਿੱਚ ਪਾ ਲਓ। ਬਾਅਦ ਵਿੱਚ ਕੀ ਕਰਨਾ, ਇਸ ਦੇ ਵਿੱਚ ਅਦਰਕ ਲਸਣ ਅਤੇ ਹਰੀ ਮਿਰਚ ਦਾ ਪੇਸਟ, ਧਨੀਆ ਪਾਊਡਰ, ਆਮਚੂਰ ਪਾਊਡਰ, ਲਾਲ ਮਿਰਚ, ਗਰਮ ਮਸਾਲਾ, ਭੁਨਿਆ ਹੋਇਆ ਬੇਸਣ, ਨਮਕ, ਹਰਾ ਧਨੀਆ ਔਰ ਬਾਕੀ ਸਭ ਚੀਜ਼ਾਂ ਜਿਹੜੀਆਂ ਨੇ ਨਾ ਇਸ ਨੂੰ ਮਿਲਾਓ ਔਰ ਇੱਕ ਪੇਸਟ ਜਿਹਾ ਜਿਹੜਾ ਹੈ ਤੁਸੀਂ ਤਿਆਰ ਕਰ ਸਕਦੇ ਹੋ। ਔਰ ਕੀ ਕਰਨਾ ਫਿਰ ਬਾਅਦ ਦੇ ਵਿੱਚ, ਕੀ ਹੋਣਾ ਕਿ ਇਸ ਦੇ ਵਿੱਚ ਜਦੋਂ ਇਹ ਸਾਡਾ ਸਾਰਾ ਪੂਰਾ ਪੇਸਟ ਇੱਕ ਤਿਆਰ ਹੋ ਜਾਏਗਾ, ਹੁਣ ਕੀ ਕਰਨਾ, ਆਪਣੇ ਹੱਥਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਜਿਹੜਾ ਹੈ ਇਸ ਪਾਣੀ ਲਗਾ ਕੇ ਇਸ ਸਾਰੇ ਮਿਕਸਚਰ ਨੂੰ, ਇਸ ਪੇਸਟ ਨੂੰ ਜਿਹੜਾ ਹੈ ਆਪਣੇ ਹੱਥ ਦੇ ਵਿੱਚ ਰੱਖਣਾ ਹੈ, ਉਹਨੂੰ ਇੱਕ ਸ਼ੇਪ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਨੀ ਹੈ। ਇੱਕ ਸਭ ਤੋਂ ਪਹਿਲਾਂ ਸਟਿੱਕ ਰੱਖਣੀ ਹੈ ਔਰ ਸਟਿੱਕ ਦੇ ਨਾਲ ਨਾਲ ਇਸ ਕਬਾਬ ਨੂੰ ਸ਼ੇਪ ਦਿੰਦੇ ਜਾਣਾ ਔਰ ਇਸ ਦੇ ਉੱਤੇ ਜਿਹੜਾ ਹੈ ਇਹ ਪੇਸਟ ਨੂੰ ਇਸ ਸਟਿੱਕ ਦੇ ਉੱਤੇ ਚੜਾਉਂਦੇ ਜਾਣਾ। ਬਾਅਦ ਦੇ ਵਿੱਚ ਇੱਕ ਤੁਸੀਂ ਤਵਾ ਲੈ ਸਕਦੇ ਹੋ ਜਾਂ ਪੈਨ ਲੈ ਸਕਦੇ ਹੋ, ਉਸਨੂੰ ਗਰਮ ਕਰੋ, ਥੋੜ੍ਹਾ ਜਿਹਾ ਉਸਦੇ ਉੱਤੇ ਤੇਲ ਪਾਓ ਔਰ ਤਿਆਰ ਕੀਤੇ ਹੋਏ ਜਿਹੜੇ ਇਹ ਸਟਿਕਸ ਨੇ ਇਸ ਨੂੰ ਹੌਲੀ ਹੌਲੀ ਜਿਹੜਾ ਹੈ ਪਹਿਲਾਂ ਤਾਂ ਤੇਜ਼ ਕਰਕੇ ਗਰਮ ਤਵਾ ਕਰ ਲਓ, ਫਿਰ ਉਸਨੂੰ ਸਲੋ ਕਰਕੇ, ਗੈਸ ਨੂੰ ਸਲੋ ਕਰਕੇ ਹੌਲੀ ਹੌਲੀ ਜਿਹੜਾ ਹੈ ਇਸਨੂੰ ਤੁਸੀਂ ਪਕਾਉਣਾ ਔਰ ਵਿੱਚ ਵਿੱਚ ਦੀ ਜਿਹੜਾ ਉਲਟ ਪੁਲਟ ਕਰਕੇ ਕਬਾਬ ਨੂੰ ਚੰਗੀ ਤਰ੍ਹਾਂ ਸਾਰੇ ਪਾਸੇ ਉਹਦੀ ਜਿਹੜਾ ਹੈ ਸੁਨਹਿਰੇ ਰੰਗ ਹੋਣ ਤੱਕ, ਕੁਰਕੁਰਾ ਹੋਣ ਤੱਕ ਤੁਸੀਂ ਪਕਾਉਂਦੇ ਰਹਿਣਾ। ਜਦੋਂ ਇਹ ਪੂਰਾ

ਆਪ ਪੱਕ ਜਾਏ ਤਾਂ ਇਸ ਤੋਂ ਬਾਅਦ ਕੀ ਕਰਨਾ ਤੁਸੀਂ ਇਸਨੂੰ ਸ਼ੇਪਸ ਦੇ ਵਿੱਚ ਅਗਰ ਕੱਟਣਾ ਚਾਹੁੰਦੇ ਹੋ ਕੱਟ ਲਓ, ਅਗਰ ਐਜ਼ ਇਟ ਇਜ਼ ਤੁਸੀਂ ਸਰਵ ਕਰਨਾ ਚਾਹੁੰਦੇ ਹੋ ਤਾਂ ਹਰੀ ਚਟਨੀ ਦੇ ਨਾਲ ਡੈਕੋਰੇਟ ਕਰੋ ਪਲੇਟ ਔਰ ਸਰਵ ਕਰ ਦਿਓ।

ਸੋ ਦੇਖੋ ਕਿੰਨੀ ਆਸਾਨ ਜਿਹੀ ਰੈਸਪੀ ਜਿਹੜੀ ਹੈ ਨਾ ਉਹ ਬਣ ਗਈ ਹੈ ਸਾਡੀ, ਔਰ ਖਾਣਾ ਪੀਣਾ ਔਰ ਚੰਗੀ ਸਿਹਤ ਜਿਹੜੀ ਹੈ ਨਾਲ ਦੀ ਨਾਲ ਸਾਡੇ ਚੱਲਦੀ ਰਹਿਣੀ ਹੈ। ਔਰ ਅੱਜ ਇੰਟਰਨੈਸ਼ਨਲ ਯੋਗਾ ਡੇ ਦੇ ਮੌਕੇ ਦੇ ਉੱਤੇ ਖਾਸ ਜਿਹੜੀ ਹੈ ਗੱਲਬਾਤ ਤੁਹਾਨੂੰ ਮੈਂ ਕਿਹਾ ਸੁਣਾਵਾਂਗੀ, ਔਰ ਖਾਸ ਗੱਲਬਾਤ ਕੀ ਹੈ, ਬਿਓਂਡ ਹੀਲਿੰਗ ਯੋਗਾ ਸਟੂਡੀਓ ਜਿਹੜਾ ਹੈ ਉਸਦੇ ਜਿਹੜੇ ਟ੍ਰੇਨਰ ਨੇ, ਕੋਚ ਨੇ ਸਿਮਰਨ ਹਰੀ ਜੀ, ਜੋ ਕਿ ਸਾਡੇ ਨਾਲ ਫੋਨ ਲਾਈਨ 'ਤੇ ਜੁੜਨਗੇ। ਔਰ ਯੋਗਾ ਡੇ ਸੈਲੀਬ੍ਰੇਟ ਹੁੰਦਾ ਆ, ਇਸ ਤੋਂ ਇਲਾਵਾ ਯੋਗਾ ਜਿਹੜੀ ਹੈ, ਯੋਗ ਹੈ ਉਹ ਕਿਸ ਤਰ੍ਹਾਂ ਸਾਡੀ ਡੇਲੀ ਲਾਈਫ ਦੇ ਵਿੱਚ ਮਦਦ ਕਰਦੀ ਹੈ, ਕਿਸ ਤਰ੍ਹਾਂ ਇਹ ਜਿਹੜੀ ਹੈ ਸਾਨੂੰ ਹੋਰ ਜਿਹੜੀਆਂ ਪ੍ਰੋਬਲਮਸ ਨੇ ਨਾ, ਫਿਜ਼ੀਕਲੀ ਤਾਂ ਠੀਕ ਹੈ ਅਸੀਂ ਆਪਣੇ ਆਪ ਨੂੰ ਸਿਹਤ ਦੇ ਵੱਲ ਧਿਆਨ ਦੇ ਸਕਦੇ ਹਾਂ, ਪਰ ਮੈਂਟਲੀ ਕਿੰਨੀਆਂ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ, ਉਹ ਸਾਨੂੰ ਹੀਲ ਕਰਨ ਦੇ ਵਿੱਚ, ਉਹਨਾਂ ਨੂੰ ਹੱਲ ਕਰਨ ਦੇ ਵਿੱਚ ਜਿਹੜਾ ਹੈ ਮਦਦ ਕਿਸ ਤਰ੍ਹਾਂ ਹੋ ਸਕਦੀ ਹੈ, ਉਸ ਸਭ ਦੇ ਬਾਰੇ ਗੱਲਬਾਤ ਕਰਾਂਗੇ, ਉਹਨਾਂ ਤੋਂ ਜਾਣਾਂਗੇ। ਔਰ ਸਾਡੇ ਨਾਲ ਜਿਹੜਾ ਹੈ ਇਸ ਗੀਤ ਦੇ ਬਾਅਦ ਸਿਮਰਨ ਹਰੀ ਜੀ ਜੁੜਨਗੇ, ਔਰ ਬਹੁਤ ਸਾਰੀਆਂ ਉਹਨਾਂ ਦੇ ਨਾਲ ਮੈਂ ਕਿਹਾ ਗੱਲਾਂ ਬਾਤਾਂ ਕਰਾਂਗੇ, ਬਹੁਤ ਕੁਛ ਖਾਸ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ।

0: ਟਾਈਮ ਜਿਹੜਾ ਹੈ ਵਧੀਆ ਇੱਕ ਸਮਾਂ ਮੰਨਿਆ ਜਾਂਦਾ ਹੈ ਯੋਗ ਨੂੰ ਕਰਨ ਦੇ ਲਈ?
1: ਜੀ, ਅਗਰ ਸ਼ਾਸਤਰ ਅਨੁਸਾਰ ਦੇਖਿਆ ਜਾਏ ਤੇ ਯੋਗ ਕਰਨ ਦਾ ਕੋਈ ਇੱਕ ਨਿਰਧਾਰਿਤ ਸਮਾਂ ਨਹੀਂ ਹੈ, ਬਸ ਉਹਦੇ ਵਿੱਚ ਸੁਵਿਧਾ ਦੇਖਣੀ ਪੈਂਦੀ ਹੈ। ਕਿਉਂਕਿ ਯੋਗ ਦਾ ਅਗਰ ਅਸੀਂ ਗੱਲ ਕਰੀਏ, ਆਮ ਤੌਰ ਤੇ ਪ੍ਰਚਲਿਤ ਸਿਰਫ ਆਸਨ ਹੈ, ਅਸਲ ਚ ਰਾਜ ਯੋਗ ਵਿੱਚ ਅੱਠ ਧਾਰਾਵਾਂ ਨੇ, ਅੱਠ ਉਹਦੀਆਂ ਅੰਗ ਨੇ ਅਸ਼ਟਾਂਗ ਯੋਗ ਦੇ ਨਾਲ, ਤੇ ਆਸਨ ਜਿਹੜਾ ਪ੍ਰਚਲਿਤ ਹੈ ਉਹਦਾ ਤੀਸਰਾ ਅੰਗ ਹੈ। ਆਸਨ ਦਾ ਅਭਿਆਸ ਜਦੋਂ ਕਰਨਾ ਹੈ ਤੇ ਉਸ ਵਾਸਤੇ ਸਾਡੀ ਜ਼ਰੂਰਤ ਹੈ ਕਿ ਸਾਡਾ ਸਰੀਰ ਥੋੜਾ ਤਿਆਰ ਹੋਵੇ, ਤਾਂ ਕਿ ਸਾਡਾ ਪੇਟ ਖਾਲੀ ਹੋਵੇ, ਅਧਿਕ ਨੀਂਦ ਨਾ ਹੋਵੇ, ਬਹੁਤ ਜ਼ਿਆਦਾ ਥਕਾਵਟ ਨਾ ਹੋਈ ਹੋਵੇ, ਤੇ ਉਹ ਆਸਨ ਕਰਨ ਵਾਸਤੇ ਉਪਯੁਕਤ ਸਮੇਂ ਹੁੰਦਾ ਹੈ। ਆਸਨ ਕਿਸੇ ਵੀ ਸਮੇਂ ਕੀਤਾ ਜਾਂਦਾ ਹੈ, ਕਿਉਂਕਿ ਬ੍ਰਹਮ ਮੁਹੂਰਤ ਵਾਸਤੇ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਸਰੀਰ ਵਿਸ਼ਰਾਮ ਚ ਹੁੰਦਾ ਹੈ, ਕਿਉਂਕਿ ਲੰਬੀ ਰਾਤ ਅਸੀਂ ਸੋਏ ਹਾਂ ਔਰ ਬਾਕੀ ਥਕੇਵੇ ਨਹੀਂ ਨੇ, ਹੋਰ ਜਿਵੇਂ ਨਹੀਂ ਨੇ, ਤੇ ਉਸ ਵਾਸਤੇ ਮੰਨਿਆ ਜਾਂਦਾ ਹੈ ਕਿ ਬ੍ਰਹਮ ਮੁਹੂਰਤ ਜਿਹੜਾ ਹੈ ਸਵੇਰ ਦਾ ਸਮੇਂ ਹੈ ਉਹ ਸਭ ਤੋਂ ਉਪਯੁਕਤ ਮੰਨਿਆ ਜਾਂਦਾ। ਅਦਰਵਾਈਜ਼ ਅਗਰ ਦੇਖਿਆ ਜਾਏ ਤੇ ਅਸੀਂ ਆਸਨ ਦਾ ਅਭਿਆਸ ਦਿਨ ਚ ਕਦੀ ਵੀ ਕਰ ਸਕਦੇ ਹਾਂ, ਕਿਉਂਕਿ ਬ੍ਰਹਮ ਮੁਹੂਰਤ ਅਗਰ ਦੇਖਿਆ ਜਾਏ ਕਿ ਭਾਰਤ ਦੇ ਹਿਸਾਬ ਨਾਲ ਕੋਈ ਹੋਰ ਸਮੇਂ ਹੋਏਗਾ, US, ਕੈਨੇਡਾ, ਅਲੱਗ ਅਲੱਗ ਦੇਸ਼ਾਂ ਦੇ ਵਿੱਚ ਉਹ ਬ੍ਰਹਮ ਦਾ ਮੁਹੂਰਤ ਕੁਛ ਹੋਰ ਹੋਏਗਾ। ਮੰਨ ਲਓ ਇੱਥੇ 5-4 ਵਜੇ ਨੇ ਤਾਂ ਉੱਥੇ ਸਮੇਂ ਕੋਈ ਹੋਰ ਹੋਏਗਾ, ਤੇ ਬ੍ਰਹਮ ਮੁਹੂਰਤ ਵੀ ਬਦਲ ਜਾਏਗਾ। ਸੋ ਅਨੁਕੂਲਤਾ ਇਹ ਰਹੇਗੀ ਕਿ ਤੁਹਾਡਾ ਪੇਟ ਖਾਲੀ ਹੋਵੇ, ਖਾਣਾ ਖਾਏ 3-4 ਘੰਟੇ ਹੋ ਗਏ ਹੋਣ, ਵਿਸ਼ਰਾਮ ਚ ਹੋਵੇ ਸਰੀਰ, ਉਹ ਸਭ ਤੋਂ ਉਪਯੁਕਤ ਸਮੇਂ ਹੈ।
0: ਤੇ ਅਸੀਂ ਦੇਖਦੇ ਹਾਂ ਕਿ ਕਈ ਲੋਕ ਐਕਸਰਸਾਈਜ਼ ਕਰਦੇ ਨੇ, ਕਈ ਲੋਕ ਯੋਗ ਨੂੰ ਅਪਣਾਉਂਦੇ ਨੇ, ਦੋਨਾਂ ਦੇ ਵਿੱਚ ਡਿਫਰੈਂਸ ਕੀ ਹੁੰਦਾ ਆ, ਦੋਵਾਂ ਦੇ ਵਿੱਚ ਅੰਤਰ ਕੀ ਹੁੰਦਾ ਆ?
1: ਦੋਨਾਂ ਵਿੱਚ ਅੰਤਰ ਹੈ ਕਿ ਜਿਵੇਂ ਕਿ ਪਹਿਲੇ ਕਿਹਾ ਕਿ ਇਹ ਆਪਣੇ ਆਤਮ ਨੂੰ ਜਾਣਨ ਦੀ ਗੱਲ ਹੈ।
0: ਜੀ ਜੀ,
1: ਸਰੀਰ ਔਰ ਮਨ ਬੁੱਧੀ ਚਿੱਤ ਇਹਨਾਂ ਦਾ ਸਮਨਵੇ ਜਿਹੜਾ ਹੈ ਉਹ ਕੇਵਲ ਇੱਕ ਯੋਗਾ ਆਸਨ ਦੇ ਅਭਿਆਸ ਨਾਲ ਅਸੀਂ ਕਰ ਸਕਦੇ ਹਾਂ। ਕਹਿਣ ਤੋਂ ਭਾਵ ਕਿ ਅਸੀਂ 3 ਚੀਜ਼ਾਂ ਨੂੰ ਇੱਕ ਟਾਈਮ ਚ ਅਟੈਂਡ ਕਰ ਰਹੇ ਹਾਂ, ਬਾਕੀ ਹੋਰ ਅਸੀਂ ਕੋਈ ਵਰਜਿਸ਼ ਐਕਸਰਸਾਈਜ਼ ਜਾਂ ਕੁਛ ਵੀ ਕਰਦੇ ਹਾਂ ਤੇ ਉਹਦੇ ਵਿੱਚ ਵਾਸਤੇ ਸਪੈਸਿਫਿਕ ਗੋਲ ਨਹੀਂ ਆ, ਕੁਛ ਮਸਕੂਲਰ ਸਿਸਟਮ ਨੂੰ ਅਸੀਂ ਠੀਕ ਕਰ ਰਹੇ ਹਾਂ ਜਾਂ ਕੁਛ ਵਿਆਧੀ ਦੂਰ ਕਰ ਰਹੇ ਹਾਂ। ਲੇਕਿਨ ਯੋਗ ਕੇਵਲ ਸਰੀਰ ਤੱਕ ਨਹੀਂ ਸੀਮਿਤ, ਇਹ ਯੋਗ ਆਸਨ ਦਾ ਅਭਿਆਸ ਜਿਹੜਾ ਇਹ ਸਾਡੇ ਮਨ ਤੱਕ ਪ੍ਰਭਾਵ ਦਿੰਦਾ ਹੈ, ਕਿਉਂਕਿ ਸ਼ਵਸਨ ਦੀ ਪ੍ਰਕਿਰਿਆ ਇਹਦੇ ਨਾਲ ਚੱਲਦੀ ਹੈ। ਪੂਰੀ ਸਜਗਤਾ ਔਰ ਇਕਾਗਰਤਾ ਦੇ ਨਾਲ ਇਸ ਚੀਜ਼ ਨੂੰ ਅਸੀਂ ਜਦੋਂ ਕਰਦੇ ਹਾਂ ਤੇ ਇਹ ਬਾਕੀ ਚੀਜ਼ਾਂ ਤੋਂ, ਬਾਕੀ ਵਰਜਿਸ਼ਾਂ ਤੋਂ ਇਹ ਵਿਲੱਖਣ ਹੋ ਜਾਂਦੀ ਹੈ।
0: ਜੀ, ਤੇ ਅਸੀਂ ਕਈ ਵਾਰੀ ਅਸੀਂ ਦੇਖਿਆ ਕਿ ਜਦੋਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਅੱਜ ਕੱਲ੍ਹ ਸਟ੍ਰੈਸ ਬੜਾ ਹੁੰਦਾ, ਅਸੀਂ ਮੈਂਟਲੀ ਪ੍ਰੈਸ਼ਰ ਦੇ ਵਿੱਚ ਬਹੁਤ ਹੁੰਦੇ ਹਾਂ, ਕੰਮਕਾਰ ਦਾ ਪ੍ਰੈਸ਼ਰ ਇੰਨਾ ਹੁੰਦਾ, ਡਿਪਰੈਸ਼ਨਸ ਦੇ ਵਿੱਚ ਚਲੇ ਜਾਂਦੇ, ਕਈ ਲੋਕ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ, ਉਸ ਸਭ ਤਣਾਅ ਨੂੰ ਘੱਟ ਕਰਨ ਦੇ ਲਈ ਕਿਹੜੇ ਐਸੇ ਯੋਗ ਆਸਨ ਨੇ, ਕਿਹੜੀ ਐਸੀ ਪ੍ਰੈਕਟਿਸ ਨੇ ਉਹ ਅਸੀਂ ਕਰ ਸਕਦੇ ਹਾਂ ਔਰ ਘਰ ਦੇ ਵਿੱਚ ਹੀ ਕਿਸੇ ਸਮੇਂ ਵੀ ਕੀਤੀ ਜਾ ਸਕਦੀਆਂ ਨੇ?
1: ਜੀ, ਤਣਾਅ ਇਹ ਅੱਜ ਦੀ ਜ਼ਿੰਦਗੀ ਦਾ ਇੱਕ ਫ੍ਰੀ ਗਿਫਟ ਅਸੀਂ ਕਹਿ ਸਕਦੇ ਹਾਂ, ਕੋਈ ਵੀ ਇਸ ਤੋਂ ਅਛੂਤਾ ਨਹੀਂ ਹੈ, ਤੇ ਯੋਗ ਦਾ ਚੁਣਾਵ ਬਹੁਤ ਹੀ ਜਿਹਨੂੰ ਕਵਾਂਗੇ ਅਸੀਂ ਐਪਰੋਪ੍ਰੀਏਟ ਹੈ ਔਰ ਬੜਾ ਸੁਵਿਧਾਜਨਕ ਹੈ। ਇਹਦੇ ਵਾਸਤੇ ਕੋਈ ਸਾਧਨ ਦੀ ਆਵਸ਼ਕਤਾ ਨਹੀਂ ਹੈ, ਕੋਈ ਜ਼ਰੂਰਤ ਨਹੀਂ ਹੈ। ਉਹ ਤਣਾਅ ਨੂੰ ਕਿਵੇਂ ਘੱਟ ਕਰਦਾ ਹੈ? ਤਣਾਅ ਦਾ ਕਾਰਨ ਕੀ ਹੁੰਦਾ ਹੈ? ਉਹਦਾ ਕਾਰਨ ਸਾਡਾ ਮਨ ਹੈ। ਮਨ ਜਦੋਂ ਵਿਕਾਰਿਤ ਹੁੰਦਾ ਹੈ, ਮਨ ਜਦੋਂ ਅਵਰੋਧ ਹੁੰਦਾ ਹੈ, ਕਲੇਸ਼ਿਤ ਹੁੰਦਾ ਹੈ ਕਿਸੇ ਕਾਰਨ ਕਰਕੇ ਜਾਂ ਭਾਵਨਾ ਕਰਕੇ, ਤੇ ਉਹ ਡਿਪਰੈਸ਼ਨ, ਚਿੰਤਾ ਇਹ ਦੀ ਚਪੇਟ ਵਿੱਚ ਆ ਜਾਂਦਾ ਹੈ। ਇਹ ਜਦੋਂ ਅਸੀਂ ਯੋਗ ਦੀ ਆਸਨ ਤੋਂ ਅਗਲੀ ਜਿਹੜੀ ਪ੍ਰਕਿਰਿਆ ਹੈ ਉਹ ਪ੍ਰਾਣਾਯਾਮ ਦੀ ਹੈ। ਸ਼ਵਾਸਾਂ ਨੂੰ ਕਿਵੇਂ ਸਾਧਨਾ ਅਸੀਂ, ਜਿਵੇਂ ਕਿ ਤੁਸੀਂ ਸੁਣ ਰਹੇ ਹੋ ਪ੍ਰਾਣਾਯਾਮ, ਇਹਦੇ ਅੰਦਰ ਹੀ ਇਹਦਾ ਅਰਥ ਛੁਪਿਆ ਹੈ, ਪ੍ਰਾਣਾ ਨੂੰ ਆਯਾਮ ਦੇਣਾ। ਜਿਵੇਂ ਕਿ ਪੰਜ ਪ੍ਰਾਣਾ ਦਾ ਸਾਡੇ ਸ਼ਾਸਤਰਾਂ ਚ ਜ਼ਿਕਰ ਆਉਂਦਾ ਹੈ। ਪ੍ਰਾਣ ਅਸੀਂ ਸਿੱਧੇ ਤੌਰ ਤੇ ਅਗਰ ਸਰਲ ਭਾਸ਼ਾ ਸਮਝਣਾ ਚਾਹੀਏ ਤੇ ਸ਼ਵਾਸ ਇੱਕ ਤਰ੍ਹਾਂ ਦਾ ਪ੍ਰਾਣ ਹੈ। ਸ਼ਵਾਸ ਦੇ ਆਧਾਰ ਤੇ ਅਸੀਂ ਪ੍ਰਾਣ ਨੂੰ ਜਾਣ ਸਕਦੇ ਹਾਂ। ਤੇ ਜਿਵੇਂ ਸ਼ਵਾਸਾਂ ਦੇ ਅਸੀਂ ਕੁਛ ਅਭਿਆਸ ਕਰਨੇ ਆ, ਕਿਉਂਕਿ ਜਦੋਂ ਤਣਾਅ ਹੁੰਦਾ ਹੈ ਤੇ ਸਾਡੀ ਸ਼ਵਾਸ ਲੈਣ ਦੀ ਗਤੀ ਬਹੁਤ ਹੀ ਵੱਧ ਜਾਂਦੀ ਹੈ, ਬਹੁਤ ਛੋਟੀ ਸਾਡੀ ਸ਼ਵਾਸ ਹੋ ਜਾਂਦੀ ਹੈ। ਤੇ ਯੋਗ ਕੀ ਕਰਦਾ ਹੈ ਕਿ ਸ਼ਵਾਸ ਦੇ ਆਧਾਰ ਤੇ ਉਹ ਤਣਾਅ ਮੁਕਤੀ ਦੇ ਰਸਤੇ ਵੱਲ ਆਰਾਮ ਨਾਲ ਜਾਇਆ ਜਾ ਸਕਦਾ ਹੈ। ਜਿਵੇਂ ਜਿਵੇਂ ਅਸੀਂ ਸ਼ਵਾਸ ਨੂੰ ਆਪਣੇ ਸਾਹਾਂ ਨੂੰ ਘੱਟ ਕਰਦੇ ਜਾਂਦੇ ਹਾਂ, ਉਹਦੀ ਮਤਲਬ ਕਿ ਗਤੀ ਨੂੰ ਘਟਾਉਂਦੇ ਜਾਂਦੇ ਹਾਂ, ਜਿੰਨਾ ਸ਼ਵਾਸ ਠਹਿਰਦਾ ਜਾਏਗਾ ਓਨਾ ਮਨ ਸਥਿਰ ਹੁੰਦਾ ਜਾਏਗਾ, ਓਨੀ ਇਕਾਗਰਤਾ ਵਧਦੀ ਜਾਏਗੀ, ਓਨੀ ਸਥਿਰਤਾ ਆਉਂਦੀ ਜਾਏਗੀ। ਜਦੋਂ ਸਥਿਰਤਾ ਆਏਗੀ ਤੇ ਇਹ ਆਪਣੇ ਆਪ ਕੰਟੈਂਟਮੈਂਟ ਵਿੱਚ ਆਏਗਾ, ਉਸ ਰਸ ਨੂੰ ਅਨੁਭਵ ਕਰ

0: सकेगा, क्योंकि डिप्रेशन वाला व्यक्ति भी किसी प्रकार का रस लभ रहा है, वो किसी कारण उन्हें नहीं मिल रहा, इस करके डिप्रेशन होता है। डीप इंप्रेशन किसी थॉट का चला गया, वो डिप्रेशन का कारण बन जाता है।
1: ਜੀ ਤੇ ਯੋਗਾ ਜਿਹੜੀ ਹੈ ਇਸ ਨੂੰ ਅਸੀਂ ਕਰਦੇ ਹਾਂ, ਅਲੱਗ ਅਲੱਗ ਉਮਰ ਦੇ ਹਿਸਾਬ ਨਾਲ ਵੱਖਰਾ ਵੱਖਰਾ ਜਿਹੜਾ ਇੰਪੈਕਟ ਪੈਂਦਾ ਆ। ਕਿਹੜੀਆਂ ਕਿਹੜੀਆਂ ਸਾਵਧਾਨੀਆਂ ਜਿਹੜੀਆਂ ਨੇ ਯੋਗ ਨੂੰ ਕਰਨ ਵੇਲੇ, ਇਹ ਆਸਨ ਕਰਨ ਵੇਲੇ ਅਪਣਾਉਣੀਆਂ ਚਾਹੀਦੀਆਂ ਨੇ?
0: ਸਾਵਧਾਨੀਆਂ ਜਿਹੜੀਆਂ ਨੇ, ਮੰਨ ਲਓ ਕਿਸੇ ਦੇ ਅਗਰ ਕੋਈ ਸਰੀਰ ਵਿੱਚ ਹੁਣ ਵਿਕਾਰ ਬਣ ਗਿਆ ਹੈ, ਕਮਰ ਦੇ ਵਿੱਚ ਦਰਦ ਹੈ, ਤੇ ਉਹ ਵੈਸੇ ਤਾਂ ਆਸਨ ਦਾ ਅਭਿਆਸ ਹੈ, ਉਹ ਬਿਨਾਂ ਨਿਰੀਖਣ ਤੋਂ ਨਹੀਂ ਕੀਤਾ ਜਾਣਾ ਚਾਹੀਦਾ। ਕਿਤਾਬ 'ਚ ਪੜ੍ਹ ਕੇ, ਟੀਵੀ 'ਚ ਦੇਖ ਕਰਕੇ ਤੁਸੀਂ ਦੇਖ ਲਿਆ ਸਾਹਮਣੇ ਵਾਲੇ ਨੇ ਬਹੁਤ ਅੱਛਾ ਕਰਵਾਇਆ, ਬਹੁਤ ਅੱਛੇ ਕਨਵੇ ਕੀਤਾ, ਲੇਕਿਨ ਤੁਸੀਂ ਉਹਨੂੰ ਅਪਣਾ ਪਾਏ 100%, ਇਹ ਡਿਪੈਂਡ ਕਰਦਾ ਹੈ। ਜਦੋਂ ਅਸੀਂ ਗਲਤ ਚੀਜ਼ ਨੂੰ ਅਪਣਾ ਲੈਂਦੇ ਹਾਂ, ਤਰੀਕੇ ਨੂੰ ਗਲਤ ਕਰ ਲੈਂਦੇ ਹਾਂ, ਤੇ ਉਹਦਾ ਪ੍ਰਭਾਵ ਜਿਹੜਾ ਉਹ ਅੱਛਾ ਨਾ ਪੈ ਕੇ ਬੁਰਾ ਪ੍ਰਭਾਵ ਸਰੀਰ ਤੇ ਜ਼ਰੂਰ ਆਏਗਾ। ਸੋ ਸਾਵਧਾਨੀਆਂ ਜਿਹੜੀਆਂ, ਸਭ ਤੋਂ ਪਹਿਲੀ ਸਾਵਧਾਨੀ ਤਾਂ ਇਹ ਕਿ ਅਸੀਂ ਤੁਸੀਂ ਨਿਰੀਖਣ ਦੇ ਵਿੱਚ ਕਰੋ, ਕਿਸੇ ਯੋਗ ਵਿਅਕਤੀ ਦੇ ਸੰਪਰਕ ਚ ਆਓ ਤੇ ਉਹਨਾਂ ਦੇ ਸੰਪਰਕ ਨਾਲ ਕਰੋ। ਬਾਕੀ ਜਿਹੜੀਆਂ ਸਧਾਰਨ ਜਿਹਨੂੰ ਕਹਿ ਸਕਦੇ ਹਾਂ ਪ੍ਰੀਕੋਸ਼ਨ ਲੈਣ ਵਾਲੀਆਂ ਚੀਜ਼ਾਂ ਨੇ, ਸਰਜਰੀ ਅਗਰ ਤੁਹਾਡੇ ਕੋਈ ਹੋਈ ਹੈ ਪੇਟ ਦੀ, ਜਾਂ ਕੋਈ ਤੁਹਾਡੇ ਡਿਸਕ ਬਲਜ ਜਾਂ ਐਸੀ ਕੁਛ ਸਮੱਸਿਆ ਕੋਈ ਵਿਕਟ ਆ ਗਈ ਹੈ, ਤੇ ਉਹਨੂੰ ਜਾਂਚ ਕਰਾਏ ਬਗੈਰ ਬਿਨਾਂ ਨਿਰੀਖਣ ਤੋਂ ਨਾ ਕੀਤਾ ਜਾਏ। ਖਾਣਾ ਸਮੇਂ ਜਿਹੜਾ ਹੈ ਉਹ ਜਿਵੇਂ ਕਿ ਪਹਿਲੇ ਦੱਸਿਆ, ਉਹ 3 ਤੋਂ 4 ਘੰਟੇ ਹੋ ਜਾਣੇ ਚਾਹੀਦੇ ਆ, ਥਕਾਨ ਸਰੀਰ 'ਚ ਨਾ ਹੋਵੇ, ਇਹ ਚੀਜ਼ਾਂ ਦੀਆਂ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਨੇ
1: ਜੀ। ਸੋ ਅੱਜ ਇੰਟਰਨੈਸ਼ਨਲ ਯੋਗਾ ਡੇ ਦੇ ਮੌਕੇ ਦੇ ਉੱਤੇ ਸਰ ਤੁਸੀਂ ਟਾਈਮ ਕੱਢਿਆ, ਇੱਕ ਛੋਟਾ ਜਿਹਾ ਮੈਸੇਜ ਸਾਡੇ ਲਿਸਨਰਸ ਦੇ ਲਈ ਕੀ ਦੇਣਾ ਚਾਹੋਗੇ ਇਸ ਲਾਈਫ ਦੇ ਵਿੱਚ, ਸਾਡੀ ਡੇਲੀ ਰੂਟੀਨ ਦੇ ਵਿੱਚ ਯੋਗ ਨੂੰ ਲੈ ਕੇ ਕਿੰਨੀ ਇੰਪੋਰਟੈਂਸ ਹੈ ਔਰ ਕਿਸ ਤਰ੍ਹਾਂ ਇਸ ਨੂੰ ਅਪਣਾਇਆ ਜਾ ਸਕਦਾ ਹੈ?
0: ਹਾਂਜੀ, ਯੋਗ ਬਹੁਤ ਇੱਕ ਵਿਸਤਾਰਿਤ ਔਰ ਵਿਸਤ੍ਰਿਤ ਆਪਣੇ ਆਪ ਵਿੱਚ ਹੈ, ਇਹਦੀ ਬਹੁਤ ਸਾਰੀਆਂ ਧਾਰਾਵਾਂ ਨੇ, ਜਿਵੇਂ ਕਿ ਸਾਡੇ ਸ਼ਾਸਤਰਾਂ 'ਚ ਵੀ ਜ਼ਿਕਰ ਆਉਂਦਾ ਹੈ, ਯੋਗ ਕੇਵਲ ਆਸਨ ਨਹੀਂ ਹੈ, ਅਸ਼ਟਾਂਗ ਯੋਗ ਜਾਂ ਰਾਜ ਯੋਗ ਨਹੀਂ ਹੈ, ਬਹੁਤ ਸਾਰੇ ਜਿਵੇਂ ਗੀਤਾ 'ਚ ਵੀ ਜ਼ਿਕਰ ਆਉਂਦਾ ਹੈ ਕਿ ਭਗਤੀ ਯੋਗ ਹੈ, ਤੇ ਬਹੁਤ ਤਰੀਕੇ ਦੇ ਯੋਗ ਨੇ। ਸਾਨੂੰ ਯੋਗ ਨੂੰ ਸਮਝਣਾ ਚਾਹੀਦਾ ਹੈ। ਇਹ ਦਿਨ ਦਾ ਜਿਹੜਾ ਖਾਸ ਮੌਕਾ ਬਣਿਆ ਹੈ, ਇਹਦੇ ਵਿੱਚ ਸੰਦੇਸ਼ ਇਹ ਰਹੇਗਾ ਕਿ ਇਸ ਯੋਗ ਦੀ ਧਾਰਾ ਨੂੰ, ਅਸ਼ਟਾਂਗ ਯੋਗ ਦੇ ਵਿੱਚ ਖਾਸ ਕਰਕੇ ਆਸਨ ਪ੍ਰਾਣਾਯਾਮ ਨੂੰ ਆਪਣੇ ਜੀਵਨ ਦਾ ਅੰਗ ਬਣਾਓ। ਅੱਜ ਦੀ ਜਿਵੇਂ ਦੀ ਬਹੁਤ ਤੇਜ਼ੀ ਵਾਲੀ ਰਫਤਾਰ ਵਾਲੀ ਜ਼ਿੰਦਗੀ ਸਭ ਜੀ ਰਹੇ ਨੇ, ਔਰ ਡਿਪੈਂਡੈਂਸੀ ਔਨ ਦਾ ਗੈਜਟਸ, ਲਗਭਗ ਹਰ ਵਿਅਕਤੀ ਗੈਜਟਸ ਤੇ ਵਾਹਨਾਂ ਦੇ ਡਿਪੈਂਡੈਂਟ ਹੋ ਗਏ ਆ, ਅਸੀਂ ਨੀਚੇ ਬੈਠਣਾ ਭੁੱਲ ਗਏ ਹਾਂ, ਕੁਰਸੀਆਂ ਤੇ ਬੈਡਾਂ ਤੇ ਔਰ ਸੋਫਿਆਂ ਤੇ ਬੈਠਦੇ ਹਾਂ, ਜਿਹਦੇ ਕਾਰਨ ਸਾਡੇ ਸਰੀਰ ਬਹੁਤ ਹੀ ਵਿਕਾਰਿਤ ਹੋ ਜਾਂਦੇ ਨੇ
1: ਜੀ।
0: ਆਸਨ ਦੇ ਨਾਲ ਜੁੜਨ ਨਾਲ ਸਾਡੀ ਹੈਲਥ ਇੰਪਰੂਵ ਹੁੰਦੀ ਹੈ, ਸਾਡੇ ਮਨ ਦਾ ਸਤਰ ਬਹੁਤ ਅੱਛਾ ਹੁੰਦਾ ਹੈ। ਸੰਦੇਸ਼ ਇਹੀ ਰਹੇਗਾ ਕਿ ਹਰ ਵਿਅਕਤੀ ਸੰਕਲਪ ਲਏ ਕਿ ਅਸੀਂ ਚਾਹੇ ਸਮੇਂ ਘੱਟ ਕੱਢੀਏ, ਅਸੀਂ 20 ਮਿੰਟ ਕੱਢੀਏ, 25 ਮਿੰਟ ਕੱਢੀਏ, ਤੇ ਜ਼ਰੂਰ ਪਰ ਜ਼ਰੂਰ ਯੋਗ ਦੇ ਨਾਲ ਅਸੀਂ ਜੁੜੀਏ
1: ਜੀ। ਜੀ ਬਿਲਕੁਲ ਸਰ, ਔਰ ਥੈਂਕ ਯੂ ਸੋ ਮੱਚ ਤੁਸੀਂ ਸਰ ਆਪਣੇ ਬਿਜੀ ਸ਼ੈਡਿਊਲ ਦੇ ਵਿੱਚੋਂ ਸਾਡੇ ਲਿਸਨਰਸ ਦੇ ਲਈ ਟਾਈਮ ਕੱਢ ਕੇ ਇਸ ਇੰਟਰਨੈਸ਼ਨਲ ਯੋਗਾ ਡੇ ਦੇ ਮੌਕੇ ਦੇ ਉੱਤੇ ਇੰਨੀ ਜਾਣਕਾਰੀ ਸਾਂਝਾ ਕੀਤੀ।
0: ਬਹੁਤ ਬਹੁਤ ਸ਼ੁਕਰੀਆ ਜੀ।
1: ਜੀ ਇਹ ਸਨ ਸਾਡੇ ਨਾਲ ਅੱਜ ਫੋਨ ਲਾਈਨ ਤੇ ਜੁੜੇ ਸਿਮਰਨ ਹਰੀ ਜੀ, ਜੋ ਕਿ ਬਿਓਂਡ ਹੀਲਿੰਗ ਯੋਗਾ ਸਟੂਡੀਓ ਉਹ ਚਲਾਉਂਦੇ ਨੇ ਔਰ ਜਲੰਧਰ ਦੇ ਵਿੱਚ ਜਿਹੜਾ ਹੈ ਇਹ ਟ੍ਰੇਨਿੰਗ ਦਿੰਦੇ ਨੇ ਬੱਚਿਆਂ ਨੂੰ, ਔਰ ਨਾਲ ਦੀ ਨਾਲ ਜਿਹੜਾ ਜ਼ਿੰਦਗੀ ਨੂੰ ਹੋਰ ਵੀ ਖੂਬਸੂਰਤ ਬਣਾਉਣ ਦਾ ਇੱਕ ਤਰੀਕਾ ਜਿਹੜਾ ਉਹ ਸਿਖਾਉਂਦੇ ਨੇ। ਸੋ ਪ੍ਰੋਗਰਾਮ ਚੱਲ ਰਿਹਾ ਜੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਵਾਲਾ, ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਤੁਹਾਡੀ ਆਪਣੀ ਆਰਸ਼ੀ ਅੰਸ਼ਲੀ ਦੇ ਨਾਲ, ਔਰ ਮੈਂ ਕਿਹਾ ਜੀ ਤੁਸੀਂ ਬਣੇ ਰਹੋ। 8:21 ਹੋ ਗਏ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਹੋਰ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਨੇ ਮੈਂ, ਔਰ ਫਿਲਹਾਲ ਇੱਕ ਗੀਤ ਆ ਰਿਹਾ ਜੀ ਤੁਹਾਡੇ ਲਈ, ਇਸ ਗੀਤ ਦੇ ਉਸ ਪਾਰ ਥੋੜ੍ਹੀ ਜਿਹੀ ਹੋਰ ਜਾਣਕਾਰੀ, ਥੋੜ੍ਹੀ ਜਿਹੀ ਹੋਰ ਗੀਤ, ਥੋੜ੍ਹੀਆਂ ਜਿਹੀਆਂ ਹੋਰ ਗੱਲਾਂ।

ਔਰ ਮੈਂ ਕਿਹਾ ਜੀ ਇਸ ਛੋਟੀ ਜਿਹੀ ਜ਼ਿੰਦਗੀ ਨੂੰ ਖੂਬਸੂਰਤ ਵਧੀਆ ਤਰੀਕੇ ਦੇ ਨਾਲ ਜੀ ਲੈਣਾ ਚਾਹੀਦਾ ਹੈ। ਜਿੰਨਾ ਮੌਕਾ ਮਿਲੇ ਉਸ ਮੌਕੇ ਦੇ ਉੱਤੇ ਚੌਕਾ ਮਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਫਿਲਹਾਲ ਅੱਜ ਕੱਲ੍ਹ ਚੌਕਿਆਂ ਦੀ ਨਹੀਂ ਬਲਕਿ ਗੋਲਸ ਦੀ ਗੱਲ ਹੋ ਰਹੀ ਹੈ। ਜੀ ਫੀਫਾ ਵਰਲਡ ਕੱਪ ਦਾ ਕਰੇਜ਼ ਜਿਹੜਾ ਨਾ ਉਹ ਹਰ ਪਾਸੇ ਹਰ ਇੱਕ ਪਾਸੇ ਜਿਹੜਾ ਹੈ ਫੈਲਿਆ ਹੋਇਆ। ਫੀਫਾ ਵਿਸ਼ਵ ਕੱਪ 2026 ਦੇ ਵਿੱਚ ਜਿਹੜੇ ਮੈਚਸ ਹੋ ਰਹੇ ਨੇ ਔਰ ਮੁਕਾਬਲੇ ਹੋ ਰਹੇ ਨੇ ਉਸ ਦੇ ਵਿੱਚ ਵੱਖਰੀ ਵੱਖਰੀ ਟੀਮਾਂ ਜਿਹੜੀਆਂ ਨੇ ਨਾ ਉਹ ਜਿੱਤ ਹਾਸਲ ਕਰਕੇ ਥੋੜ੍ਹੇ ਥੋੜ੍ਹੇ ਸਟੈਪਸ ਜਿਹੜੀਆਂ ਨੇ ਨਾ ਉਹ ਅੱਗੇ ਵੱਧ ਰਹੀਆਂ ਨੇ। ਸੋ 5 ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨੇ ਫੀਫਾ ਵਿਸ਼ਵ ਕੱਪ 2026 ਦੇ ਵਿੱਚ ਗਰੁੱਪ ਸੀ ਦੇ ਮੁਕਾਬਲੇ ਦੇ ਵਿੱਚ ਹੈਤੀ ਨੂੰ 3-0 ਦੇ ਨਾਲ ਹਰਾ ਕੇ ਆਪਣੀ ਇਸ ਮੁਹਿੰਮ ਦੇ ਵਿੱਚ ਮੁੜ ਪਟਰੀ 'ਤੇ ਆਪਣੇ ਆਪ ਨੂੰ ਲੈ ਆਉਂਦਾ ਬਈ। ਦੱਸੀ ਕਿ ਇਸ ਜਿੱਤ ਦੇ ਹੀਰੋ ਰਹੇ ਸਟਾਰ ਫੋਰਵਰਡ ਵਿਨੀਅਸਨ ਨੇ ਉਹਨਾਂ ਨੇ ਜੂਨੀਅਰ ਉਹਨਾਂ ਦੇ ਵੱਲੋਂ ਇੱਕ ਗੋਲ ਕੀਤਾ ਗਿਆ। ਦੋ ਹੋਰ ਗੋਲ ਜਿਹੜੇ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਔਰ ਨਾਲ ਦੀ ਨਾਲ ਜਿਹੜਾ ਹੈ ਬ੍ਰਾਜ਼ੀਲ ਨੇ ਸ਼ੁਰੂ ਤੋਂ ਹੀ ਜਿਹੜਾ ਹੈ ਆਪਣਾ ਦਬਦਬਾ ਇਸ ਖੇਡ ਦੇ ਵਿੱਚ ਬਣਾਈ ਰੱਖਿਆ। ਪਹਿਲਾ ਗੋਲ ਜਿਹੜਾ ਹੈ ਮੈਥਿਊਸ ਨੇ ਕੀਤਾ ਸੀਗਾ ਜਦੋਂ ਵਿਨੀਸੀਅਸ ਨੇ ਇਹਦਾ ਜਿਹੜਾ ਸ਼ੋਟ ਹੈਤੀ ਦੇ ਗੋਲਕੀਪਰ ਨੂੰ ਦੇ ਹੱਥਾਂ ਵਿੱਚ ਕਰਾ ਕੇ ਵਾਪਸ ਆਈ ਤਾਂ ਉਹਨਾਂ ਨੇ ਜਿਹੜਾ ਹੈ ਗੇਂਦ ਨੂੰ ਦੁਬਾਰਾ ਤੋਂ ਜਾਲ ਦੇ ਵਿੱਚ ਪਹੁੰਚਾ ਦਿੱਤਾ ਔਰ ਵੱਖਰੀ ਤਰ੍ਹਾਂ ਦਾ ਜਿਹੜਾ ਹੈ ਆਪਣੀ ਜਿੱਤ ਹਾਸਲ ਕਰ ਲਈ ਹੈ ਬਈ। ਇਸ ਤੋਂ ਇਲਾਵਾ ਗੱਲ ਕੀਤੀ ਜਾਏ ਤਾਂ ਮੋਰੋਕੋ ਨੇ ਜਿਹੜਾ ਹੈ ਸਕਾਟਲੈਂਡ ਨੂੰ 1-0 ਨਾਲ ਹਰਾਇਆ ਜੀ। ਫੀਫਾ ਵਿਸ਼ਵ ਕੱਪ ਦੇ ਵਿੱਚ ਜਿਹੜਾ ਹੈ ਗਰੁੱਪ ਸੀ ਦੇ ਇੱਕ ਮਹੱਤਵਪੂਰਨ ਮੁਕਾਬਲਾ ਹੋਇਆ ਜਿਸ ਦੇ ਵਿੱਚ ਮੋਰੋਕੋ ਦੇ ਵੱਲੋਂ ਸਕਾਟਲੈਂਡ ਨੂੰ 1-0 ਦੇ ਨਾਲ ਹਰਾ ਕੇ 3 ਅਹਿਮ ਜਿਹੜੇ ਅੰਕ ਜਿਹੜੇ ਨੇ ਪੁਆਇੰਟਸ ਜਿਹੜੇ ਨੇ ਹਾਸਲ ਕਰ ਲਏ ਗਏ ਨੇ ਔਰ ਇਸ ਜਿੱਤਨੇ ਨਾਲ ਹੀ ਮੋਰੋਕੋ 4 ਅੰਕਾਂ ਦੇ ਨਾਲ ਗਰੁੱਪ ਦੇ ਟੌਪ ਦੇ ਉੱਤੇ ਵੀ ਪਹੁੰਚ ਗਿਆ। ਮੈਚ ਦੇ ਸ਼ੁਰੂਆਤ ਤੋਂ ਹੀ ਜਿਹੜਾ ਸਿਰਫ ਇੱਕ 1.10 ਮਿੰਟ ਦਾ ਜਿਹੜਾ ਟਾਈਮ ਹੈ ਉਸਦੇ ਬਾਅਦ ਹੀ ਜਿਹੜਾ ਮੋਰੋਕੋ ਦੇ ਵੱਲੋਂ ਦੱਸਿਆ ਦੇਖਿਆ ਜੋ ਕਿ ਆ ਮੈਚ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਾਨਦਾਰ ਪਾਸ ਕਰਕੇ ਗੋਲ ਕਰਕੇ ਆਪਣੀ ਟੀਮ ਦੇ ਲਈ 1-0 ਦਾ ਜਿਹੜਾ ਇੱਕ ਪੁਆਇੰਟ ਵਧਾ ਲਿਆ ਗਿਆ ਸੀਗਾ ਔਰ ਨਾਲ ਦੀ ਨਾਲ ਜਿਹੜਾ ਆਪਣੀ ਜਿੱਤ ਦੇ ਵੱਲ ਇੱਕ ਕਦਮ ਹੋਰ ਵੀ ਵਧਾ ਲਿਆ ਗਿਆ ਸੀਗਾ। ਸੋ ਫੀਫਾ ਵਿਸ਼ਵ ਕੱਪ ਦਾ ਕਰੇਜ਼ 19 ਜੁਲਾਈ ਤੱਕ ਰਹਿਣਾ। ਕਿੰਨੇ ਸਾਰੇ ਮੈਚਸ ਹੋਣੇ ਨੇ ਬਈ। ਮੈਂ ਕਿਹਾ ਜੀ ਸਾਡੇ ਇੰਡੀਆ ਦੇ ਵਿੱਚ ਜਿੱਥੇ ਕ੍ਰਿਕਟ ਕ੍ਰਿਕਟ ਕ੍ਰਿਕਟ ਚੱਲਦੀ ਹੈ ਉੱਥੇ ਹੀ ਵਿਸ਼ਵ ਭਰ ਦੇ ਵਿੱਚ

गोल्स गोल्स चलते ने भाई। और हर कोई हर मैं कहनी हाँ हर एक बच्चा जिहड़ा ना अपने आप का हुनर तलाशन दे विच अपने आप नू वधिया करन दे विच कोई ना कोई गेम दे विच अगे वधना चाहिए। वो अपने आप नू जिथे फिजिकली स्ट्रोंग बनाएगा मैंटली भी वो जिहड़ा है वो अपने आप नू स्ट्रोंग या कह दिए कि हैल्दी दूसरियां दे नाल गलबात करन दे विच वधिया अज दे टाइम दे विच जिहड़ा है अपने आप नू एक फास्ट ह्यूमन दी तरह जिहड़ा है उत्थे लिया सकदा। ਜਦੋਂ ਗੇਮ ਇਨਸਾਨ ਦੇ ਨਾਲ ਜੁੜ ਜਾਂਦੀ ਹੈ ਖੇਡ ਇਨਸਾਨ ਦੇ ਨਾਲ ਜੁੜ ਜਾਂਦੀ ਹੈ ਤਾਂ ਉਹ ਇਨਸਾਨ ਹੋਰ ਵੀ ਆਪਣੇ ਆਪ ਨੂੰ ਪੋਲਿਸ਼ ਕਰਨ ਦੇ ਵਿੱਚ ਜਿਹੜਾ ਹੈ ਹੋਰ ਵੀ ਮਿਹਨਤ ਕਰਦਾ ਹੈ। ਬਸ ਇਹ ਛੋਟੀ ਜਿਹੀ ਚੀਜ਼ ਹੈ ਛੋਟੀ ਜਿਹੀ ਗੱਲ ਹੈ ਇਸਨੂੰ ਸਮਝਣਾ ਜ਼ਰੂਰੀ ਹੈ। ਔਰ ਮੈਂ ਕਿਹਾ ਹੀ ਇਸ ਹੀ ਸਮਝ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਨ ਦਾ ਵੀ ਟਾਈਮ ਆ ਗਿਆ। ਗੱਲਾਂ ਕਰਦੇ ਕਰਦੇ ਕਰਦੇ ਕਰਦੇ ਤੁਹਾਡੇ ਨਾਲ ਕਦੋਂ ਇਸ ਪ੍ਰੋਗਰਾਮ ਨੂੰ ਖਤਮ ਕਰਨ ਦਾ ਅੱਜ ਦੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦਾ ਟਾਈਮ ਹੋ ਗਿਆ ਪਤਾ ਹੀ ਨਹੀਂ ਲੱਗਿਆ। ਹੋਪਸ ਹੋ ਕਿ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝਾ ਕੀਤੀ ਗਈ ਉਹ ਕਿਤੇ ਨਾ ਕਿਤੇ ਸਾਂਝੀ ਹੋ ਜਾਏਗੀ। ਮੈਂ ਕਿਹਾ ਗੱਲਾਂ ਬਾਤਾਂ ਕਰਦੇ ਰਿਹਾ ਕਰੋ ਇੱਕ ਦੂਸਰੇ ਦੇ ਨਾਲ, ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਰਹੋਗੇ ਤਾਂ ਉਹ ਹੋਰ ਵੀ ਜਿਹੜਾ ਹੈ ਕਮਿਊਨੀਕੇਸ਼ਨ ਵਧੀਆ ਹੋਏਗਾ ਤੁਹਾਡਾ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਜੋ ਤੁਸੀਂ ਇੰਜੋਏ ਕਰ ਰਹੇ ਸੀ 102.7 ਮੈਗਾਹਰਟਜ਼ ਦੇ ਉੱਤੇ, 103.6 ਮੈਗਾਹਰਟਜ਼ ਦੇ ਉੱਤੇ ਪ੍ਰੋਗਰਾਮ ਸੁਣ ਰਹੇ ਸੀ ਗੁੱਡ ਮਾਰਨਿੰਗ ਜਲੰਧਰ ਆਪਣੀ ਆਰਜੀ ਅੰਸ਼ਲੀ ਦੇ ਨਾਲ, ਅੱਜ ਇੱਥੇ ਹੀ ਵਾਈਂਡ ਅਪ ਹੁੰਦਾ। ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਆ ਰਹੇ ਨੇ ਜੀ ਤੁਹਾਡੇ ਲਈ।

0: ਇੱਕ ਸੁਦੂਰ ਸ਼ਰੀਆ 7 MHz FM ਰੇਨਬੋ ਤੁਸੀਂ ਸੁਣ ਰਹੇ ਹੋ। ਸਵੇਰ ਦੇ 8:30 ਹੋ ਰਹੇ ਨੇ, 8:30। ਆਓ ਸੁਣਦੇ ਹਾਂ ਪੰਜਾਬੀ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ 'ਤੇ ਇੱਕ ਸਮਾਗਮ ਵਿੱਚ ਯੋਗ ਅਭਿਆਸ ਦੀ ਅਗਵਾਈ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਬਣੇ ਭਾਰਤੀ ਸਮੁੰਦਰੀ ਫੌਜ ਦੇ 3 ਸਮੁੰਦਰੀ ਜਹਾਜ਼ਾਂ INS ਤੁਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਕਮਿਸ਼ਨ ਕਰਨਗੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ। ਕੱਚਾ ਤੇਲ ਲੈ ਕੇ ਆ ਰਹੇ ਭਾਰਤੀ ਝੰਡੇ ਵਾਲੇ 3 ਟੈਂਕਰ ਸਫਲਤਾ ਨਾਲ ਹੋਰਮੁਜ਼ ਪਣਜੋੜ ਨੂੰ ਪਾਰ ਕਰ ਗਏ ਨੇ ਅਤੇ ਭਾਰਤ ਏ ਅਤੇ ਸ਼੍ਰੀਲੰਕਾ ਏ ਦਰਮਿਆਨ ਤਿਕੋਣੀ ਕ੍ਰਿਕਟ ਲੜੀ ਦਾ ਫਾਈਨਲ ਮੈਚ ਅੱਜ ਸ਼੍ਰੀਲੰਕਾ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਅੱਜ ਭਾਰਤ ਅਤੇ ਦੁਨੀਆ ਭਰ ਵਿੱਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਵੱਧਦੀ ਉਮਰ ਦੇ ਪ੍ਰਭਾਵ ਨੂੰ ਰੋਕਣ ਲਈ ਯੋਗ ਵਿਸ਼ੇ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ 'ਤੇ ਇੱਕ ਸਮਾਗਮ ਵਿੱਚ ਯੋਗ ਅਭਿਆਸ ਦੀ ਅਗਵਾਈ ਕੀਤੀ। ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਦੇ ਕੁਝ ਹਿੱਸਿਆਂ ਵਿੱਚ 21 ਜੂਨ ਸਾਲ ਦਾ ਸਭ ਤੋਂ ਲੰਮਾ ਦਿਨ ਹੁੰਦਾ ਅਤੇ ਯੋਗ ਦੇ ਕਾਰਨ ਇਹ ਹੁਣ ਸਭ ਤੋਂ ਵੱਡਾ ਭਾਈਚਾਰਕ ਜਸ਼ਨ ਬਣ ਗਿਆ ਹੈ। ਉਹਨਾਂ ਕਿਹਾ ਕਿ ਯੋਗ ਸਾਰਿਆਂ ਨੂੰ ਜੋੜਦਾ ਏ।
2: भारत में हिमालय से लेकर हिंद महासागर तक, पूर्वोत्तर और पूरब में बंगाल से लेकर पश्चिम में सौराष्ट्र तक पूरा देश योग की ऊर्जा से, चैतन्य से भरा हुआ नजर आ रहा है। पूरा विश्व एक दूसरे से जुड़ा हुआ नजर आ रहा है और यही तो योग की ताकत है। योग सबको जोड़ता है। मैं इस अवसर पर पूरे विश्व को, संपूर्ण मानव समुदाय को अंतर्राष्ट्रीय योग दिवस की बहुत बहुत शुभकामनाएं देता हूं।
1: ਪ੍ਰਧਾਨਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਯੋਗ ਸਿਰਫ ਸਰੀਰਕ ਕਸਰਤ ਨਹੀਂ ਸਗੋਂ ਭਾਵਨਾਵਾਂ ਦਾ ਪ੍ਰਗਟਾਵਾ ਹੈ ਅਤੇ ਕਿਸੇ ਵੀ ਉਮਰ ਸਮੂਹ ਤੱਕ ਸੀਮਿਤ ਨਹੀਂ ਹੈ। ਉਹਨਾਂ ਕਿਹਾ ਕਿ ਸਾਡਾ ਟੀਚਾ 20 ਸਾਲ ਦੀ ਉਮਰ ਨਾਲੋਂ 40 ਸਾਲ ਦੀ ਉਮਰ ਵਿੱਚ ਵਧੇਰੇ ਲਚਕਦਾਰ ਹੋਣਾ ਚਾਹੀਦਾ ਹੈ ਅਤੇ 30 ਸਾਲ ਦੀ ਉਮਰ ਨਾਲੋਂ 50 ਸਾਲ ਦੀ ਉਮਰ ਵਿੱਚ ਵਧੇਰੇ ਊਰਜਾਵਾਨ ਹੋਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਯੋਗ ਸਾਨੂੰ

0: ਸੰਤੁਲਿਤ ਜੀਵਨ ਜਿਉਣ ਅਤੇ ਮਾਨਸਿਕ ਸਿਹਤ ਰਾਹੀਂ ਸਰੀਰਕ ਸਿਹਤ ਦਾ ਰਸਤਾ ਲੱਭਣ ਵਿੱਚ ਮਦਦ ਕਰਦਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
1: ਯੋਗ ਹਮੇ ਜੀਵਨ ਕੋ ਬੈਲੈਂਸ ਵੇ ਮੇ ਜੀਨੇ ਕੀ ਕਲਾ ਸਿਖਾਤਾ ਹੈ। ਯੋਗ ਹਮੇ ਡੂ ਔਰ ਡੋਂਟ ਸਿਖਾਤਾ ਹੈ। ਔਰ ਜਬ ਹਮ ਹਮਾਰੇ ਸਰੀਰ ਕੋ ਸਹੀ ਢੰਗ ਸੇ ਚਲਾਨਾ ਸਿੱਖ ਲੇਤੇ ਹੈ, ਤੋ ਸਵਾਸਥ ਹਮਾਰਾ ਸਵਭਾਵ ਬਨ ਜਾਤਾ ਹੈ। ਸਾਥੀਓ, ਯੋਗ ਕੇਵਲ ਹਮਾਰੇ ਸਰੀਰਕ ਸਵਾਸਥ ਪਰ ਹੀ ਫੋਕਸ ਨਹੀਂ ਕਰਤਾ, ਯੋਗ ਮਾਨਸਿਕ ਸਵਾਸਥ ਸੇ ਸਰੀਰਕ ਸਵਾਸਥ ਕਾ ਮਾਰਗ ਦਿਖਾਤਾ ਹੈ।
0: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਰਾਜ ਪੱਧਰੀ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸਨ। ਇਹ ਪ੍ਰੋਗਰਾਮ ਸਦਰ ਦੇ ਗੈਰੀਸਨ ਗਰਾਊਂਡ ਵਿਖੇ ਕਰਾਇਆ ਗਿਆ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਲੋਕਾਂ ਨੂੰ ਵਧਾਈ ਦਿੱਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸ਼ਾਹ ਨੇ ਕਿਹਾ ਕਿ ਯੋਗ ਸਰੀਰ ਨੂੰ ਸਿਹਤਮੰਦ ਅਤੇ ਮਨ ਨੂੰ ਸ਼ਾਂਤ ਬਣਾਉਂਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਸੰਦੇਸ਼ ਵਿੱਚ ਕਿਹਾ ਕਿ ਯੋਗ ਭਾਰਤ ਦੀ ਪੁਰਾਤਨ ਗਿਆਨ ਰਵਾਇਤ ਦਾ ਪ੍ਰਤੀਕ ਹੈ ਜੋ ਮਨੁੱਖਤਾ ਦੀ ਭਲਾਈ ਲਈ ਰਾਹ ਪੱਧਰਾ ਕਰਦਾ ਹੈ। ਪੰਜਾਬ ਵਿੱਚ ਵੀ ਯੋਗ ਸਮਾਗਮ ਕਰਾਏ ਜਾ ਰਹੇ ਨੇ। ਫਰੀਦਕੋਟ ਸਮੇਤ ਕਈ ਜ਼ਿਲ੍ਹਿਆਂ ਵਿੱਚ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਬਣਾਏ ਗਏ ਭਾਰਤੀ ਸਮੁੰਦਰੀ ਫੌਜ ਦੇ 3 ਸਮੁੰਦਰੀ ਜਹਾਜ਼ਾਂ INS ਦੂਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਕਮਿਸ਼ਨ ਕਰਨਗੇ। ਸਮੁੰਦਰੀ ਫੌਜ ਦੇ ਜੰਗੀ ਜਹਾਜ਼ ਡਿਜ਼ਾਈਨ ਬਿਊਰੋ ਵੱਲੋਂ ਡਿਜ਼ਾਈਨ ਕੀਤਾ ਗਿਆ ਅਤੇ ਗਾਰਡਨ ਰੀਚ ਸ਼ਿਪ ਬਿਲਡਰਸ ਐਂਡ ਇੰਜੀਨੀਅਰਸ ਵੱਲੋਂ ਬਣਾਏ ਗਏ ਇਹ ਜਹਾਜ਼ ਹਾਈਡਰੋਗ੍ਰਾਫਿਕ ਸਰਵੇਖਣ ਅਤੇ ਪਣਡੁੱਬੀ ਵਿਰੋਧੀ ਯੁੱਧ ਨੂੰ ਮਜ਼ਬੂਤ ਕਰਨ ਲਈ ਨੇ। INS ਦੂਨਾਗਿਰੀ ਇੱਕ ਪ੍ਰੋਜੈਕਟ ਸਾਰਾ ਇਹ ਸਟਿਲਥ ਫ੍ਰਿਗੇਟ ਬ੍ਰਹਮੋਸ ਮਿਜ਼ਾਈਲਾਂ ਅਤੇ ਦਰਮਿਆਨੀ ਰੇਂਜ ਦੀਆਂ ਹਵਾਈ ਪ੍ਰਣਾਲੀਆਂ ਨਾਲ ਲੈਸ ਏ। INS ਸੰਸ਼ੋਧਕ ਇੱਕ ਸਰਵੇਖਣ ਜਹਾਜ਼ ਏ ਜੋ ਸਾਹਿਲੀ ਅਤੇ ਡੂੰਘੇ ਪਾਣੀ ਦੇ ਸਰਵੇਖਣ ਕਾਰਜਾਂ ਲਈ ਤਿਆਰ ਕੀਤਾ ਗਿਆ, ਜਦੋਂ ਕਿ INS ਸਾਹਿਲੀ ਰੱਖਿਆ ਲਈ ਟਾਰਪੀਡੋ, ਰਾਕੇਟ ਲਾਂਚਰ ਅਤੇ ਸੋਨਾਰ ਪ੍ਰਣਾਲੀਆਂ ਨਾਲ ਲੈਸ ਇੱਕ ਪਣਡੁੱਬੀ ਭੇਦੀ ਜੰਗੀ ਜਹਾਜ਼ ਏ। ਸਮੁੰਦਰੀ ਫੌਜ ਨੇ ਕਿਹਾ ਕਿ ਜਹਾਜ਼ਾਂ ਵਿੱਚ 75% ਤੋਂ ਵੱਧ ਸਵਦੇਸ਼ੀ ਸਮੱਗਰੀ ਹੈ ਅਤੇ 200 ਤੋਂ ਵੱਧ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਦੀ ਹਿੱਸੇਦਾਰੀ ਰਹੀ ਏ, ਜੋ ਭਾਰਤ ਦੀ ਘਰੇਲੂ ਜਹਾਜ਼ ਨਿਰਮਾਣ ਸਨਅਤ ਦੇ ਵਿਕਾਸ ਨੂੰ ਉਜਾਗਰ ਕਰਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIR.RN ਜਲੰਧਰ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਦੀ ਮੁੜ ਪ੍ਰੀਖਿਆ ਅੱਜ ਹੋ ਰਹੀ ਏ। ਇਸ ਪ੍ਰੀਖਿਆ ਵਿੱਚ 22,79,000 ਤੋਂ ਵੱਧ ਉਮੀਦਵਾਰ ਸ਼ਾਮਿਲ ਹੋ ਰਹੇ ਨੇ। ਇਹ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ ਲਈ ਜਾ ਰਹੀ ਏ। ਪ੍ਰੀਖਿਆ ਦੁਪਹਿਰ ਬਾਅਦ 2 ਵਜੇ ਤੋਂ ਸ਼ਾਮੀ 5:15 ਤੱਕ ਹੋਏਗੀ। ਇਸ ਪ੍ਰੀਖਿਆ ਵਿੱਚ ਅੰਗਰੇਜ਼ੀ ਅਤੇ 12 ਭਾਰਤੀ ਭਾਸ਼ਾਵਾਂ ਵਿੱਚ ਉੱਤਰ ਦੇਣ ਦਾ ਵਿਕਲਪ ਏ। ਪ੍ਰੀਖਿਆ ਤੋਂ ਪਹਿਲਾਂ ਕੱਲ੍ਹ ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਇੱਕ ਮੌਕ ਡਰਿੱਲ ਕੀਤਾ। NTA ਨੇ ਕਿਹਾ ਕਿ ਉਹ ਪ੍ਰੀਖਿਆ ਦੇ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਏ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗਾਂ ਬਾਰੇ ਮੰਤਰੀ ਸਰਬਨੰਦ ਸੋਨੋਵਾਲ ਨੇ ਐਲਾਨ ਕੀਤਾ ਹੈ ਕਿ 8,60,000 ਮੀਟ੍ਰਿਕ ਟਨ ਤੋਂ ਵੱਧ ਕੱਚੇ ਤੇਲ ਨਾਲ ਭਾਰਤੀ ਝੰਡੇ ਵਾਲੇ 3 ਟੈਂਕਰ ਸਫਲਤਾ ਨਾਲ ਹੋਰਮੁਸ ਪਣਜੋੜ ਨੂੰ ਪਾਰ ਕਰਕੇ ਨੇ ਅਤੇ ਦੇਸ਼ ਵਾਪਸ ਆ ਰਹੇ ਨੇ। ਇਹ ਟੈਂਕਰ ਦੇਸ਼ ਵੈਭਵ, ਦੇਸ਼ ਵਿਭੋਰ ਅਤੇ ਸਨਮਾਨ ਹੈਰਾਲਡ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਭਾਰਤ ਦੇ ਸਮੁੰਦਰੀ ਹਿੱਤਾਂ ਦੀ ਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਏ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਆਪਣੇ ਨਾਵਿਕਾਂ ਅਤੇ ਊਰਜਾ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਏਜੰਸੀਆਂ ਨਾਲ ਤਾਲਮੇਲ ਕਰ ਰਹੀ ਏ। ਅਮਰੀਕਾ ਅਤੇ ਈਰਾਨ ਦੇ ਪ੍ਰਤੀਨਿਧ ਅੱਜ ਗੱਲਬਾਤ ਲਈ ਸਵਿਟਜ਼ਰਲੈਂਡ ਪਹੁੰਚ ਰਹੇ ਨੇ। ਇਹ ਗੱਲਬਾਤ ਅਜਿਹੇ ਸਮੇਂ ਹੋ ਰਹੀ ਏ ਜਦੋਂ ਈਰਾਨ ਨੇ ਲੈਬਨਨ ਵਿੱਚ ਇਜ਼ਰਾਈਲੀ ਹਮਲਿਆਂ ਕਾਰਨ ਹੋਰਮੁਸ ਪਣਜੋੜ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਈਰਾਨ ਨੇ ਚੇਤਾਵਨੀ ਦਿੱਤੀ ਏ ਕਿ ਜੇਕਰ ਟਕਰਾਅ ਬੰਦ ਨਹੀਂ ਹੁੰਦਾ ਤਾਂ ਕੋਈ ਵੀ ਪ੍ਰਗਤੀ ਪ੍ਰਾਪਤ ਕਰਨਾ ਮੁਸ਼ਕਿਲ ਹੋਏਗਾ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 60 ਦਿਨਾਂ ਦੇ ਅੰਦਰ ਈਰਾਨ ਨਾਲ ਅੰਤਿਮ ਸਮਝੌਤਾ ਨਾ ਹੋਣ ਦੀ ਸੂਰਤ ਵਿੱਚ ਜਲਮਾਰਗ 'ਤੇ ਟੋਲ ਲਾਉਣ ਦੀ ਗੱਲ ਕਹੀ ਏ। ਭਾਰਤ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵੱਲੋਂ ਕੀਤੀਆਂ ਗਈਆਂ ਬੇਲੋੜੀਆਂ ਟਿੱਪਣੀਆਂ ਨੂੰ ਸਪਸ਼ਟ ਤੌਰ 'ਤੇ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਕਿਸੇ ਵੀ ਹਾਲਤ ਵਿੱਚ ਭਾਰਤ ਦੇ ਅੰਦਰੂਨੀ ਮਾਮਲਿਆਂ 'ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਸ਼੍ਰੀ ਜੈਸਵਾਲ ਨੇ ਕਿਹਾ ਕਿ ਇਹ ਟਿੱਪਣੀਆਂ ਖਾਸ ਤੌਰ 'ਤੇ ਬੇਤੁਕੀਆਂ ਨੇ ਕਿਉਂਕਿ ਮਨੁੱਖੀ ਅਧਿਕਾਰਾਂ 'ਤੇ ਪਾਕਿਸਤਾਨ ਦਾ ਆਪਣਾ ਭਿਆਨਕ ਰਿਕਾਰਡ ਹੈ ਜੋ ਕਿ ਦੁਨੀਆ ਵੱਲੋਂ ਟਿੱਪਣੀ ਦਾ ਵਿਸ਼ਾ ਏ। ਉਨ੍ਹਾਂ ਕਿਹਾ ਕਿ ਵੱਖ ਵੱਖ ਧਰਮਾਂ ਵਿੱਚ ਘੱਟ ਗਿਣਤੀਆਂ ਨੂੰ ਯੋਜਨਾਬੱਧ ਢੰਗ ਨਾਲ ਨਿਸ਼ਾਨਾ ਬਣਾਉਣ ਅਤੇ ਪੀੜਿਤ ਕਰਨ ਲਈ ਪਾਕਿਸਤਾਨ ਲੰਮੇ ਸਮੇਂ ਤੋਂ ਬਦਨਾਮ

ਸ੍ਰੀ ਜੈਸਵਾਲ ਨੇ ਕਿਹਾ ਕਿ ਇਸ ਹਕੀਕਤ ਨੂੰ ਦੇਖਦੇ ਹੋਏ ਪਾਕਿਸਤਾਨ ਦੇ ਰਾਸ਼ਟਰਪਤੀ ਦੀਆਂ ਟਿੱਪਣੀਆਂ ਨੂੰ ਸਿਰਫ਼ ਇੱਕ ਜਾਣਬੁੱਝ ਕੇ ਕੀਤੇ ਸਿਆਸੀ ਹਮਲੇ ਵਜੋਂ ਹੀ ਦੇਖਿਆ ਜਾ ਸਕਦਾ ਹੈ, ਜੋ ਕਿ ਪਾਕਿਸਤਾਨ ਦੀਆਂ ਕੱਟੜਤਾ ਅਤੇ ਨਫ਼ਰਤ ਦੀਆਂ ਰਾਸ਼ਟਰੀ ਨੀਤੀਆਂ ਤੋਂ ਪ੍ਰੇਰਿਤ ਹੈ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਕੱਲ੍ਹ ਬਨਿਹਾਲ ਦਾ ਦੌਰਾ ਕੀਤਾ ਅਤੇ ਆਉਣ ਵਾਲੀ ਸ੍ਰੀ ਅਮਰਨਾਥ ਜੀ ਯਾਤਰਾ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਰਾਮਬਨ ਮੁਹੰਮਦ ਅਲਿਆਸ ਖਾਨ ਨੇ ਡਿਵੀਜ਼ਨਲ ਕਮਿਸ਼ਨਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਭਾਗਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ, ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਬਾਰੇ ਜਾਣੂ ਕਰਾਇਆ। ਦੌਰੇ ਦੌਰਾਨ ਡਿਵੀਜ਼ਨਲ ਕਮਿਸ਼ਨਰ ਨੇ ਯਾਤਰਾ ਕੈਂਪ ਲੰਬਰ ਦਾ ਨਿਰੀਖਣ ਕੀਤਾ ਅਤੇ ਸ਼ਰਧਾਲੂਆਂ ਲਈ ਰਿਹਾਇਸ਼, ਸਾਫ਼ ਸਫਾਈ, ਪੀਣ ਵਾਲੇ ਪਾਣੀ, ਬਿਜਲੀ ਸਪਲਾਈ, ਡਾਕਟਰੀ ਦੇਖਭਾਲ ਅਤੇ ਸੁਰੱਖਿਆ ਸਮੇਤ ਸਹੂਲਤਾਂ ਦਾ ਜਾਇਜ਼ਾ ਲਿਆ। ਖੇਡਾਂ ਵਿੱਚ ਭਾਰਤ ਨੇ ਚੇਨਈ ਵਿੱਚ ਖੇਡੇ ਗਏ ਤੀਜੇ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ ਏ। ਭਾਰਤ ਨੇ 29ਵੇਂ ਓਵਰ ਵਿੱਚ 1 ਵਿਕਟ ਦੇ ਨੁਕਸਾਨ ਤੇ 224 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। 5 ਵਿਕਟਾਂ ਲੈਣ ਵਾਲੇ ਪ੍ਰਸਿੱਧ ਕ੍ਰਿਸ਼ਨਾ ਨੂੰ ਪਲੇਅਰ ਆਫ਼ ਦੀ ਮੈਚ ਚੁਣਿਆ ਗਿਆ। ਭਾਰਤ ਅਤੇ ਸ੍ਰੀਲੰਕਾ ਏ ਦਰਮਿਆਨ ਤਿਕੋਣੀ ਕ੍ਰਿਕਟ ਲੜੀ ਦਾ ਫਾਈਨਲ ਮੈਚ ਅੱਜ ਸ੍ਰੀਲੰਕਾ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਆਪਣੇ ਆਖਰੀ ਰਾਊਂਡ ਰੌਬਿਨ ਮੈਚ ਵਿੱਚ ਅਫਗਾਨਿਸਤਾਨ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ ਏ। ਆਖਿਰ ਵਿੱਚ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫਿਰ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਤੇ ਇੱਕ ਸਮਾਗਮ ਵਿੱਚ ਯੋਗ ਅਭਿਆਸ ਦੀ ਅਗਵਾਈ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ ਤੇ ਬਣੇ ਭਾਰਤੀ ਸਮੁੰਦਰੀ ਫੌਜ ਦੇ 3 ਸਮੁੰਦਰੀ ਜਹਾਜ਼ਾਂ INS ਦੁਨਾਕਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਕਮਿਸ਼ਨ ਕਰਨਗੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਪ੍ਰੀਖਿਆ ਮੁੜ ਪ੍ਰੀਖਿਆ ਅੱਜ ਹੋ ਰਹੀ ਏ। ਕੱਚਾ ਤੇਲ ਲੈ ਕੇ ਆ ਰਹੇ ਭਾਰਤੀ ਝੰਡੇ ਵਾਲੇ 3 ਟੈਂਕਰ ਸਫਲਤਾ ਨਾਲ ਹੋਰਮੁਸ ਪਣਜੋੜ ਨੂੰ ਪਾਰ ਕਰ ਗਏ ਨੇ ਤੇ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਤਿਕੋਣੀ ਕ੍ਰਿਕਟ ਲੜੀ ਦਾ ਫਾਈਨਲ ਮੈਚ ਅੱਜ ਸ੍ਰੀਲੰਕਾ ਵਿਖੇ ਖੇਡਿਆ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: FM 102.7 ਮੈਗਾਹਰਟਜ਼, 103.6 ਮੈਗਾਹਰਟਜ਼, ਆਕਾਸ਼ਵਾਣੀ ਜਲੰਧਰ, ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਸੁਣ ਰਹੇ ਨੇ FM ਰੇਨਬੋ ਜਲੰਧਰ। ਔਰ ਮੈਂ ਹਾਂ ਜੀ ਤੁਹਾਡੀ ਆਪਣੀ ਆਰਜੀ ਅੰਜਲੀ। ਸਵੇਰ ਦੇ 8:42 ਹੋ ਗਏ ਨੇ, ਹੁਣ ਸ਼ੁਰੂ ਕਰਨ ਜਾ ਰਹੇ ਹਾਂ ਜੀ ਥੋੜ੍ਹਾ ਜਿਹਾ ਨੱਚਣ ਟੱਪਣ ਦਾ ਸਿਲਸਿਲਾ। ਪੰਜਾਬੀ ਬੀਟ ਸੌਂਗਸ ਦੀ ਧਮਾਲ ਜਿਹੜੀ ਹੈ ਉਹ ਪੈਣ ਵਾਲੀ ਹੈ ਪੂਰੇ 9 ਵਜੇ ਤੱਕ। ਅੱਜ ਜੀ ਇੰਜੋਏ ਕਰਦੇ ਹਾਂ, ਸਫ਼ਰ 'ਤੇ ਨਿਕਲਦੇ ਹਾਂ ਅੱਡੀ ਟੱਪਾ ਪ੍ਰੋਗਰਾਮ ਦੇ ਰਾਹੀਂ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ਼ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

FM 102.7 MHz ਤੇ ਉੱਤੇ ਤੁਸੀਂ ਇੰਜੋਏ ਕਰ ਰਹੇ ਸੀ ਅੱਡੀ ਟੱਪਾ ਪ੍ਰੋਗਰਾਮ ਆਪਣੀ ਆਰਜੀ ਅੰਸ਼ਲੀ ਦੇ ਨਾਲ ਔਰ ਨਾਲ ਦੀ ਨਾਲ ਲਿਸਨਰਸ 103.6 MHz ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਵੀ ਸਾਡੇ ਨਾਲ ਜੁੜੇ ਹੋਏ ਨੇ।

ਤੋਂ ਰਵਾਨਾ ਹੋਵੇਗਾ। ਭਾਰਤ ਨੇ ਚੇਨਈ ਚ ਤੀਜੇ ਇਕ ਰੋਜ਼ਾ ਕ੍ਰਿਕਟ ਮੈਚ ਦੇ ਵਿਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

FM 102.7 MHz, 103.6 MHz, FM Rainbow ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਜਲੰਧਰ ਅੰਮ੍ਰਿਤਸਰ ਦੇ ਸਰੋਤੇ ਮੇਰੇ ਨਾਲ ਮੈਂ ਹਾਂ ਜੀ ਤੁਹਾਡੀ ਆਪਣੀ ਆਰਜੀ ਅੰਜਲੀ ਔਰ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੀ ਹੋ ਚੁੱਕੀ ਹੈ ਜੀ ਸੋਹਣੀ ਜੀ ਸ਼ੁਰੂਆਤ ਦੇ 9:04 ਔਰ ਮੈਂ ਕਿਹਾ ਜੀ ਇੱਕ ਸਫ਼ਰ ਦੀ ਸ਼ੁਰੂਆਤ ਅੱਜ ਫਿਰ ਹੋ ਗਈ ਹੈ ਜੀ ਔਰ ਪੂਰੇ 10 ਵਜੇ ਤੱਕ ਅਸੀਂ ਇਸ ਸਫ਼ਰ 'ਤੇ ਬਣੇ ਰਹਿਣਾ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਬਹੁਤ ਸਾਰੀਆਂ ਦਿਲ ਤੋਂ ਦਿਲਾਂ ਤੱਕ ਦੀਆਂ ਗੱਲਾਂ ਹੋਣਗੀਆਂ ਤੁਹਾਡੇ ਭਾਵ ਤੁਹਾਡੇ ਵਿਚਾਰ ਤੁਹਾਡਾ ਹੁਨਰ ਤੁਹਾਡੀ ਕਲਾ ਮੈਂ ਕਿਹਾ ਮੇਰੇ ਤੱਕ ਪਹੁੰਚਾਓ 9855-1010-27 ਨੰਬਰ ਦੇ ਉੱਤੇ ਔਰ ਫਟਾਫਟ ਜਿਹੜਾ ਹੈ ਮੈਸੇਜ ਕਰਨਾ ਸ਼ੁਰੂ ਕਰ ਦਿਓ ਔਰ ਅੱਜ ਪਤਾ ਕੀ ਆ ਅੱਜ ਤੁਹਾਨੂੰ ਪਤਾ ਜੀ ਇੰਟਰਨੈਸ਼ਨਲ ਯੋਗਾ ਡੇ ਹੈ ਔਰ ਯੋਗ ਦੇ ਨਾਲ ਜੁੜਿਆ ਹੋਇਆ ਯੋਗਾ ਦੇ ਨਾਲ ਜੁੜਿਆ ਹੋਇਆ ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਹੈ ਅੱਜ ਆਪਣੇ ਦਿਲ ਆਪਣਾ ਪੰਜਾਬੀ ਦੇ ਵਿੱਚ ਦਿਲ ਖੋਲ੍ਹ ਕੇ ਇਸ ਬਾਰੇ ਗੱਲ ਕਰਨੀ ਹੈ ਯੋਗ ਕੀ ਹੈ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਮਦਦ ਕਰਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਕਿ ਤੁਸੀਂ ਯੋਗ ਅਪਣਾਇਆ ਹੋਇਆ ਕਿੰਨਾ ਟਾਈਮ ਲੱਗਦਾ ਕਿਹੜੇ ਤੁਸੀਂ ਆਸਣ ਹੈ ਉਹਨਾਂ ਨੂੰ ਕਰਦੇ ਹੋ ਤੁਸੀਂ ਹੈਲਦੀ ਰਹਿੰਦੇ ਹੋ ਔਰ ਕਿੱਦਾਂ ਜਿਹੜਾ ਹੈ ਤੁਸੀਂ ਇਸ ਨੂੰ ਆਪਣੀ ਲਾਈਫ ਦੇ ਵਿੱਚ ਐਕਸਪੀਰੀਅੰਸ ਕੀਤਾ ਉਹ ਮੇਰੇ ਨਾਲ ਜਿਹੜਾ ਹੈ ਆਪਣੀ ਜ਼ਿੰਦਗੀ ਦਾ ਤਜ਼ਰਬਾ ਉਹ ਸਾਂਝਾ ਕਰਨਾ ਬਾਕੀ ਪਿਆਰੇ ਪਿਆਰੇ ਮੈਸੇਜਸ ਜਿਹੜੇ ਨੇ ਨਾ ਉਹ ਆਉਣੇ ਵੀ ਸ਼ੁਰੂ ਹੋ ਗਏ ਨੇ ਮੈਂ ਕਿਹਾ ਜੀ ਅੱਜ ਤਾਂ ਮਜ਼ਾ ਹੀ ਆ ਗਿਆ ਪ੍ਰੋਗਰਾਮ ਸ਼ੁਰੂ ਹੋਇਆ ਔਰ ਫਟਾਫਟ ਜਿਹੜਾ ਹੈ ਮੈਸੇਜਸ ਸਾਡੇ ਲਿਸਨਰ ਦੋਸਤਾਂ ਦੇ ਆ ਰਹੇ ਨੇ ਔਰ ਅੱਜ ਜਿੱਥੇ ਯੋਗਾ ਡੇ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਫਾਦਰ ਸਾਹਿਬ ਦੇ ਲਈ ਵੀ ਜਿਹੜਾ ਹੈ ਸਾਡੇ ਤੱਕ ਮੈਸੇਜਸ ਆਉਣੇ ਚਾਹੀਦੇ ਨੇ ਔਰ ਆਹਾਂ ਸਾਡੇ ਆਪਣੇ ਪਿਤਾ ਜੀ ਦੇ ਲਈ ਆਪਣੇ ਫਾਦਰ ਸਾਹਿਬ ਦੇ ਲਈ ਡੈਡੀ ਦੇ ਲਈ ਜਿਹੜਾ ਹੈ ਆਪਣੇ ਪਾਪਾ ਦੇ ਲਈ ਤੁਸੀਂ ਮੈਸੇਜ ਕੋਈ ਵੀ ਭੇਜਣਾ ਚਾਹੁੰਦੇ ਹੋ ਭੇਜੋ ਕੋਈ ਤੁਹਾਡੀ ਮੈਮਰੀ ਹੈ ਗੁੱਡ ਮੈਮਰੀ ਹੈ ਅੱਛੀ ਮੈਮਰੀ ਹੈ ਔਰ ਬਚਪਨ ਦੀ ਹੋ ਗਿਆ ਜਵਾਨੀ ਦੀ ਹੋ ਗਿਆ ਉਹ ਤੁਸੀਂ ਮੈਮਰੀ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਮੈਂ ਕਿਹਾ ਜ਼ਰੂਰ ਤੁਸੀਂ ਸਾਂਝੇ ਕਰ ਸਕਦੇ ਹੋ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੀ ਮੈਂ ਕਿਹਾ ਜੀ ਸਾਨੂੰ ਮੈਂ ਕਿਹਾ ਸੀ ਨਾ ਪ੍ਰੋਗਰਾਮ ਸ਼ੁਰੂ ਹੁੰਦਾ ਸਾਡੇ ਲਿਸਨਰ ਦੋਸਤਾਂ ਨੂੰ ਪਹਿਲਾਂ ਹੀ ਪਤਾ ਹੁੰਦਾ 9855-1010-27 ਨੰਬਰ 'ਤੇ ਕਰਨਾ ਹੁੰਦਾ ਜੀ ਮੈਸੇਜ ਔਰ ਅੱਜ ਮੈਂ ਕਿਹਾ ਜਿੱਥੇ ਗੱਲ ਕੀਤੀ ਹੈ ਯੋਗਾ ਦੇ ਬਾਰੇ ਇੰਟਰਨੈਸ਼ਨਲ ਯੋਗਾ ਡੇ ਦੇ ਬਾਰੇ ਮੈਸੇਜਸ ਭੇਜਣੇ ਨੇ ਫਾਦਰਸ ਡੇ ਦੇ ਬਾਰੇ ਮੈਸੇਜਸ ਭੇਜਣੇ ਨੇ ਸਾਡੇ ਕੋਲ ਮੈਸੇਜ ਆ ਵੀ ਗਿਆ ਜੀ ਗੁੱਡ ਮਾਰਨਿੰਗ ਜੀ ਅੱਜ ਹੈਪੀ ਫਾਦਰਸ ਡੇ ਹੈ ਜੀ ਅੱਜ ਮੈਂ ਆਪਣੇ ਪਿਤਾ ਜੀ ਦੇ ਲਈ ਇੱਕ ਕਵਿਤਾ ਭੇਜ ਰਹੀ ਹਾਂ ਮੇਰਾ ਨਾਮ ਚਰਨਜੀਤ ਆ ਪਿੰਡ ਕੋਟਸਮੀਰ ਜੀ ਬਾਪੂ ਉਹ ਕਵਿਤਾ ਹੈ ਜਿਸ 'ਤੇ ਹਰ ਸਫ਼ੇ 'ਤੇ ਕੁਰਬਾਨੀ ਲਿਖੀ ਹੁੰਦੀ ਹੈ ਆਪਣੇ ਹਿੱਸੇ ਦੀਆਂ ਖੁਸ਼ੀਆਂ ਛੱਡ ਕੇ ਬੱਚਿਆਂ ਦੀ ਜ਼ਿੰਦਗੀ ਰੋਸ਼ਨ ਕਰਦਾ ਹੈ ਮਾਂ ਪਿਆਰ ਨਾਲ ਘਰ ਨੂੰ ਜੋੜਦੀ ਹੈ ਤਾਂ ਬਾਪੂ ਆਪਣੀ ਮਿਹਨਤ ਦੇ ਨਾਲ ਉਸ ਨੂੰ ਸੰਭਾਲਦਾ ਹੈ ਜਿਸ ਘਰ ਦੇ ਵਿੱਚ ਬਾਪੂ ਦੀ ਦੁਆ ਹੁੰਦੀ ਹੈ ਉਸ ਘਰ ਦੇ ਵਿੱਚ ਰੱਬ ਆਪ ਵੱਸਦਾ ਆ ਬਿਲਕੁਲ ਸਹੀ ਕਿਹਾ ਜੀ ਬਿਲਕੁਲ ਸਹੀ ਕਿਹਾ ਔਰ ਬਾਪੂ ਦੀ ਅਹਿਮੀਅਤ ਜਿਹੜੀ ਹੈ ਨਾ ਉਹ ਹਰ ਕੋਈ ਜਾਣਦਾ ਹਰ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਪਤਾ ਹੁੰਦਾ ਕਿ ਉਸਦੇ ਪਾਪਾ ਨੇ ਉਸਦੇ ਡੈਡੀ ਨੇ ਕਿੰਨੇ ਕਿੰਨੇ ਜਿਹੜਾ ਹੈ ਕਿਸ ਤਰ੍ਹਾਂ ਕੰਮ ਕੀਤੇ ਨੇ ਕਿਸ ਤਰ੍ਹਾਂ ਹੱਥ ਧੋਣ ਮਿਹਨਤ ਕੀਤੀ ਹੈ ਕਿਸ ਤਰ੍ਹਾਂ ਉਹ ਬੱਚੇ ਆਪਣੇ ਆਪਣਿਆਂ ਦੀਆਂ ਖੁਸ਼ੀਆਂ ਨੂੰ ਪੂਰਾ ਕਰਨ ਦੇ ਲਈ ਉਹਨਾਂ ਦੀਆਂ ਜਿਹੜਾ ਨੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਕਿੱਦਾਂ ਦਿਨ ਰਾਤ

ਮਿਹਨਤ ਕਰਦਾ। ਮੈਸੇਜ ਸਾਡੇ ਕੋਲ ਪਹਿਲਾਂ ਆ ਗਿਆ, ਮੈਂ ਕਿਹਾ ਜੀ ਚਲੋ ਅੱਜ ਫਿਰ ਮੈਸੇਜਸ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰ ਲੈਂਦੇ ਹਾਂ। ਪਹਿਲਾ ਮੈਸੇਜ ਕਿਹੜਾ ਆਇਆ ਜੀ, ਆ ਜਾਓ ਸੁਣਦੇ ਹਾਂ।

ਸੁਬਾ ਸ਼ਾਮ ਜਕਰਾ ਪਤਾ ਜੋ ਨਾਮ ਉਹਨੂੰ ਜੇ ਨਕੂਤ ਕੋਈ ਨਾ ਡਰਾਵੇ ਭਗਤਾਂ ਦੀ ਪੈਜ ਰੱਖਣੇ ਆਪ ਗੁਰੂ ਚੱਲ ਆਵੇ ਭਗਤਾਂ ਦੀ ਪੈਜ ਰੱਖਣੇ ਆਪ ਗੁਰੂ ਚੱਲ ਆਵੇ ਰੂਪ ਕੀ ਬਲ ਦਰਸ਼ਨ ਦਿਖਾਵੇ ਭਗਤਾਂ ਦੀ ਪੈਜ ਰੱਖਣੇ ਆਪ ਗੁਰੂ ਚੱਲ ਆਵੇ ਭਗਤਾਂ ਦੀ ਪੈਜ ਰੱਖਣੇ ਆਪ ਗੁਰੂ ਚੱਲ ਆਵੇ ਲਾਇਆ ਸਾਥੀ ਨਾ ਸਦਾ ਮੈਂ ਜਹੇ ਯਾਰ ਨੂੰ ਆਪ ਗੁਰੂ ਚੱਲ ਆਵੇ ਭਗਤਾਂ ਦੀ ਪੈਜ ਰੱਖਣੇ ਆਪ ਗੁਰੂ ਚੱਲ ਆਵੇ ਮਤ ਭੀਲਣੀ ਪੁਜਾਰ ਨੱਸੀ ਰਾਮ ਦੀ ਗਿਰ ਚੁਗ ਚੁਗ ਝੋਲੀ ਵਿੱਚ ਪਾਵਦੀ ਮਿੱਠਾ ਵੇਖਣੇ ਨੂੰ ਆਪ ਪਹਿਲਾਂ ਖਾਵਦੀ ਰਾਮ ਜੰਗਲਾ ਚੋਂ ਹੁਣ ਬੇਰ ਉਹਨਾਂ ਨੂੰ ਖਵਾਉਣੇ ਜੰਗਲਾ ਚੋਂ ਹੁਣ ਬੇਰ ਉਹਨਾਂ ਨੂੰ ਖਵਾਉਣੇ ਕਿਹੜਾ ਝੂਠੇ ਬੇਰ ਰਾਮ ਪਹਿਲਾਂ ਖਾਵੇ ਭਗਤਾਂ ਦੀ ਪੈਜ ਰੱਖਣੇ ਆਪ ਗੁਰੂ ਚੱਲ ਆਵੇ ਭਗਤਾਂ ਦੀ ਪੈਜ ਰੱਖਣੇ ਆਪ ਗੁਰੂ ਚੱਲ ਆਵੇ ਦ੍ਰੋਪਦੀ ਦੀ ਆਪ ਬਚਾਈ ਸੀ ਕੁੜੀ ਨਾਮੇ ਦੀ ਗੁਰੂ ਨੇ ਆਪ ਪਾਈ ਸੀ ਨਾਲੇ ਲੜਕੀ ਕਬੀਰ ਦੀ ਵਿਆਹੀ ਸੀ ਜਦੋਂ ਯਾਰ ਕੀ ਤਰ੍ਹਾਂ ਵੀ ਉੱਥੇ ਡੂੜ ਗਈ ਖਰਾਬ ਯਾਰ ਕੀ ਤਰ੍ਹਾਂ ਵੀ ਉੱਥੇ ਡੂੜ ਗਈ ਖਰਾਬ ਕਿਤੇ ਡੁੱਬੇ ਹੋਏ ਪੱਥਰ ਤਰਾਵੇ ਭਗਤਾਂ ਦੀ ਪੈਜ ਰੱਖਣੇ ਆਪ ਗੁਰੂ ਚੱਲ ਆਵੇ ਭਗਤਾਂ ਦੀ ਪੈਜ ਰੱਖਣੇ।

0: ਕਰੇ ਜਦੋਂ ਆਇਆ ਸੀ ਉਹਨੇ ਤੇਰਾ ਪਹਿਲਾਂ ਦਾ ਲੁਕਾਰ ਲਾਇਆ ਸੀ ਹੁਣ ਪਾਪ ਦੀ ਕਮਾਈ ਚੋਂ ਵਗਾਇਆ ਸੀ ਗੁਰੂ ਨਾਨਕ ਪਿਆਰ ਕਰੇ ਸੱਚ ਦਾ ਨਤਾਰਾ ਦੁੱਲ ਭਗਤਾਂ ਦੀ ਰੋਟੀ ਚੋਂ ਛੁਵਾਵੇ ਭਗਤਾਂ ਦੀ ਪੈਜ ਰੱਖਣੇ ਆਪ ਗੁਰੂ ਚੱਲ ਆਵੇ ਭਗਤਾਂ ਦੀ ਪੈਜ ਰੱਖਣੇ ਆਪ ਗੁਰੂ ਚੱਲ ਆਵੇ ਇਹਦੇ ਲਈ ਕਹਨ ਬਾਬੂ ਸਿੰਘ ਪਿੰਡ ਤਾਰੇਵਾਲਾ ਮੋਗਾ ਗਿੱਲ ਸਾਹਿਬ ਸਵਰਗ ਵਾਸੀ
1: ਵਾਹ ਜੀ ਵਾਹ ਵਾਹ ਜੀ ਵਾਹ ਇੰਨੀ ਸੋਹਣੀ ਆਵਾਜ਼ ਇੰਨਾ ਸੋਹਣੇ ਮੈਂ ਕਿਹਾ ਗੀਤ ਪੇਸ਼ ਕਰਨ ਦਾ ਅੰਦਾਜ਼ ਔਰ ਮੈਂ ਕਿਹਾ ਮੈਂ ਸੁਣ ਕੇ ਵੈਸੇ ਹੀ ਉਹ ਬਦਹੋਸ਼ ਹੋ ਗਈ ਕਿ ਹਾਂ ਬਈ ਇੰਨਾ ਸੋਹਣਾ ਨਾਲ ਦੀ ਨਾਲ ਉਹ ਸਾਜ਼ ਵਜਾ ਰਹੇ ਨੇ ਨਾਲ ਦੀ ਨਾਲ ਉਹ ਗਾ ਰਹੇ ਨੇ ਕਿੰਨਾ ਖੂਬਸੂਰਤ ਜਿਹਾ ਸੁਮੇਲ ਹੋ ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ ਬਾਕੀ ਸਾਡੇ ਲਿਸਨਰ ਦੋਸਤਾਂ ਦੇ ਲਈ ਨਾ ਸਮਾਂ ਕਿ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਯੋਗਾ ਦਾ ਕੀ ਮਹੱਤਵ ਹੈ ਉਸ ਦੇ ਬਾਰੇ ਤੁਸੀਂ ਕਰਨੇ ਨੇ ਜੀ ਮੈਸੇਜਸ ਬਾਕੀ ਆਪਣੇ ਫਾਦਰ ਸਾਹਿਬ ਦੇ ਲਈ ਆਪਣੇ ਪਿਤਾ ਜੀ ਦੇ ਲਈ ਤੁਸੀਂ ਜੋ ਮੈਸੇਜਸ ਭੇਜਣਾ ਚਾਹੁੰਦੇ ਹੋ ਉਹ ਭੇਜ ਸਕਦੇ ਹੋ ਜੀ ਮੇਰੇ ਇਸ ਪ੍ਰੋਗਰਾਮ ਦੇ ਵਿੱਚ ਔਰ ਨਾਲ ਦੀ ਨਾਲ ਸਾਡੇ ਲਿਸਨਰ ਦੋਸਤ ਭੇਜ ਰਹੇ ਨੇ ਸਾਨੂੰ ਮੈਸੇਜਸ ਉਹ ਵੀ ਮੈਂ ਕਿਹਾ ਨਾਲ ਦੀ ਨਾਲ ਫਟਾਫਟ ਅੱਜ ਜਿੰਨੇ ਜ਼ਿਆਦਾ ਮੈਸੇਜਸ ਦੇਖੋ ਫੁਰਸਤ ਹੈਗੀ ਆ ਥੋੜ੍ਹੀ ਜਿਹੀ ਵਿਹਲ ਹੈਗੀ ਆ ਜਿਹੜੇ ਕੰਮਾਂ ਕਾਰਾਂ 'ਤੇ ਸਵੇਰੇ ਉੱਠ ਕੇ ਜਾਂਦੇ ਨੇ ਔਫਿਸ ਦੀ ਥੋੜ੍ਹੀ ਜਿਹੀ ਟੈਨਸ਼ਨ ਹੁੰਦੀ ਹੈ ਘਰਾਂ ਦੇ ਵਿੱਚ ਬੈਠੇ ਹੋਏ ਨੇ ਮੈਸੇਜਸ ਭੇਜ ਸਕਦੇ ਨੇ ਹੈ ਨਾ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਨਿਊਜ਼ ਔਨ ਏਅਰ ਐਪ ਦੇ ਰਾਹੀਂ ਵੀ ਸਾਡੇ ਨਾਲ ਜੁੜੇ ਹੋਏ ਹੋ ਔਰ ਅੱਜ ਭੇਜੋ ਮੈਸੇਜ ਫਟਾਫਟ ਮੈਸੇਜ ਭੇਜੋ ਫਿਲਹਾਲ ਇਹ ਵਾਲਾ ਮੈਸੇਜ ਸੁਣਦੇ ਹਾਂ ਕਿ ਸਾਡੇ ਲਿਸਨਰ ਦੋਸਤ ਕੀ ਕਹਿੰਦੇ ਨੇ
2: ਸਤਿ ਸ੍ਰੀ ਅਕਾਲ ਦੋਸਤੋ ਮੈਂ ਸਤਨਾਮ ਸਿੰਘ ਰਖਰਾ ਬਾਘਾ ਪੁਰਾਣਾ ਤੋਂ ਜੀ ਪਿਆਰੀ ਬੇਟੀ ਅੰਜਲੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ

ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ, ਤੁਹਾਡੀ ਆਪਣੀ ਆਸ਼ਾ ਅੰਜਲੀ ਦੇ ਨਾਲ, ਔਰ ਫਟਾਫਟ ਫਟਾਫਟ ਮੈਸੇਜਸ ਭੇਜਣੇ ਨੇ 98 55 10 10 27 ਨੰਬਰ ਤੇ। ਗੱਲ ਹੋਣੀ ਹੈ ਜੀ ਅੱਜ ਬਹੁਤ ਸੋਹਣੀ ਸੋਹਣੀ, ਕਿਉਂਕਿ ਆਪਣੇ ਪਿਤਾ ਦੇ ਬਾਰੇ ਗੱਲ ਕਰਨੀ ਹੈ। ਤੁਸੀਂ ਕੋਈ ਵੀ ਮੈਮਰੀ ਜਿਹੜੀ ਹੈ ਨਾ ਉਹ ਤੁਸੀਂ ਸ਼ੇਅਰ ਕਰ ਸਕਦੇ ਹੋ, ਉਹਨਾਂ ਦੇ ਨਾਲ ਕੋਈ ਕਿੱਸਾ ਕਹਾਣੀ ਹੈ ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਮੈਸੇਜ ਆਇਆ ਜੀ ਸਾਨੂੰ ਉਦੇ ਚੰਦਰ ਜੀ ਹੋਣਾ ਦਾ, ਅੰਜਲੀ ਲਾਡੀ ਨੂੰ ਅਤੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਾਲੀ ਸਾਰੀ ਟੀਮ ਨੂੰ ਹੈਪੀ ਫਾਦਰਸ ਡੇ ਦੀਆਂ ਔਰ ਬਹੁਤ ਬਹੁਤ ਵਧਾਈਆਂ ਹੋਵਣ ਜੀ। ਜਿਨ੍ਹਾਂ ਦੇ ਮਾਂ ਪਿਓ ਜੀ ਹੁੰਦੇ ਨੇ ਉਹ ਦੁਨੀਆਂ ਦੇ ਸਭ ਨਾਲੋਂ ਅਮੀਰ ਹੈਗੇ ਨੇ, ਜਿਨ੍ਹਾਂ ਦੇ ਮਾਂ ਪਿਓ ਦੁਨੀਆਂ ਤੋਂ ਚਲੇ ਗਏ ਨੇ ਉਹ ਬਜ਼ੁਰਗਾਂ ਦੀ ਸੇਵਾ ਕਰਕੇ ਪੁੰਨ ਖੱਟ ਸਕਦੇ ਨੇ। ਵਾਹ, ਬਿਲਕੁਲ ਸਹੀ ਕਿਹਾ ਜੀ। ਔਰ ਅਗਲਾ ਮੈਸੇਜ, ਭੁੱਖ ਫਿਰ ਕਿੱਥੇ ਲੱਗਦੀ ਆ ਜਾਣੇ, ਜਦੋਂ ਅੰਦਰੋਂ ਅੰਦਰੀ ਕੋਈ ਬੰਦਾ ਕੋਈ ਗੱਲ ਜਿਹੜੀ ਹੈ ਬੰਦੇ ਨੂੰ ਖਾ ਰਹੀ ਹੋਵੇ। ਦੀਪਾ ਸਿੰਘ, ਕਰਮਗੜ੍ਹ, ਛਤਰਾ ਜ਼ਿਲ੍ਹਾ, ਬਠਿੰਡਾ, ਪੰਜਾਬ ਤੋਂ ਸਾਨੂੰ ਇਹ ਮੈਸੇਜ ਆਇਆ ਜੀ। ਵਾਕਈ ਬਾਈ, ਕੋਈ ਗੱਲ

0: ਜਿਹੜੀ ਹੈ ਨਾ ਸਾਡੇ ਦਿਲ ਦੇ ਵਿੱਚ ਕੋਈ ਗੱਲ ਬੈਠੀ ਹੋਵੇ ਔਰ ਅੰਦਰੋਂ ਅੰਦਰੀ ਉਹ ਸਾਨੂੰ ਖਾਂਦੀ ਰਹਿੰਦੀ ਆ, ਅਸੀਂ ਅਕਸਰ ਦੇਖਿਆ ਉਹਦੇ ਨਾਲ ਨਾ ਚੈਨ ਆਉਂਦਾ ਨਾ ਨੀਂਦ ਆਉਂਦੀ ਹੈ। ਔਰ ਉਸ ਵੇਲੇ ਜਦੋਂ ਉਹ ਬੇਚੈਨੀ ਹੁੰਦੀ ਹੈ ਨਾ, ਸਾਡਾ ਪਰਿਵਾਰ, ਸਾਡਾ ਟੱਬਰ, ਸਾਡੀ ਫੈਮਿਲੀ ਉਸ ਟਾਈਮ ਦੇ ਉੱਤੇ ਸਾਡੀ ਉਹ ਬੇਚੈਨੀ ਖਤਮ ਕਰਨ ਦੇ ਲਈ ਕੇ ਆਉਂਦੀ ਹੈ। ਅਗਲਾ ਮੈਸੇਜ ਕਿਹੜਾ ਆਇਆ ਜੀ, ਕਿਹੜਾ ਆਇਆ ਜੀ ਸਾਡੇ ਕੋਲ, ਕਿਹੜਾ ਆਇਆ ਜੀ, ਆ ਜਾਓ ਸੁਣਦੇ ਆ।
1: ਸਤਿ ਸ਼੍ਰੀ ਅਕਾਲ ਮੈਡਮ ਅੰਜਲੀ ਜੀ, ਸਤਿ ਸ਼੍ਰੀ ਅਕਾਲ ਮੈਡਮ ਅੰਜਲੀ ਜੀ,
0: ਸਤਿ ਸ਼੍ਰੀ ਅਕਾਲ ਜੀ,
1: ਦਿਲ ਆਪਣਾ ਪੰਜਾਬੀ ਵਿੱਚ ਜੀ, ਮੈਂ ਬਲਵਿੰਦਰ ਸਰਾਂ ਬੋਲਦਾ ਜੀ, ਪਿੰਡ ਮੋਰਜਨ ਸਿੱਖਾਂ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ। ਹਾਂਜੀ, ਕੁਝ ਕੁ ਲੈਣਾ ਹੈ ਜੀ, ਫਾਦਰ ਡੇ ਦੇ ਉੱਤੇ ਬੋਲਣੀ ਹੈ ਜੀ। ਹਾਂਜੀ, ਹਰ

0: ਪਿੰਡ ਮੋਰਜਨ ਸਿੱਖਾਂ, ਜ਼ਿਲ੍ਹਾ ਹਨੂਮਾਨਗੜ੍ਹ, ਰਾਜਸਥਾਨ ਤੋਂ। ਹਾਂਜੀ, ਕੁਝ ਕੁ ਲੈਣਾ ਹੈ ਜੀ, ਫਾਦਰ ਡੇ ਦੇ ਉੱਤੇ ਬੋਲਣੀ ਹੈ ਜੀ। ਹਾਂਜੀ, ਹਰ ਮੁਸ਼ਕਲ ਮੇਂ ਜੋ ਢਾਲ ਬਣ ਜਾਏ, ਹਰ ਆਂਸੂ ਕੋ ਮੁਸਕਾਨ ਮੇਂ ਬਦਲ ਦੇ, ਜੋ ਥੱਕ ਕਰ ਵੀ ਕਭੀ ਨਾ ਥਕਤਾ ਹੈ, ਮੇਰੇ ਲਈ ਹਰ ਦਿਨ ਕੁਛ ਨਯਾ ਕਰਤਾ ਹੈ, ਮੇਰੀ ਪਹਿਚਾਣ ਜਿਸ ਸੇ ਹੈ ਉਹ ਮੇਰੇ ਪਿਤਾ ਹੈ, ਮੇਰੇ ਹਰ ਦਰਦ ਕੀ ਦਵਾ ਮੇਰੇ ਪਿਤਾ ਹੈ, ਉਮੀਦੋ ਕੀ ਧੂਪ ਮੇਂ ਜੋ ਛਾਂਵ ਬਣ ਕਰ ਚਲਤੇ ਹੈ, ਵੋ ਪਿਤਾ ਹੀ ਹੋਤੇ ਹੈ, ਜੋ ਸਭ ਕੁਛ ਸਹਿ ਕਰ ਵੀ ਬੱਚੋਂ ਕੀ ਖੁਸ਼ੀਓ ਕੇ ਰਾਸਤੇ ਬਣਾਤੇ ਹੈ। ਹਾਂਜੀ, ਬੱਚੋਂ ਕੀ ਖੁਸ਼ੀਓ ਕੇ ਰਾਸਤੇ ਬਣਾਤੇ ਹੈ। ਹੈਪੀ ਫਾਦਰ ਡੇ। ਓਕੇ ਜੀ, ਧੰਨਵਾਦ।
1: ਓਕੇ ਜੀ, ਧੰਨਵਾਦ ਜੀ ਤੁਹਾਡਾ ਵੀ, ਤੁਸੀਂ ਮੈਸੇਜ ਭੇਜਿਆ ਔਰ ਫਾਦਰਸ ਡੇ ਦੇ ਮੌਕੇ ਦੇ ਉੱਤੇ ਇਹ ਲਾਈਨਾਂ ਸਾਡੇ ਲਈ ਬੋਲ ਕੇ ਭੇਜੀਆਂ ਤੁਸੀਂ ਔਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਅਗਲਾ ਮੈਸੇਜ ਸਾਨੂੰ ਆਇਆ ਜੀ, ਹੈਪੀ ਫਾਦਰਸ ਡੇ। ਪਵਨ ਕੁਮਾਰ ਜੀ ਸਾਨੂੰ ਮੈਸੇਜ ਕਰ ਰਹੇ ਨੇ ਪਿੰਡ ਪਿਆਲਾ ਤੋਂ, ਔਰ ਦੁਨੀਆਂ ਦੇ ਸਭ ਤੋਂ ਮਹਾਨ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ, ਜਿਨ੍ਹਾਂ ਨੇ ਕੌਮ ਦੀ ਖਾਤਰ ਆਪਣੇ ਸਰਬੰਸ ਵਾਰ ਦਿੱਤੇ। ਓਕੇ ਜੀ, ਸਾਨੂੰ ਮੈਸੇਜਿਸ ਬਹੁਤ ਸਾਰੇ ਆ ਗਏ ਨੇ। ਅਗਲਾ ਮੈਸੇਜ ਕਿਹੜਾ ਆਇਆ, ਆ ਜਾਓ ਸੁਣਦੇ ਆ ਪਹਿਲਾਂ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ
2: ਸਾਰੇ ਆਡੀਅੰਸ ਨੂੰ। ਸਤਿ ਸ਼੍ਰੀ ਅਕਾਲ ਮੈਮ
1: ਜੀ,
2: ਮੈਂ ਦੀਪਕ ਗੱਲ ਕਰ ਰਿਹਾ ਜੀ, ਮਾਨਸਾ ਜ਼ਿਲ੍ਹੇ ਤੋਂ
1: ਜੀ। ਦੀਪ,
2: ਅੱਜ ਆਪਣਾ ਇੰਟਰਨੈਸ਼ਨਲ ਯੋਗਾ ਡੇ ਹੈ, ਤੇ ਯੋਗਾ ਦਾ ਇਤਿਹਾਸ ਜੇ ਆਪਾਂ ਦੇਖੀਏ ਜੀ, ਆਪਣੇ ਇੰਡੀਆ ਦੇ ਵਿੱਚ ਇਹਦਾ ਓਰੀਜਨ ਹੋਇਆ ਬਹੁਤ ਵੱਡਾ ਜੀ ਇਹ, ਤੇ ਮੈਂ ਪਿਛਲੇ ਕਾਫੀ ਸਮਾਂ ਤੋਂ ਇਹਦੇ ਨਾਲ ਜੁੜਿਆ ਹੋਇਆ ਜੀ। ਬਹੁਤ ਬੈਨੀਫਿਟ ਵੀ ਮਿਲੇ ਮੈਨੂੰ ਆਪਣੇ ਫਿਜ਼ੀਕਲੀ, ਮੈਂਟਲੀ ਤੇ ਅਧਿਆਤਮਿਕਤਾ ਵੱਲ ਵੀ ਵਧਿਆ ਮੈਂ ਥੋੜਾ ਜਿਹਾ ਯੋਗਾ ਦੀ ਹੈਲਪ ਨਾਲ, ਤੇ ਸ਼ਾਂਤੀ ਮਿਲਦੀ ਹੈ ਜੀ ਯੋਗਾ ਕਰਕੇ। ਮੈਡਮ, ਮੈਂ ਪਿਛਲੇ ਕੁਛ ਸਮੇਂ ਤੋਂ ਵਿਪਸ਼ਨਾ ਕਰ ਰਿਹਾ ਧਿਆਨ, ਤੇ ਇਹ ਕੋਈ ਫ੍ਰੀ ਆਫ ਕੋਸਟਲੀ ਮਿਲਿਆ ਸੀਗਾ ਮੈਨੂੰ, ਤੇ ਜਿੱਦਾਂ ਦਾ ਇਹ ਕਰਨ ਲੱਗਿਆ ਗਾ ਮੈਂ ਬਹੁਤ ਵਧੀਆ ਆਪਣੀ ਲਾਈਫ ਬਤੀਤ ਕਰ ਰਿਹਾ ਗਾ, ਤੇ ਕੋਈ ਸ਼ੰਕਾ ਨਹੀਂ ਰਿਹਾ ਮੈਨੂੰ ਲਾਈਫ ਦੇ ਵਿੱਚ, ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਹੈਗੀ। ਜਿਹੜੀਆਂ ਪ੍ਰੋਬਲਮਾਂ ਸੀਗੀਆਂ ਮੇਰੀਆਂ ਮੈਨੂੰ ਵੱਡੀਆਂ ਵੱਡੀਆਂ ਨਜ਼ਰ ਆਉਂਦੀਆਂ ਸੀ ਪਹਿਲਾਂ, ਹੁਣ ਛੋਟੀਆਂ ਛੋਟੀਆਂ ਲੱਗਦੀਆਂ ਨੇ ਉਹ, ਤੇ ਜ਼ਿੰਦਗੀ ਨਾਲ ਪਿਆਰ ਹੋ ਗਿਆ ਪਹਿਲਾਂ ਨਾਲੋਂ, ਵੱਧ ਗਿਆ ਪਿਆਰ, ਤੇ ਮੈਨੂੰ ਥੋੜੀ ਪਹਿਲਾਂ ਗੁੱਸਾ ਜ਼ਿਆਦਾ ਆ ਜਾਂਦਾ ਸੀ ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਤੇ, ਅੱਜ ਤੈਨੂੰ ਗੁੱਸਾ ਨਹੀਂ ਆਉਂਦਾ ਹੈਗਾ, ਥੋੜਾ ਜਿਹਾ ਪੌਜ਼ ਵੱਜ ਜਾਂਦਾ ਗਾ ਮਾਇੰਡ ਦੇ ਵਿੱਚ, ਸਟੋਪ ਹੋ ਕੇ ਮੈਂ ਸੋਚ ਲੈਂਦਾ ਗਾ। ਯੋਗਾ ਜਦੋਂ ਕਰਦੇ ਆ ਨਾ ਜੀ, ਜਿਹੜੇ ਵਿਚਾਰ ਨੇ ਮੇਰੇ ਦਿਮਾਗ ਦੇ, ਮਨ ਕਹਿ ਲਓ ਆਪਣਾ ਜਿਹੜਾ ਅੰਦਰਲਾ ਮਨ ਹੈ, ਬਹੁਤ ਜ਼ਿਆਦਾ ਆਉਂਦੇ ਸੀ ਮੈਨੂੰ ਵਿਚਾਰ ਪਹਿਲਾਂ, ਜੋ ਯੋਗੇ ਦੀ ਹੈਲਪ ਨਾਲ ਮੈਂ ਕਰਨ ਲੱਗਿਆ ਇਹ ਧਿਆਨ, ਤੇ ਘੱਟ ਕੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਪਿਆ, ਤੇ ਟੋਟਲੀ ਨਾ ਸੈਰੇਨਿਟੀ ਮਹਿਸੂਸ ਹੁੰਦੀ ਹੈਗੀ ਪਹਿਲਾਂ ਨਾਲੋਂ, ਵਿਜ਼ਡਮ ਦਾ ਵੀ ਫਰਕ ਪਿਆ, ਸਮਝ ਸ਼ਕਤੀ ਵਧੀ ਮੇਰੀ ਇਹ ਕਰਕੇ, ਤੇ ਸ਼ਾਂਤੀ ਸ਼ਾਂਤੀ ਲੱਗਦੀ ਹੈਗੀ ਚਾਰੇ ਪਾਸੇ ਜਦੋਂ ਮੈਂ ਕਰਦਾ। ਘੰਟਾ ਜੀ ਇਹ ਮੈਂ ਸੁਬਹਾ ਕਰਦਾ ਗਾ, ਘੰਟਾ ਸ਼ਾਮ ਨੂੰ ਕਰਦਾ ਗਾ, ਤੇ ਨੇਚਰ ਨਾਲ ਜੁੜ ਗਿਆ ਪਹਿਲਾਂ ਨਾਲੋਂ, ਮੈਂ ਬਹੁਤ ਜ਼ਿਆਦਾ ਨੇਚਰ ਨਾਲ ਜੁੜ ਗਿਆ, ਜੋ ਕੁਦਰਤ ਦੇ ਸੰਵਿਧਾਨ ਨੇ ਗੇ ਉਹਨਾਂ ਨਾਲ ਮੈਨੂੰ ਜੁੜਨ ਦਾ ਹੈਲਪ ਕੀਤੀ ਹੈ ਧਿਆਨ ਨੇ, ਯੋਗਾ ਨੇ, ਤੇ ਕੈਰੀ ਹੁਣ ਮੈਂ ਰੱਖਦਾ ਗਾ ਜ਼ਿੰਦਗੀ ਵਿੱਚ ਇਹਨੂੰ, ਤੇ ਇਹਦਾ ਕੋਈ ਅਨਲਿਮਿਟਡ ਹੈ ਇਹ, ਜਿਵੇਂ ਆਪਾਂ ਇੱਕ ਮਜ਼ਾ ਕਹਿ ਦਿੰਦੇ ਹੈਗੇ ਵੀ ਫੋਨ ਦੇਖ ਕੇ ਮਜ਼ਾ ਆ ਗਿਆ ਜਾਂ ਚੰਗੀ ਪਿਕਚਰ ਦੇਖ ਕੇ ਮਜ਼ਾ ਆ ਗਿਆ ਥੀਏਟਰ ਵਿੱਚ ਜਾ ਕੇ, ਉਵੇਂ ਯੋਗਾ ਕਰਕੇ ਬਹੁਤ ਜ਼ਿਆਦਾ ਆਨੰਦ ਮਿਲਦਾ ਗਾ ਅੰਦਰੋਂ, ਮਨ ਖੁਸ਼ ਹੋ ਜਾਂਦਾ ਗਾ ਕਰਕੇ, ਚਾਹੇ ਤੇ ਮੈਂ ਖੁਸ਼ੀ ਹੋਵਾਂ ਚਾਹੇ ਦੁਖੀ ਹੋਵਾਂ, ਜੋ ਯੋਗਾ ਕਰ ਲੈਣਾ ਬੈਲੈਂਸ ਦੇ ਵਿੱਚ ਆ ਜਾਂਦੀ ਹੈ ਮੇਰੀ ਲਾਈਫ, ਤੇ ਜਿਹੜੇ ਮੇਰੇ ਸੋਚਾਂ ਦੇ ਪੈਟਰਨ ਨੇਗੇ ਉਹ ਵੀ ਸਥਿਰ ਹੋ ਜਾਂਦੇ ਨੇ ਇੱਕ ਥਾਂ ਤੇ, ਬੈਲੈਂਸ ਚ ਰਹਿੰਦੀ ਆ ਲਾਈਫ, ਤੇ ਕਰੋ ਜੀ ਜੋ ਜੋ ਚਾਹਵਾਨ ਨੇ ਯੋਗਾ ਨਾ, ਬਹੁਤ ਅੱਛੀ ਚੀਜ਼ ਹੈ ਜੀ ਇਹ। ਥੈਂਕ ਯੂ ਜੀ,
1: ਥੈਂਕ ਯੂ ਸੋ ਮਚ ਜੀ, ਤੁਸੀਂ ਇੰਨਾ ਗੁੱਡ ਐਕਸਪੀਰੀਅੰਸ, ਆਪਣਾ ਚੰਗਾ ਐਕਸਪੀਰੀਅੰਸ ਜ਼ਿੰਦਗੀ ਦਾ ਇਸ ਯੋਗ ਦੇ ਕਰਕੇ ਹੋਇਆ ਉਹ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਔਰ ਵਾਕਈ ਹੀ ਜਿਵੇਂ ਕਿ ਤੁਸੀਂ ਕਿਹਾ ਕਿ ਇੱਕ ਅੱਛੀ ਆਦਤ ਹੈ ਔਰ ਫ੍ਰੀ ਆਫ ਕੋਸਟ ਤੁਹਾਨੂੰ ਇੱਕ ਚੰਗੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ ਨਾ, ਅਸੀਂ ਮੋਬਾਈਲ ਫੋਨ ਸਟਰੋਲ ਕਰਦੇ ਹਾਂ ਬਟ ਜੋ ਫ੍ਰੀ ਆਫ ਕੋਸਟ ਚੰਗੀ ਚੀਜ਼ ਮਿਲਦੀ ਹੈ ਉਹਨੂੰ ਜਦੋਂ ਅਸੀਂ ਲੈ ਲੈਂਦੇ ਹਾਂ ਨਾ, ਉਹ

ਹੋਰ ਵੀ ਮਜ਼ਾ ਜਿਹੜਾ ਹੈ ਉਹ ਸਾਨੂੰ ਆਉਂਦਾ। ਔਰ ਥੈਂਕ ਯੂ ਸੋ ਮਚ ਜੀ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਇੰਨਾ ਸੋਹਣਾ ਸਾਂਝਾ ਕਰਨ ਦੇ ਲਈ, ਔਰ ਕਿਸ ਤਰ੍ਹਾਂ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਮਦਦ ਕਰਦਾ ਇਹ ਵੀ ਦੱਸਣ ਦੇ ਲਈ। ਅਗਲਾ ਮੈਸੇਜ ਆ ਗਿਆ ਜੀ, ਗੁੱਸਾ ਉਹਨਾਂ 'ਤੇ ਹੀ ਕੀਤਾ ਜਾਂਦਾ ਜਿਨ੍ਹਾਂ ਉੱਤੇ ਆਪਣਾਪਣ ਅਤੇ ਹੱਕ ਹੁੰਦਾ, ਨਹੀਂ ਤਾਂ ਗੈਰਾਂ ਨਾਲ ਕੌਣ ਨਾਰਾਜ਼ ਹੁੰਦਾ। ਨਹੀਂ ਨਹੀਂ, ਸੱਚੀ ਸੱਚੀ, ਬਿਲਕੁਲ ਜੀ ਬਿਲਕੁਲ, ਆਪਾਂ ਆਪਣਿਆਂ ਦੇ ਨਾਲ ਹੀ ਲੜਦੇ ਹਾਂ, ਆਪਣਿਆਂ ਨਾਲ ਹੀ ਗੁੱਸਾ ਕਰਦੇ ਹਾਂ, ਗੈਰਾਂ ਦੀ ਤਾਂ ਆਪਾਂ ਟੈਨਸ਼ਨ ਵੀ ਨਹੀਂ ਲੈਂਦੇ, ਉਹ ਬੋਲ ਕੇ ਨਿਕਲ ਜਾਵੇ ਸਾਨੂੰ ਕੋਈ ਫਰਕ ਹੀ ਨਹੀਂ ਪੈਂਦਾ। ਅਤੇ ਸਾਨੂੰ ਮੈਸੇਜ ਭੇਜਿਆ ਜੀ ਗੁਰਦੇਵ ਪਰਮਾਰ ਜੀ ਹੋਣਾ ਨੇ ਚੁਟਾਲਾ ਨੇੜੇ ਪਿੰਡ ਖਾਰਾ ਖੇੜਾ ਰਾਜਸਥਾਨ ਤੋਂ ਜਾਂ ਰਾਜਸਥਾਨ ਤੋਂ। ਚਲੋ ਜੀ, ਮੈਸੇਜ ਬਸ ਸਾਡੇ ਕੋਲ ਆ ਗਿਆ, ਸਾਨੂੰ ਇੰਨਾ ਪਿਆਰ ਤੁਸੀਂ ਭੇਜਦਾ ਇੰਨਾ ਹੀ ਕਾਫੀ ਹੈ। ਸੱਪਾਂ ਨਾਲ ਬੰਦੇ ਜ਼ਹਿਰੀਲੀ, ਉਦੋਂ ਦੋਸਤ ਅੰਦਰੋਂ ਵੈਰੀ, ਗਿਰਗਿਟ ਨੂੰ ਵੀ ਮਾਤ ਪਾਉਂਦੇ ਨੇ ਰੰਗ ਪਟਾਉਣ ਵਿੱਚ ਇੰਨੇ ਲਹਿਰੀ। ਗੀਤਕਾਰ ਰੋਸ਼ਨ ਰੰਧਾਵਾ ਜੀ ਸਾਨੂੰ ਮੈਸੇਜ ਭੇਜ ਰਹੇ ਨੇ, ਕਪੂਰਥਲਾ ਤੋਂ ਡੋਗਰਾਵਾਲਾ ਤੋਂ ਸਾਨੂੰ ਮੈਸੇਜ ਭੇਜਿਆ ਜੀ ਇਹਨਾਂ ਨੇ। ਅਗਲਾ ਮੈਸੇਜ, ਇਨਸਾਨ ਨੂੰ ਆਪਣੇ ਗੁਨਾਹ ਦਾ ਕਦੇ ਵੀ ਜਿਹੜਾ ਹੈ ਅਭਿਮਾਨ ਨਹੀਂ ਕਰਨਾ ਚਾਹੀਦਾ, ਕਿਉਂਕਿ ਮੋਰ ਦੇ ਪੰਖ ਦਾ ਬੋਝ ਹੀ ਉਸਨੂੰ ਉੱਡਣ ਨਹੀਂ ਦਿੰਦਾ। ਬਿਲਕੁਲ ਸਹੀ ਕਿਹਾ ਜੀ ਰਸ਼ਮੀਨ ਕੌਰ ਧੀਮਾਨ ਜੀ ਉਹਨਾਂ ਨੇ ਸਾਨੂੰ ਮੈਸੇਜ ਭੇਜਿਆ ਜੀ। ਪਰ ਆਪਣੇ ਗੁਣਾਂ ਦਾ ਪਤਾ ਹੋਣਾ ਚਾਹੀਦਾ ਹੈ ਨਾ, ਜੇਕਰ ਸਾਨੂੰ ਸਾਡੇ ਗੁਣਾਂ ਦਾ ਪਤਾ ਹੁੰਦਾ ਤਾਂ ਹੀ ਤਾਂ ਅਸੀਂ ਅੱਗੇ ਵੱਧ ਪਾਉਂਦੇ ਹਾਂ। ਜੇਕਰ ਸਾਨੂੰ ਆਪਣੇ ਗੁਣਾਂ ਦਾ ਹੀ ਨਹੀਂ ਪਤਾ ਹੋਏਗਾ, ਹਾਂ ਅਭਿਮਾਨ ਕਰਨਾ ਕਿ ਉਹ ਜ਼ਿਆਦਾ ਹੀ ਓਵਰ ਕੌਨਫੀਡੈਂਸ ਦੇ ਵਿੱਚ ਆ ਜਾਣਾ ਉਹ ਤਾਂ ਗਲਤ ਗੱਲ ਹੈ, ਪਰ ਆਪਣੇ ਗੁਣਾਂ ਦਾ ਮਾਣ ਕਰ ਲੈਣਾ ਇਹ ਤਾਂ ਚੰਗੀ ਗੱਲ ਆ, ਉਹ ਤਾਂ ਕਰਨਾ ਹੀ ਚਾਹੀਦਾ ਨਾ। ਓਕੇ ਜੀ, ਮੈਸੇਜਸ ਫਟਾਫਟ ਤੁਸੀਂ ਭੇਜ ਦਿਓ ਮੈਨੂੰ, ਔਰ ਫਟਾਫਟ ਜਦੋਂ ਮੈਸੇਜਸ ਭੇਜੋਗੇ ਨਾ, ਜਦੋਂ ਵੀ ਮੈਸੇਜ ਭੇਜੋਗੇ ਮੈਂ ਨਾਲ ਦੀ ਨਾਲ ਹੀ ਔਨ ਏਅਰ ਕਰ ਦੇਣੇ ਆ। FM 102.7 ਮੈਗਾਹਰਟਸ, 103.6 ਮੈਗਾਹਰਟਸ, ਆਕਾਸ਼ਵਾਣੀ ਅੰਮ੍ਰਿਤਸਰ, ਆਕਾਸ਼ਵਾਣੀ ਜਲੰਧਰ ਦੇ ਸਰੋਤੇ ਸੁਣ ਰਹੇ ਨੇ ਜੀ ਪ੍ਰੋਗਰਾਮ ਆਪਣੀ ਆਰਜੀ ਅੰਜਲੀ ਦੇ ਨਾਲ। ਔਰ ਹੁਣ ਇੱਕ ਫੇਵਰੇਟ ਗੀਤ ਜੀ, ਦੇਖੋ ਸਾਰੇ ਫਾਦਰਸ ਡੇ ਸੈਲੀਬ੍ਰੇਟ ਕਰ ਰਹੇ ਨੇ, ਔਰ ਮੇਰੇ ਫਾਦਰ ਸਾਹਿਬ ਦਾ ਗੀਤ ਫੇਵਰੇਟ ਤਾਂ ਚੱਲਣਾ ਚਾਹੀਦਾ ਨਾ, ਉਹਨਾਂ ਦੀ ਕੁੜੀ ਬੈਠੀ ਹੈ ਇੱਥੇ। ਚਲੋ ਜੀ ਆ ਜਾਈਏ ਇਸ ਗੀਤ ਦੇ ਨਾਲ ਹੀ, ਥੋੜ੍ਹਾ ਜਿਹਾ ਤਿਰਕ ਲੈਂਦੇ ਹਾਂ ਜਿਹਨਾਂ ਦਾ ਫੇਵਰੇਟ ਗੀਤ ਆ ਉਹਨਾਂ ਦੇ ਲਈ ਤਾਂ ਆਏ ਹਾਏ ਮਜ਼ੇ, ਪਰ ਜਿਹਨਾਂ ਦਾ ਚਲੋ ਨਹੀਂ ਵੀ ਹੈਗਾ ਫੇਵਰੇਟ, ਫਿਰ ਵੀ ਤੁਸੀਂ ਵੈਸੇ ਵੀ ਆਪਣੀ ਵਿਆਹ ਸ਼ਾਦੀ 'ਚ ਜਾਂਦੇ ਹੋ, ਉੱਥੇ ਸਾਡੀ ਮਰਜ਼ੀ ਦੇ ਥੋੜ੍ਹੀ ਗੀਤ ਚੱਲਦੇ ਆ, ਹੈ ਨਾ, ਉੱਥੇ ਤਾਂ ਜੋ ਡੀਜੇ ਵਾਲਾ ਚਲਾ ਦਿੰਦਾ ਸੀ ਜੇ ਬਸ ਨੱਚ ਲੈਂਦੇ ਆ। ਸੋ ਬਸ ਜੀ ਪ੍ਰੋਗਰਾਮ ਚੱਲ ਰਿਹਾ, ਇੰਜੋਏ ਕਰਦੇ ਰਹੋ, ਫਟਾਫਟ ਮੈਸੇਜ ਜਿਹੜੇ ਨੇ ਨਾ ਆਪਣੇ ਭੇਜ ਦਿਓ, ਔਰ ਫਟਾਫਟ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਜਾਓ।

0: ਵਾਕਈ ਅਸੀਂ ਕਦੀ ਨਾ ਕਦੀ ਇਹ ਜਿਹੜਾ ਨਜ਼ਾਰਾ ਨਾ ਅਸੀਂ ਜ਼ਰੂਰ ਦੇਖਿਆ ਹੋਏਗਾ, ਜਦੋਂ ਬਾਪੂ ਜਿਹੜੇ ਨੇ ਨਾ, ਬਾਬੇ ਜਿਹੜੇ ਨੇ ਨਾ, ਉਹ ਵੱਖਰੀ ਹੀ ਆਪਣੀ ਲੈਅ ਦੇ ਵਿੱਚ, ਆਪਣੀ ਖੁਸ਼ੀ ਦੇ ਵਿੱਚ ਇੱਦਾਂ ਨੱਚਦੇ ਟੱਪਦੇ ਨੇ, ਔਰ ਉਸ ਵੇਲੇ ਸਭ ਕੁਝ ਫਿਕਰਾਂ ਨੂੰ ਉਹ ਭੁੱਲ ਜਾਂਦੇ ਨੇ। ਔਰ ਉਹਨਾਂ ਦੀ ਉਸ ਬੇਫਿਕਰੀ ਦੇ ਵਿੱਚ ਅਸੀਂ ਉਹਨਾਂ ਨੂੰ ਦੇਖ ਦੇਖ ਕੇ ਖੁਸ਼ ਹੋ ਜਾਂਦੇ ਹਾਂ। ਔਰ ਮੈਂ ਫਿਲਹਾਲ ਖੁਸ਼ ਹੋ ਰਹੀ ਹਾਂ ਤੁਹਾਡੇ ਮੈਸੇਜਸ ਦੇਖ ਕੇ, ਔਰ ਮੈਸੇਜਸ ਜਿਹੜੇ ਲਿਸਨਰ ਦੋਸਤ ਸਾਨੂੰ ਭੇਜ ਰਹੇ ਨੇ। ਅਗਲਾ ਮੈਸੇਜ ਕਿਹੜਾ ਆਇਆ ਹੈ ਜੀ? ਆਜੋ ਆਜੋ ਸੁਣਦੇ ਹਾਂ ਜੀ।
1: ਹੈਲੋ ਦਿਲ ਆਪਣਾ ਪੰਜਾਬੀ, ਰਿਸਪੈਕਟਿਡ ਅੰਜਲੀ ਮੈਡਮ ਜੀ, ਦਿਲ ਸੇ ਦਿਲ ਤੱਕ ਵੈਰੀ ਗੁੱਡ ਮਾਰਨਿੰਗ, ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ। ਮੈਡਮ ਜੀ, ਅੱਜ ਇੰਟਰਨੈਸ਼ਨਲ ਯੋਗ ਡੇ ਹੈ, ਸਾਨੂੰ ਸਾਰਿਆਂ ਨੂੰ ਯੋਗ ਜ਼ਰੂਰ ਕਰਨਾ ਚਾਹੀਦਾ ਹੈ। ਸਵੇਰ ਉੱਠ ਕੇ ਪ੍ਰਾਣਾਯਾਮ ਕਰੋ, ਸੂਸ਼ਮ ਵਿਆਮ ਕਰੋ, ਐਕਸਰਸਾਈਜ਼ ਕਰੋ, ਔਰ ਨਾਲ ਹਲਕੀ ਫੁਲਕੀ ਸੈਰ ਵੀ ਕਰੋ, ਜਿਸ ਤਰ੍ਹਾਂ ਤੁਹਾਡਾ ਸਰੀਰ ਸਹਿੰਦਾ ਹੈ। ਯੋਗ ਉਹ ਚੀਜ਼ ਹੈ, ਮਨ ਔਰ ਆਤਮਾ ਨੂੰ ਸੰਤੁਲਨ ਕਰਨ ਦਾ ਇੱਕ ਤਰੀਕਾ ਹੈ ਯੋਗ। ਮੈਡਮ ਜੀ, ਯੋਗ ਅਸੀਂ ਆਪਣੇ ਟਾਈਮ ਦੇ ਵਿੱਚ ਸਕੂਲ ਦੇ ਵਿੱਚ ਇੱਕ ਪੀਰੀਅਡ ਸੁਬਾ ਖਾਲੀ ਪੇਟ ਪ੍ਰਾਰਥਨਾ ਤੋਂ ਬਾਅਦ ਇੱਕ ਐਕਸਰਸਾਈਜ਼ਾਂ ਹੁੰਦੀਆਂ ਸੀ, ਜਿਹਨੂੰ ਅਸੀਂ ਕਹਿੰਦੇ ਸੀ ਪੀਟੀ, ਪੀਟੀ ਸਾਨੂੰ ਕਰਵਾਈ ਜਾਂਦੀ ਸੀ, ਉਹਦੇ ਵਿੱਚ ਵੀ ਯੋਗ ਦੇ ਹੀ ਐਕਸਰਸਾਈਜ਼ਾਂ ਹੁੰਦੀਆਂ ਸੀ ਮੈਡਮ ਜੀ। ਉਸ ਵਕਤ ਉਹਨੂੰ ਅਸੀਂ ਪੀਟੀ ਕਹਿੰਦੇ ਸੀ, ਤੇ ਹੁਣ ਇਹ ਯੋਗ ਦਾ ਰੂਪ ਬਣ ਗਿਆ ਹੈ। ਯੋਗ ਸਾਨੂੰ ਸਾਰਿਆਂ ਨੂੰ ਆਪਣੀ ਆਤਮਾ ਦੀ ਸ਼ਾਂਤੀ ਵਾਸਤੇ, ਆਪਣੇ ਸਰੀਰ ਨੂੰ ਠੀਕ ਕਰਨ ਵਾਸਤੇ ਕਰਨਾ ਚਾਹੀਦਾ ਹੈ ਮੈਡਮ ਜੀ। ਤੇ ਅੱਜ ਹੈਗਾ ਹੈ ਫਾਦਰਸ ਡੇ, ਫਾਦਰ ਉਹ ਮਾਰਗ ਦਰਸ਼ਨ ਹੈ

0: ਜਿਹੜਾ ਹਰ ਪ੍ਰਸਥਿਤੀਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਬਹੁਤ ਉੱਪਰ ਬੁਲੰਦੀਆਂ ਤੇ ਦੇਖਣਾ ਚਾਹੁੰਦਾ ਹੈ, ਆਪਣੇ ਤੋਂ ਵੀ ਉੱਪਰ ਦੇਖਣਾ ਚਾਹੁੰਦਾ ਹੈ। ਪਿਤਾ ਦਾ ਵੀ ਬਲੀਦਾਨ ਮਾਤਾ ਦੇ ਬਲੀਦਾਨ ਦੇ ਬਰਾਬਰ ਹੀ ਹੈ। ਮੈਡਮ ਜੀ ਤੇ ਮੈਂ ਤੁਹਾਡੀ ਆਪਣੀ ਕਿਰਨ ਨਰੁੱਲਾ, ਗ੍ਰੀਨ ਪਾਰਕ, ਕਪੂਰਥਲਾ।
1: ਥੈਂਕ ਯੂ ਸੋ ਮਚ ਜੀ ਕਿਰਨ ਜੀ, ਤੁਸੀਂ ਮੈਸੇਜ ਭੇਜਿਆ ਔਰ ਆਪਣੇ ਜਿਹੜੇ ਸਰਟੀਫਿਕੇਟ ਤੁਸੀਂ ਭੇਜੇ ਨੇ ਨਾ, ਉਹ ਵੀ ਅਸੀਂ ਦੇਖ ਲਏ ਨੇ। ਔਰ ਬਾਕੀ ਹੀ ਇੱਕ ਪਿਤਾ ਇੱਕ ਮਾਰਗਦਰਸ਼ਕ ਹੁੰਦਾ ਆ, ਹਰ ਇੱਕ ਰਾਹ ਸਾਨੂੰ ਨਵੀਂ ਰਾਹ ਦਿਖਾਉਣ ਦੇ ਵਿੱਚ ਮਦਦ ਕਰਦਾ ਆ ਸਾਡਾ। ਅਸੀਂ ਬਚਪਨ ਦੇ ਵਿੱਚ ਤੁਰਨਾ ਸਿੱਖਦੇ ਹਾਂ, ਸਾਨੂੰ ਭੱਜਣਾ ਭੱਜ ਕੇ ਕਹਿੰਦੇ ਨਾ ਆਪਣੀ ਮੰਜ਼ਿਲ ਤੱਕ ਟੀਚੇ ਤੱਕ ਪਹੁੰਚਣ ਦਾ ਰਾਹ ਜਿਹੜਾ ਇੱਕ ਪਿਤਾ ਦਿਖਾਉਂਦਾ। ਔਰ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ, ਜਿਵੇਂ ਜਿਵੇਂ ਅਸੀਂ ਪੜ੍ਹਾਈ ਦੇ ਵਿੱਚ ਪੈਂਦੇ ਹਾਂ, ਕਰੀਅਰ ਦੇ ਵਿੱਚ ਪੈਂਦੇ ਹਾਂ, ਜੋਬਸ ਦੇ ਵਿੱਚ ਪੈਂਦੇ ਹਾਂ, ਇੱਕ ਪਿਤਾ ਦਾ ਰੋਲ ਹਰ ਇੱਕ ਪੁਆਇੰਟ ਦੇ ਉੱਤੇ, ਹਰ ਇੱਕ ਜ਼ਿੰਦਗੀ ਦੇ ਉਸ ਪੜਾਓ ਦੇ ਉੱਤੇ ਆਪਣਾ ਵੱਖਰਾ ਕਿਰਦਾਰ, ਵੱਖਰੇ ਕਹਿੰਦੇ ਨਾ ਜ਼ਿੰਮੇਵਾਰੀਆਂ ਉਹ ਪਿਤਾ ਨਿਭਾਉਂਦੇ ਰਹਿੰਦੇ ਨੇ। ਸੋ ਅੱਜ ਇਸ ਫਾਦਰਸ ਡੇ ਦੇ ਮੌਕੇ ਦੇ ਉੱਤੇ ਇੱਕ ਥੈਂਕ ਯੂ ਤਾਂ ਉਹਨਾਂ ਦਾ ਬਣਦਾ ਹੀ ਹੈ ਜੀ। ਔਰ ਵਾਕਈ ਹੀ ਤੁਸੀਂ ਵੀ ਜਿਹੜਾ ਹੈ ਮੈਸੇਜਸ ਭੇਜ ਸਕਦੇ ਹੋ, ਔਰ ਤੁਸੀਂ ਵੀ ਜਿਹੜਾ ਹੈ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਜਿਹੜੇ ਨੇ ਨਾ ਉਹ ਸਾਂਝਾ ਕਰ ਸਕਦੇ ਹੋ। ਬਾਕੀ ਯੋਗ ਦੇ ਹੈ ਤੁਸੀਂ ਤੁਹਾਡੇ ਨੇੜਲੇ ਕਿਤੇ ਏਰੀਆਸ ਦੇ ਵਿੱਚ ਵੀ ਅੱਜ ਪੱਕਾ ਯੋਗ ਜਿਹੜੀ ਹੈ ਨਾ, ਯੋਗ ਕਲਾਸ ਲੱਗੀ ਹੋਣੀ ਆ। ਔਰ ਪੱਕਾ ਜਿਹੜਾ ਕਈ ਵਾਰੀ ਨਾ ਤੁਸੀਂ ਇਹ ਨੋਟਿਸ ਕੀਤਾ ਕਿ ਕਈ ਵਾਰੀ ਸਿਰਫ ਸੋਸ਼ਲ ਮੀਡੀਆ ਪੋਸਟ ਦੇ ਲਈ ਹੀ ਉਹ ਕਲਾਸਿਸ ਹੁੰਦੀਆਂ ਨੇ, ਕਦੇ ਕੀਤਾ ਨੋਟਿਸ? ਸਵੇਰੇ ਸਵੇਰੇ ਜਿਹੜੇ ਕਦੀ ਉੱਠੇ ਨਹੀਂ ਹੁੰਦੇ ਉਹ ਸਵੇਰੇ ਸਵੇਰੇ ਉੱਥੇ ਪਹੁੰਚੇ ਹੁੰਦੇ ਆ। ਹਾਂ ਪਰ ਦੇਖੋ ਡੇਲੀ ਲਾਈਫ ਦੇ ਵਿੱਚ ਜੋ ਕਰਦੇ ਨੇ ਉਹਨਾਂ ਨੂੰ ਕਰਨਾ ਚਾਹੀਦਾ ਹੈ, ਜੋ ਜੁੜੇ ਹੋਏ ਨੇ ਇਸ ਦੇ ਨਾਲ ਉਹਨਾਂ ਨੂੰ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਆ। ਔਰ ਅੱਛੀ ਹੈਲਦੀ ਚੀਜ਼ ਹੈਗੀ ਆ, ਤੁਹਾਨੂੰ ਤੁਹਾਡੀ ਸਿਹਤ ਨੂੰ ਬਿਹਤਰ ਬਣਾਉਣ ਦੇ ਵਿੱਚ ਮਦਦ ਕਰ ਸਕਦੀ ਹੈ। ਬਾਕੀ ਗੱਲ ਹੋਈ ਹੋਵੇ ਬਚਪਨ ਦੇ ਵਿੱਚ ਪੀਟੀ ਐਕਸਰਸਾਈਜ਼ ਕਿਹਨਾਂ ਕਿਹਨਾਂ ਨੇ ਕੀਤੀਆਂ ਹੋਈਆਂ, ਮੈਂ ਤਾਂ ਬਹੁਤ ਕੀਤੀਆਂ। ਮੈਂ ਤਾਂ ਕਹਿੰਦੀ ਹਾਂ ਮੈਂ ਸਵੇਰੇ ਪਰੇਡ ਦੇ ਟਾਈਮ ਦੇ ਉੱਤੇ ਹੀ ਮਾਰ ਵੀ ਖਾਧੀ ਹੋਈ, ਕਿਉਂਕਿ ਮੈਂ ਚੱਜ ਦੇ ਨਾਲ ਕਰ ਨਹੀਂ ਸੀ ਰਹੀ। ਔਰ ਸਾਡੇ ਫਿਜ਼ੀਕਲ ਐਜੂਕੇਸ਼ਨ ਵਾਲੇ ਜਿਹੜੇ ਟੀਚਰ ਹੁੰਦੇ ਸੀਗੇ, ਪੀਟੀ ਟੀਚਰ ਹੁੰਦੇ ਸੀਗੇ, ਉਹਨਾਂ ਨੇ ਸਟੇਜ 'ਤੇ ਖੜ੍ਹੇ ਹੋ ਕੇ ਸਾਨੂੰ ਦੇਖਣਾ ਕਿ ਕਿਹੜੇ ਕਿਹੜੇ ਬੱਚੇ ਨੇ ਜਿਹੜਾ ਉਹ ਸਹੀ ਕਰ ਰਹੇ ਨੇ। ਔਰ ਅਸੀਂ ਟਿੱਕ ਕੇ ਬੈਠਣ ਵਾਲਿਆਂ ਵਿੱਚੋਂ ਨਹੀਂ ਹਾਂ, ਅਸੀਂ ਪੁੱਠਾ ਸਿੱਧਾ ਕਰ ਰਹੇ ਸੀਗੇ, ਬਸ ਫਿਰ ਡਾਂਟ ਖਾ ਲਈ, ਮੈਂ ਮਾਰ ਕਿਹਾ ਵੈਸੇ ਡਾਂਟ ਖਾ ਲਈ ਉਹਨਾਂ ਦੇ ਕੋਲੋਂ, ਫਿਰ ਅਸੀਂ ਐਕਸਰਸਾਈਜ਼ ਸਹੀ ਕੀਤੀ, ਐਸੇ ਉਹ ਪੀਟੀ ਦੇ ਜਿਹੜੇ ਸਹੀ ਕੀਤੀ, ਪੀਟੀ ਐਕਸਰਸਾਈਜ਼ ਸਹੀ ਕੀਤੀ ਕਿ ਉਹਨਾਂ ਨੇ ਫਿਰ ਸਾਨੂੰ ਸਟੇਜ 'ਤੇ ਬੁਲਾ ਕੇ ਉਹ ਪਰਫੋਰਮ ਕਰਵਾਈ ਔਰ ਬਾਕੀ ਬੱਚਿਆਂ ਨੂੰ ਕਰਨ ਦੇ ਲਈ ਸਿਖਾਉਣ ਦੇ ਲਈ ਕਿਹਾ। ਇੰਨੀ ਛੋਟੀ ਛੋਟੀ ਅਚੀਵਮੈਂਟ ਜਿਹੜੀਆਂ ਨੇ ਨਾ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਲੱਗਦੀਆਂ ਨੇ, ਔਰ ਇਹਨਾਂ ਅਚੀਵਮੈਂਟਸ ਨੂੰ ਹਮੇਸ਼ਾ ਦਿਲ ਦੇ ਵਿੱਚ ਰੱਖਣਾ ਚਾਹੀਦਾ। ਜਿਵੇਂ ਕਿ ਅਸੀਂ ਬਾਪੂ ਜੀ ਦੀਆਂ ਗੱਲਾਂ ਨੂੰ ਜਿਹੜਾ ਹੈ ਦਿਮਾਗ ਦੇ ਵਿੱਚ ਰੱਖਦੇ ਹਾਂ, ਕਦੀ ਉਹਨਾਂ ਦੇ ਨਾਲ ਬੈਠ ਕੇ ਨਾ, ਕਦੀ ਆਪਣੇ ਫਾਦਰ ਸਾਹਿਬ ਦੇ ਨਾਲ ਬੈਠ ਕੇ, ਕਦੀ ਉਹਨਾਂ ਦੇ ਪੁਰਾਣੇ ਟਾਈਮ ਦੇ ਕਿੱਸੇ ਦੇਖਿਓ, ਜਿਹੜੇ ਬਹੁਤ ਹੀ ਸਟ੍ਰਿਕਟ ਫਾਦਰ ਤੁਹਾਨੂੰ ਲੱਗਦੇ ਹੋਣਗੇ ਨਾ ਅੱਜ ਦੇ ਟਾਈਮ ਦੇ ਉੱਤੇ, ਕਿ ਉਹ ਬਹੁਤ ਸਟ੍ਰਿਕਟ ਨੇ, ਤੁਹਾਨੂੰ ਤੁਹਾਡੇ ਨਾਲ ਸਹੀ ਤਰ੍ਹਾਂ ਨਹੀਂ ਗੱਲਬਾਤ ਹੋ ਪਾਉਂਦੀ ਉਹਨਾਂ ਦੀ, ਕਦੀ ਉਹਨਾਂ ਦੇ ਨਾ ਉਹਨਾਂ ਦੇ ਸਕੂਲ ਟਾਈਮ ਦੇ ਉਹਨਾਂ ਦੇ ਬਚਪਨ ਦੇ ਕਿੱਸਿਆਂ ਨੂੰ ਕਦੀ ਸੁਣ ਕੇ ਦੇਖਿਓ, ਇੰਨਾ ਮਜ਼ਾ ਆਉਂਦਾ ਨਾ। ਔਰ ਅਸੀਂ ਤਾਂ ਬਹੁਤ ਉਹਨਾਂ ਦੇ ਸੁਣੇ ਹੋਏ ਆ, ਆਪਣੇ ਫਾਦਰ ਸਾਹਿਬ ਦੇ ਬਹੁਤ ਸਾਰੇ ਕਿੱਸੇ ਸੁਣੇ ਹੋਏ ਆ, ਔਰ ਹੱਸ ਹੱਸ ਕੇ ਢਿੱਡ ਪੀੜਾਂ ਲਗਵਾਈਆਂ ਹੋਈਆਂ, ਐਸੇ ਐਸੇ ਕਿੱਸੇ ਅਸੀਂ ਸੁਣੇ ਹੋਏ ਆ ਉਹਨਾਂ ਦੇ। ਤੁਹਾਡਾ ਵੀ ਕੋਈ ਕਿੱਸਾ ਹੈਗਾ ਨਾ, ਤੁਸੀਂ ਜ਼ਰੂਰ ਸਾਂਝਾ ਕਰਿਓ ਔਰ ਜ਼ਰੂਰ ਜਿਹੜਾ ਹੈ ਉਸਨੂੰ ਸ਼ੇਅਰ ਕਰਿਓ। ਫਿਲਹਾਲ ਮੈਂ ਤੁਹਾਡੇ ਨਾਲ ਕਰਾਂਗੀ ਜੀ ਇੱਕ ਮੈਸੇਜ ਨੂੰ ਸ਼ੇਅਰ, ਜਿਹੜਾ ਅਗਲਾ ਮੈਸੇਜ ਆਇਆ ਜੀ ਅੱਜ ਸੁਣਦੇ ਹਾਂ।
2: ਅੱਜ ਫਾਦਰ ਡੇ ਉੱਪਰ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਫਾਦਰ ਡੇ, ਅਤੇ ਮੈਂ ਅੱਜ ਦੇ ਫਾਦਰ ਡੇ ਉੱਪਰ ਸਾਰਿਆਂ ਸਰੋਤਿਆਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਦੇ ਫਾਦਰ ਜਾਂ ਗ੍ਰੈਂਡ ਫਾਦਰ ਉਹਨਾਂ ਦੇ ਕੋਲ ਹਨ, ਉਹਨਾਂ ਦੀ ਦੇਖਭਾਲ ਅੱਛੀ ਤਰ੍ਹਾਂ ਕਰੋ, ਅਤੇ ਉਹਨਾਂ ਵੱਲੋਂ ਜ਼ਿੰਦਗੀ ਵਿੱਚ ਕੀਤੇ ਗਏ ਤਜਰਬਿਆਂ ਅਨੁਭਵਾਂ ਦਾ ਫਾਇਦਾ ਉਠਾਓ, ਅਤੇ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੂੰ ਵਰਤੋ ਤਾਂ ਜੋ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋ ਸਕੋ। ਸਭ ਇੰਨਾ ਹੀ, ਫਾਦਰ ਡੇ ਅਤੇ ਵੈਰੀ ਹੈਪੀ ਫਾਦਰ ਡੇ। ਮੈਂ ਹਰਜਿੰਦਰ ਸਿੰਘ ਮੋਮੀ, ਵੀ ਪੀ ਓ ਮੁਲਾਂ, ਜ਼ਿਲ੍ਹਾ ਅੰਮ੍ਰਿਤਸਰ।
1: ਥੈਂਕ ਯੂ ਸੋ ਮਚ ਜੀ, ਔਰ ਹੈਪੀ ਫਾਦਰਸ ਡੇ ਜੀ ਸਭ ਨੂੰ। ਔਰ ਬਾਕੀ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਦਿਲ ਆਪਣਾ ਪੰਜਾਬੀ, ਤੁਹਾਡੀ ਆਪਣੀ ਆਰਜੀ ਅੰਸ਼ਲੀ ਦੇ ਨਾਲ ਬਣੇ ਰਹੋ ਇਸ ਪ੍ਰੋਗਰਾਮ ਦੇ ਵਿੱਚ। ਫਟਾਫਟ ਮੈਸੇਜਿਸ ਜਿਹੜੇ ਨੇ ਨਾ ਉਹ ਭੇਜ ਦਿਓ।

0: ਤੇ ਮੈਂ ਇੱਕ ਛੋਟੀ ਜੀ ਦੋ ਲਾਈਨਾਂ ਕਹਿਣ ਲੱਗਾ, ਅਗਰ ਪਸੰਦ ਹੋਣ ਤੇ ਧੰਨਵਾਦ ਕਰ ਦੇਣਾ। ਫੁੱਲ ਕਦੇ ਦੁਬਾਰਾ ਨਹੀਂ ਖਿਲਦੇ, ਫੁੱਲ ਕਦੇ ਦੁਬਾਰਾ ਨਹੀਂ ਖਿਲਦੇ, ਜਨਮ ਕਦੇ ਦੁਬਾਰਾ ਨਹੀਂ ਮਿਲਦੇ। ਮਿਲਦੇ ਹਨ ਲੋਕ ਹਜ਼ਾਰਾਂ ਪਰ ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ ਮਾਂ ਬਾਪ ਦੁਬਾਰਾ ਨਹੀਂ ਮਿਲਦੇ। ਧੰਨਵਾਦ ਸਾਰਿਆਂ ਨੂੰ, ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਮੈਂ ਯਾਦ ਕਰਨਾ ਵਾਂ, ਜਿਵੇਂ ਕਿ ਜਸਵੀਰ ਸਿੰਘ ਦੁੱਲਾ ਜੀ, ਉਦੇ ਚੰਦਰ ਜੀ, ਕਿਰਨ ਰੋਲਾ ਜੀ, ਸਤਨਾਮ ਸਿੰਘ ਰੱਖੜਾ ਜੀ, ਮੁਲਤਾਨ ਜੀ ਤੇ ਹੋਰ ਸਾਰਿਆਂ ਨੂੰ। ਮੈਂ ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਿੱਧੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ, ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਕੇ ਜੀ,
1: ਥੈਂਕ ਯੂ ਸੋ ਮਚ ਜੀ ਜਸਵੀਰ ਜੀ, ਤੁਸੀਂ ਮੈਸੇਜ ਭੇਜਿਆ ਔਰ ਕਿੰਨੀਆਂ ਖੂਬਸੂਰਤ ਜੀਆਂ ਲਾਈਨਾਂ ਜਿਹੜੀਆਂ ਨੇ ਉਹ ਮਾਪਿਆਂ ਦੇ ਲਈ ਲਿਖ ਕੇ ਭੇਜੀਆਂ ਨੇ, ਬੋਲ ਕੇ ਭੇਜੀਆਂ ਨੇ, ਉਸਦੇ ਲਈ ਸ਼ੁਕਰੀਆ, ਧੰਨਵਾਦ ਜੀ। ਔਰ ਅਗਲਾ ਮੈਸੇਜ ਕਿਹੜਾ ਆਇਆ ਜੀ, ਕਿਹੜਾ ਆਇਆ ਜੀ ਸਾਨੂੰ, ਦਿਲਾਵਰ ਖਾਂ, ਹਸੀਨਾ ਬਾਨੋ, ਐਲੀਜ਼ਾ ਨਾਇਬ, ਲੱਡੂ ਜੀ ਦਾ ਮੈਸੇਜ ਆਇਆ ਜੀ ਸਾਨੂੰ ਰਘਬੀਰ ਨਗਰ ਤੋਂ। ਯੋਗ ਕੇਵਲ ਸਰੀਰ ਨੂੰ ਮੋੜਨਾ ਜਾਂ ਆਸਨ ਕਰਨ ਦਾ ਨਾਮ ਨਹੀਂ ਹੈ, ਇਹ ਮਨ, ਸਰੀਰ ਅਤੇ ਆਤਮਾ ਨੂੰ ਜੋੜਨ ਦਾ ਇੱਕ ਅਦਭੁਤ ਕਲਾ ਵੀ ਹੈਗੀ ਹੈ। ਲੋਕ ਕਹਿੰਦੇ ਨੇ ਦੁੱਖ ਬੁਰਾ ਹੁੰਦਾ, ਜਦ ਵੀ ਆਉਂਦਾ ਤਾਂ ਰੁਲਾ ਕੇ ਚਲਾ ਜਾਂਦਾ, ਪਰ ਅਸੀਂ ਕਹਿੰਦੇ ਹਾਂ ਕਿ ਦੁੱਖ ਚੰਗਾ ਹੁੰਦਾ, ਜਦ ਵੀ ਆਉਂਦਾ ਬਹੁਤ ਕੁਝ ਸਿਖਾ ਕੇ ਚਲਾ ਜਾਂਦਾ। ਨਮਸਕਾਰ ਜੀ, ਮੈਂ ਬਿੰਦੂ ਬਸਤੀ ਸ਼ੇਖ ਜਲੰਧਰ ਤੋਂ। ਬਿੰਦੂ ਜੀ ਦਾ ਵੀ ਮੈਸੇਜ ਪਹੁੰਚ ਗਿਆ ਜੀ, ਵਾਕਈ ਹੀ ਦੁੱਖ ਆਉਂਦਾ ਨਾ ਸਾਨੂੰ ਚੰਗੇ ਮਾੜੇ ਦੇ ਬਾਰੇ ਦੱਸ ਕੇ ਚਲਾ ਜਾਂਦਾ। ਕਈਆਂ ਦੇ ਲਈ ਦੁੱਖ ਆਉਂਦਾ ਉਹ ਰੋ ਕੇ ਇਸ ਨੂੰ ਕੱਟ ਲੈਂਦੇ ਨੇ, ਪਰ ਕਈਆਂ ਦੇ ਲਈ ਇਹ ਸਬਕ ਬਣ ਕੇ ਜਿਹੜਾ ਹੈ ਉੱਭਰਦਾ, ਔਰ ਇਸ ਦੁੱਖ ਵੇਲੇ ਕਿਹੜਾ ਉਹਨਾਂ ਦੇ ਸਾਥ ਦੇ ਰਿਹਾ, ਕਿਹੜਾ ਉਹਨਾਂ ਦਾ ਸਾਥ ਨਹੀਂ ਦੇ ਰਿਹਾ, ਇਸ ਸਭ ਦੇ ਬਾਰੇ ਦੱਸ ਜਾਂਦਾ। ਫਿਲਹਾਲ ਅਗਲਾ ਮੈਸੇਜ ਕਿਹੜਾ ਆਇਆ ਜੀ, ਆ ਜਾਓ ਪਹਿਲਾਂ ਸੁਣਦੇ ਹਾਂ ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ।
2: ਨਮਸਕਾਰ ਮੈਮ, ਅਸੀਂ ਜ਼ਿਲ੍ਹਾ ਸ੍ਰੀ ਗੰਗਾ ਨਗਰ ਰਾਜਸਥਾਨ ਤੋਂ ਬੋਲਦੇ ਹਾਂ ਜੀ। ਨਾਮ ਹੈ ਮੇਰਾ ਰਾਧੇ, ਰਾਜਸਥਾਨੀ ਕਹਿੰਦੇ ਆ ਮੈਨੂੰ। ਅਤੇ ਸਭ ਤੋਂ ਪਹਿਲਾਂ ਤਾਂ ਫਾਦਰਸ ਡੇ ਦੀ ਸਭੀ ਭੈਣ ਭਰਾਵਾਂ ਨੂੰ ਵਧਾਈਆਂ ਹੋਣ, ਅਤੇ ਉਹ ਦਿਨ ਯਾਦ ਆਉਂਦੇ ਜੀ ਅੱਜ ਤੋਂ 15 ਸਾਲ ਪਹਿਲਾਂ ਦੇ, 15 ਤੋਂ 20 ਸਾਲ ਪਹਿਲਾਂ ਦੇ, ਜਦੋਂ ਬਾਪੂ ਸਾਈਕਲ 'ਤੇ ਪਾ ਕੇ ਸਾਨੂੰ ਸਕੂਲੇ ਛੱਡ ਕੇ ਆਉਂਦਾ ਸੀਗਾ। ਅਤੇ ਮਗਰਲੇ 5 ਸਾਲਾਂ 'ਚ ਨਾ ਇਹ ਸਾਰਾ ਕੁਛ ਧੀਰੇ ਧੀਰੇ ਖਤਮ ਹੋ ਰਿਹਾ ਹੈ, ਕਿਉਂਕਿ ਸਿੱਖਿਆ ਜਗਤ ਨੂੰ ਪ੍ਰਾਈਵੇਟ ਸਕੂਲਾਂ ਦੇ ਅੰਦਰ ਬੱਚੇ ਨੂੰ ਲਾ ਦਿੰਦੇ ਜੀ। ਤੜਕੇ ਹੀ ਟੈਕਸੀ ਜਾਂ ਸਕੂਲ ਵਾਲੀ ਵੈਨ ਆਪਾਂ ਕਹਿ ਦਿੰਦੇ ਹਾਂ, ਉਹ ਆ ਕੇ ਜਵਾਕ ਨੂੰ ਲੈ ਜਾਂਦੀ ਹੈ ਅਤੇ ਸ਼ਾਮ ਨੂੰ ਛੱਡ ਜਾਂਦੀ ਹੈ। ਇਹ ਪੁਰਾਣੇ ਟਾਈਮ 'ਚ ਬੜਾ ਚਾਅ ਹੁੰਦਾ ਸੀ, ਬਾਪੂ ਦੇ ਇੱਕ ਜਵਾਕ ਅੱਗੇ ਬੈਠਾ ਹੁੰਦਾ ਸੀ ਅਤੇ ਇੱਕ ਸਾਈਕਲ ਦੇ ਮਗਰ, ਬੜਾ ਬਹੁਤ ਚੰਗਾ ਲੱਗਦਾ ਸੀ ਜੀ। ਬਹੁਤ ਉਸ ਟਾਈਮ ਅਸੀਂ ਮਿਸ ਕਰ ਰਹੇ ਹਾਂ। ਅੱਜ ਕੱਲ੍ਹ ਤਾਂ ਜਵਾਕ ਸਾਈਕਲ ਦੇ ਅੱਗੇ ਤਾਂ ਬਹਿੰਦਾ ਹੀ ਨਹੀਂ ਜੀ। ਜੈ ਜਵਾਨ
1: ਜੀ। ਬਿਲਕੁਲ ਤੁਸੀਂ ਸਹੀ ਕਿਹਾ ਜੀ, ਅੱਜ ਕੱਲ੍ਹ ਦੇ ਜਵਾਕ ਨੇ, ਕਈਆਂ ਨੂੰ ਤਾਂ ਸਾਈਕਲ ਦਾ ਪਤਾ ਵੀ ਨਹੀਂ ਹੋਣਾ, ਉਹਨਾਂ ਨੂੰ ਤਾਂ ਬੱਚਿਆਂ ਨੂੰ ਤਾਂ ਬਸ ਆਪਣੇ ਛੋਟੇ ਛੋਟੇ ਸਾਈਕਲਸ ਦਾ ਹੀ ਪਤਾ ਹੋਣਾ, ਪਰ ਉਹ ਜਿਹੜੀ ਡੈਡੀ ਪਿੱਛੇ ਬਾਪੂ ਪਿੱਛੇ ਬੈਠ ਕੇ ਜੋ ਸਾਈਕਲ ਦੀ ਸਵਾਰੀ ਕੀਤੀ ਹੋਈ ਨੇ ਨਾ, ਉਹ ਕਿਸੇ ਕਿਸੇ ਨੇ ਇਸ ਦਾ ਮਜ਼ਾ ਲਿਆ, ਆਪਾਂ ਤਾਂ ਬਹੁਤ ਮਜ਼ਾ ਲਿਆ ਹੋਇਆ। ਵਾਕਈ ਹੀ ਸਾਨੂੰ ਵੀ ਸਕੂਲ ਛੱਡਣ ਜਾਂਦੇ ਸੀਗੇ ਡੈਡੀ, ਅੱਜ ਕੱਲ੍ਹ ਤਾਂ ਬੱਚਿਆਂ ਦੀ ਵੀ ਵਿਚਾਰਿਆਂ ਦੀ ਕੋਈ ਇਹਦੇ ਵਿੱਚ ਨਹੀਂ ਹੈ, ਸਕੂਲਸ ਵਾਲਿਆਂ ਦਾ ਵੀ ਚਲੋ ਇਹਦੇ ਵਿੱਚ ਨਹੀਂ, ਉਹ ਵੀ ਚਾਹੁੰਦੇ ਨੇ ਕਿ ਬੱਚੇ ਸਹੀ ਟਾਈਮ ਦੇ ਉੱਤੇ ਪਹੁੰਚਣ, ਪਰ ਟਾਈਮ ਬਦਲਦਾ, ਟੈਕਨੋਲੋਜੀ ਬਦਲਦੀ ਹੈ, ਪਰ ਸਾਡਾ ਦੇਖੋ ਟਾਈਮ ਵਧੀਆ ਸੀਗਾ, ਆਪਾਂ ਤਾਂ ਇੰਜੋਏ ਕੀਤਾ ਨਾ। ਕਦੀ ਕਦੀ ਮੌਕਾ ਮਿਲਦਾ ਹੁੰਦਾ ਨਾ, ਵੈਸੇ ਬੱਚਿਆਂ ਨੂੰ ਲੈ ਜਾਇਆ ਕਰੋ, ਘੁੰਮਾਉਣ ਫਿਰਾਉਣ ਲੈ ਜਾਇਆ ਕਰੋ, ਸਾਈਕਲ ਦੀ ਗੇੜੀ ਦਵਾ ਦਿਆ ਕਰੋ। ਓਕੇ ਜੀ, ਅਗਲਾ ਮੈਸੇਜ ਕਿਹੜਾ ਆਇਆ ਜੀ, ਆ ਜਾਓ ਸੁਣਦੇ ਹਾਂ ਪਹਿਲਾਂ ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ।
0: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ
0: ਸਾਰੇ ਸੁਣਨ ਵਾਲਿਆਂ ਨੂੰ, ਮੈਂ ਸੁਖਵਿੰਦਰ ਸਿੰਘ ਦੁਬਈ ਤੋਂ। ਅੱਜ ਦਾ ਟੌਪਿਕ ਹੈ ਬਾਪੂ। ਬਾਪੂ ਆਪਣਾ ਦਰਦ ਨਹੀਂ ਦੱਸਦਾ, ਬਾਪੂ ਪਿਆਰ ਵੀ ਬਹੁਤ ਕਰਦਾ ਹੈ ਆਪਣੇ ਬੱਚਿਆਂ ਨੂੰ, ਪਰ ਬੱਚੇ ਬਾਪੂ ਨੂੰ ਅਮਰੀਸ਼ ਪੁਰੀ ਵਰਗਾ ਸਮਝਦੇ ਨੇ, ਡਰਦੇ ਨੇ ਬਾਪੂ, ਪਰ ਪਿਆਰ ਵੀ ਕਰਦਾ ਹੈ, ਪਿਆਰ ਬਹੁਤ ਜ਼ਿਆਦਾ ਕਰਦਾ ਹੈ।
1: ਵਾਕਈ ਜੀ, ਬਾਪੂ ਪਿਆਰ ਬਹੁਤ ਕਰਦਾ, ਪਰ ਅਮਰੀਸ਼ ਪੁਰੀ ਵਾਲਾ ਹਿਸਾਬ ਕਿਤਾਬ ਕੀ ਸੀਗਾ, ਮੈਨੂੰ ਲੱਗਦਾ ਤੁਹਾਡੇ ਬਚਪਨ ਦੀ ਪੱਕਾ ਕੋਈ ਕਹਾਣੀ ਹੋਣੀ ਹੈ, ਤਾਂ ਹੀ ਤੁਹਾਨੂੰ ਆਪਣੇ ਬਾਪੂ ਜਿਹੜੇ ਨੇ ਅਮਰੀਸ਼ ਪੁਰੀ ਲੱਗਦੇ ਹੋਣਗੇ। ਇਹ ਕਦੀ ਕਦੀ ਤੁਸੀਂ ਨੋਟਿਸ ਕੀਤਾ ਕਈ ਬੱਚਿਆਂ ਨੇ ਆਪਣੇ ਪਾਪਾ ਦਾ ਨਾਮ ਕਿਸੇ ਹੋਰ ਨਾਮ ਤੋਂ ਸੇਵ ਕੀਤਾ ਹੁੰਦਾ, ਕਿਸੇ ਡਰ

0: ਤੁਹਾਰੇ ਕਹਿ ਲਓ, ਕੋਈ ਨਾਮ ਤੋਂ ਸੇਵ ਕੀਤਾ ਹੁੰਦਾ ਹੈ। ਮੈਂ ਵੀ ਕੀਤਾ ਸੀ ਕਦੀ ਕਦੀ, ਪਰ ਨਹੀਂ, ਫਿਰ ਸਾਡਾ ਵਧੀਆ ਹੋ ਗਿਆ ਸੀਗਾ। ਹਾਂ, ਆਪਾਂ ਡੈਡੀ ਨਾਲ ਗੱਲ ਕਰ ਲੈਂਦੇ ਸੀਗੇ, ਡਾਂਟ ਪੈ ਜਾਂਦੀ ਸੀਗੀ, ਫਿਰ ਆਪਾਂ ਬਸ ਆਪਣਾ ਵਧੀਆ ਹੋ ਗਿਆ, ਉਹਨਾਂ ਦੇ ਨਾਲ ਗੱਲਬਾਤ ਸਹੀ ਹੋ ਜਾਂਦੀ ਸੀ। ਅੱਗੇ ਜੀ ਸਾਨੂੰ ਮੈਸੇਜ ਅਗਲਾ ਕਿਹੜਾ ਆਇਆ ਜੀ, ਬਸ ਇੰਨਾ ਉਮਰ ਖਰਾਬ ਕੀਤੀ ਏ ਜਾਂ ਲਿਖੇ ਗਾਣੇ ਜਾਂ ਪੀਤੀ ਏ ਜਾ ਕੇ ਕੈਨੇਡਾ, ਸ਼ਰੀਫ ਹੋ ਗਏ ਜਿੰਨੀ ਕੀਤੀ ਆਸ਼ਕੀ ਪੰਜਾਬ ਕੀਤੀ ਹੈ। ਓਕੇ ਜੀ, ਸਾਨੂੰ ਮੈਸੇਜ ਸਾਨੂੰ ਵੀਡੀਓ ਭੇਜੀ ਹੈ ਜੀ। ਫਿਲਹਾਲ ਅਗਲਾ ਮੈਸੇਜ ਕਿਹੜਾ ਆਇਆ ਜੀ, ਅੱਜ ਪਹਿਲਾਂ ਸੁਣਦੇ ਹਾਂ ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ।
1: ਜੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਮੈਂ ਹਾਜ਼ਰਾਂ ਦੇ ਲੱਖਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ ਸੁਖਦੇਵ ਸਿੰਘ ਲਖਨਪੁਰ ਬਸਤੀ ਸ਼੍ਰੀ ਗੁਜਾਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਮੈਡਮ ਜੀ ਕੁਝ ਲਾਈਨਾਂ ਲੈ ਕੇ ਹਾਜ਼ਰਾਂ ਫਾਦਰ ਡੇ ਦੇ ਉੱਤੇ। ਜਦ ਹੱਥ ਮੋਢੇ ਤੇ ਤੂੰ ਰੱਖਿਆ ਸੀ, ਸੱਚ ਪੁੱਛੀ ਮੈਨੂੰ ਬਾਪੂ, ਮੈਂ ਤਾਂ ਉਦੋਂ ਹੀ ਸਾਰਾ ਜੱਗ ਜਿੱਤਿਆ ਸੀ। ਸਾਡੇ ਲਈ ਤੂੰ ਹਰ ਵਾਰੀ ਲੱਖ ਮੁਸੀਬਤਾਂ ਨਾਲ ਲੜਦਾ ਰਿਹਾ, ਆਪਣੇ ਸ਼ੌਂਕ ਮਾਰ ਕੇ ਬਾਪੂ ਸਾਡੀਆਂ ਜਿੱਦਾਂ ਪੂਰੀਆਂ ਕਰਦਾ ਰਿਹਾ। ਅੱਜ ਲੱਖ ਭਾਵੇਂ ਕਮਾਈਆਂ ਹੋਣ, ਨਾ ਕੋਈ ਤੇਰੇ ਜਿਹੀ ਬਾਪੂ ਲੱਭਣੀ ਏ, ਤੇਰੀ ਕਮਾਈ ਤੇ ਕੀਤੀ ਐਸ਼ ਸਾਰੀ ਉਮਰ ਮੈਂ ਚੇਤੇ ਰੱਖਣੀ ਏ। ਸੁਖਦੇਵ, ਬਾਪੂ ਦੀ ਕਮਾਈ ਤੇ ਕੀਤੀ ਐਸ਼ ਸਾਰੀ ਉਮਰ ਮੈਂ ਚੇਤੇ ਰੱਖਣੀ ਏ, ਸਾਰੀ ਉਮਰ ਮੈਂ ਚੇਤੇ ਰੱਖਣੀ ਏ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
0: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਔਰ ਵਾਕਈ ਹੀ ਪਿਤਾ ਦੇ ਵੱਲੋਂ ਮਿਲੇ ਹੋਏ ਪੈਸੇ ਜਿਹੜੇ ਨੇ ਨਾ, ਉਹ ਵੱਖਰਾ ਹੀ ਮੈਂ ਕਿਹਾ ਐਸ਼ ਸਾਨੂੰ ਦਵਾ ਜਾਂਦੇ ਨੇ। ਅੱਜ ਵੀ ਕਦੀ ਪੋਕਟ ਮਨੀ ਲੈਣ ਦਾ ਮੌਕਾ ਮਿਲੇ ਨਾ, ਫਟਾਫਟ ਜਾ ਕੇ ਆਪਣੇ ਡੈਡੀ ਕੋਲੋਂ ਪੈਸੇ ਲੈ ਲੈਣੇ ਚਾਹੀਦੇ ਆ। ਮੈਂ ਕਿਹਾ ਉਹਦਾ ਵੱਖਰਾ ਹੀ ਸਵਾਦ ਆਉਂਦਾ ਉਹਦੀ ਸ਼ੋਪਿੰਗ ਕਰਨ ਦਾ। ਮੈਂ ਤਾਂ ਲੈ ਲੈਂਦੀ ਹੁੰਦੀ ਹਾਂ, ਕਦੀ ਕਦੀ ਮੈਂ ਲੈ ਲੈਂਦੀ ਹੁੰਦੀ ਹਾਂ, ਜਾ ਕੇ ਨਾ ਪੈਸੇ ਮੰਗ ਲੈਂਦੀ ਹਾਂ ਕਿ ਹਾਂ ਥੋੜ੍ਹੇ ਪੈਸੇ ਚਾਹੀਦੇ ਆ ਦੇ ਦਿਉ। ਆਪੇ ਜਿੰਨੇ ਮਰਜ਼ੀ ਅਸੀਂ ਕਮਾ ਲਈਏ, ਪਰ ਜੋ ਮੰਮੀ ਡੈਡੀ ਕੋਲੋਂ, ਜੋ ਪੇਰੈਂਟਸ ਕੋਲੋਂ ਪੈਸੇ ਮਿਲਦੇ ਆ ਨਾ, ਪੋਕਿਟ ਮਨੀ ਮਿਲਦੀ ਆ ਨਾ, ਉਹਦਾ ਵੱਖਰਾ ਹੀ ਸਵਾਦ ਹੈ ਔਰ ਉਹਨਾਂ ਨੂੰ ਖਰਚਣ ਦਾ ਵੱਖਰਾ ਹੀ ਸਵਾਦ ਹੁੰਦਾ। ਸੋ ਅਗਲਾ ਮੈਸੇਜ ਆਇਆ ਜੀ, ਮੈਡਮ ਜੀ ਨਮਸਕਾਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਅੱਜ ਯੋਗ ਦਿਵਸ ਹੈ, ਇਹ 21 ਜੂਨ ਨੂੰ ਮਨਾਇਆ ਜਾਂਦਾ ਹੈ। ਯੋਗ ਉਹ ਪ੍ਰਾਚੀਨ ਕ੍ਰਿਆ ਵਿਧੀ ਹੈ ਜੋ ਕਿ ਵਿਅਕਤੀ ਨੂੰ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਜਾਂਦੀ ਹੈ। ਯੋਗ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਹੈ। ਯੋਗ ਨਾਲ ਵਿਅਕਤੀ ਦੇ ਤਨ ਮਨ ਦੀ ਅੰਦਰੂਨੀ ਸ਼ਕਤੀ ਦਾ ਵਿਕਾਸ ਹੁੰਦਾ, ਸਰੀਰ ਤੰਦਰੁਸਤ ਰਹਿੰਦਾ। ਯੋਗ ਕਰਨ ਨਾਲ ਸਰੀਰ ਲਚਕੀਲਾ ਬਣਦਾ, ਫੁਰਤੀ ਆਉਂਦੀ ਹੈ। ਯੋਗ ਕਰਨ ਨਾਲ ਮਾਨਸਿਕ ਪਰੇਸ਼ਾਨੀ ਦੂਰ ਹੁੰਦੀ ਹੈ, ਨੀਂਦ ਵੱਧ ਆਉਂਦੀ ਹੈ, ਕੰਮ ਕਰਨ ਦਾ ਮਨ ਕਰਦਾ ਹੈ। ਇਸ ਲਈ ਅੱਜ ਹੀ ਨਹੀਂ ਬਲਕਿ ਹਰ ਰੋਜ਼ ਯੋਗ ਕਰਨਾ ਚਾਹੀਦਾ, ਕਸਰਤ ਕਰਨੀ ਚਾਹੀਦੀ ਹੈ। ਹੈਪੀ ਫਾਦਰਸ ਡੇ, ਅੱਜ ਪਿਤਾ ਦਿਵਸ ਹੈ। ਪਿਤਾ ਆਪਣੇ ਪਰਿਵਾਰ ਲਈ ਸਭ ਕੁਝ ਕਰਦਾ, ਆਪਣੀ ਔਲਾਦ ਲਈ ਸਭ ਕੁਝ ਕਰਦਾ, ਇਸ ਲਈ ਮਾਂ ਦਾ ਵੀ ਪੂਰਾ ਸਹਿਯੋਗ ਹੁੰਦਾ, ਪਰ ਔਲਾਦ ਨੂੰ ਚਾਹੀਦਾ ਕਿ ਉਹ ਵੀ ਆਪਣੇ ਪਿਤਾ ਦਾ, ਮਾਤਾ ਦਾ ਧਿਆਨ ਰੱਖੇ। ਇਹੀ ਅੱਜ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ। ਓਕੇ ਜੀ, ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਦੀਵਾਨ, ਧਰਮ ਪਤਨੀ ਸ਼੍ਰੀ ਕ੍ਰਿਸ਼ਨਾ ਦੀਵਾਨ ਔਰ ਸਾਰੀ ਦੀਵਾਨ ਫੈਮਿਲੀ ਜਿਹੜੀ ਹੈ, ਇਹ ਸਾਨੂੰ ਮੈਸੇਜ ਭੇਜਿਆ ਜੀ। ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਔਰ ਅਗਲਾ ਮੈਸੇਜ ਕਿਹੜਾ ਆਇਆ ਜੀ ਸਾਡੇ ਕੋਲ, ਉਹ ਤੁਹਾਨੂੰ ਸੁਣਾ ਦਿੰਦੀ ਹਾਂ। ਸਾਡੇ ਲਿਸਨਰ ਦੋਸਤ ਸਾਨੂੰ ਭੇਜਿਆ ਜੀ ਉਹਨਾਂ ਨੇ ਆਡੀਓ ਮੈਸੇਜ।
2: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਸਾਰਿਆਂ ਨੂੰ ਨਮਸਕਾਰ ਆਖਦਾ ਹੈ। ਔਰ ਅੱਜ ਪਿਤਰ ਦਿਵਸ ਵੀ ਏ ਤੇ ਦੂਸਰਾ ਯੋਗ ਦਿਵਸ ਵੀ ਏ। ਕਰੋ ਯੋਗ ਤੇ ਭੱਜਣ ਰੋਗ, ਤੇ ਪਿਤਾ ਦੀ ਆਗਿਆ ਚ ਰਵਾਂਗੇ ਤੇ ਸਾਡੇ ਕੋਲ ਕੋਈ ਬੁਰਾਈ ਨੇੜੇ ਨਹੀਂ ਆਏਗੀ, ਕਿਉਂਕਿ ਬੁਰਾਈਆਂ ਜਿਹੜੀਆਂ ਨੇ ਇਹ ਸਰੀਰ ਦੀਆਂ ਬਿਮਾਰੀਆਂ ਨਾਲੋਂ ਕਿਤੇ ਵੱਡੀਆਂ ਹੁੰਦੀਆਂ ਨੇ। ਸਮਾਜ 'ਚ ਇੱਜ਼ਤ ਪਾਉਣਾ ਚਾਹੁੰਦੇ ਹਾਂ ਤੇ ਪਿਤਾ ਦੀ ਆਗਿਆ ਅਨੁਸਾਰ ਚੱਲਣਾ ਪਏਗਾ। ਬੇਸ਼ੱਕ ਮਾਂ 9 ਮਹੀਨੇ ਬੱਚੇ ਨੂੰ ਪੇਟ 'ਚ ਪਾਲਦੀ ਏ, ਪਰ ਜਿਹੜਾ 9 ਮਹੀਨੇ ਦਿਮਾਗ 'ਚ ਹੁੰਦਾ ਉਹ ਬਾਪ ਹੀ ਹੁੰਦਾ ਹੈਗਾ। ਪਿਤਾ ਹੈ ਤੋ ਢੇਰ ਸਾਰੇ ਸੁਪਨੇ ਹੈ, ਪਿਤਾ ਹੈ ਤੋ ਬਾਜ਼ਾਰ ਕੇ ਸਭ ਖਿਲੌਣੇ ਆਪਣੇ ਹੈ। ਜਿਨ੍ਹਾਂ ਦੇ ਮਾਂ ਪਿਓ ਜਿਉਂਦੇ ਨੇ ਉਹ ਦੁਨੀਆਂ ਦੇ ਸਭ ਨੂੰ ਅਮੀਰ ਹੈਗੇ ਜੀ, ਤੇ ਜਿਨ੍ਹਾਂ ਦੇ ਮਾਂ ਪਿਓ ਦੁਨੀਆਂ ਤੋਂ ਚਲੇ ਗਏ ਨੇ ਉਹ ਬਜ਼ੁਰਗਾਂ ਦੀ ਸੇਵਾ ਕਰਕੇ, ਬਿਰਧ ਆਸ਼ਰਮੇ ਜਾ ਕੇ ਉਹਨਾਂ ਨੂੰ ਰੋਟੀ ਪਾਣੀ ਖਵਾ ਕੇ ਇਹ ਪੁੰਨ ਕਮਾ ਸਕਦੇ ਹੈਗੇ ਨੇ। ਸਾਰੇ ਖੁਸ਼ ਰਹੋ, ਮਾਂ ਪਿਓ ਦੀ ਇੱਜ਼ਤ ਕਰੋ ਤੇ ਸਾਰੇ ਕੋਲੋਂ ਅਸੀਸਾਂ ਲਵੋ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
0: ਥੈਂਕ ਯੂ ਸੋ ਮਚ ਜੀ, ਮੈਸੇਜ ਭੇਜ ਦਿੱਤਾ ਤੁਸੀਂ ਔਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ। ਔਰ ਇਸੇ ਦੇ ਨਾਲ ਹੀ ਮੈਂ ਕਿਹਾ ਅੱਜ ਦੇ ਇਸ ਪ੍ਰੋਗਰਾਮ ਨੂੰ ਵੀ ਅਸੀਂ ਕਰ ਦਿੰਦੇ ਹਾਂ ਵਾਇੰਡ ਅਪ, ਕਿਉਂਕਿ ਟਾਈਮ ਬਿਲਕੁਲ ਬਿਲਕੁਲ ਬਿਲਕੁਲ ਐਂਡ 'ਤੇ ਹੋ ਗਿਆ ਜੀ। ਹੋਪਸੂ ਕਿ ਤੁਸੀਂ ਅੱਜ ਦਾ ਇਹ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਆਪਣੀ ਸਿਹਤ ਦਾ ਖਿਆਲ ਰੱਖੋ, ਆਪਣੇ ਆਲੇ ਦੁਆਲੇ ਦਾ ਖਿਆਲ ਰੱਖੋ।

ਸਭ ਤੋਂ ਪਹਿਲਾਂ ਜਿਹੜਾ ਹੈ ਆਪਣੇ ਪਰਿਵਾਰ ਦਾ ਆਪਣਾ ਜਿਹੜਾ ਹੈ ਖਿਆਲ ਰੱਖਦੇ ਹੋਏ ਅੱਗੇ ਵਧੋ ਔਰ ਬਸ ਨਵਾਂ ਕੁਛ ਸਿੱਖਦੇ ਰਹੋ, ਨਵਾਂ ਕੁਛ ਕਰਦੇ ਰਹੋ, ਜ਼ਿੰਦਗੀ ਨੂੰ ਇੱਦਾਂ ਹੀ ਖੂਬਸੂਰਤ ਤਰੀਕੇ ਦੇ ਨਾਲ ਜਿਉਂਦੇ ਰਹੋ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਸੀ ਦਿਲ ਆਪਣਾ ਪੰਜਾਬੀ ਪ੍ਰੋਗਰਾਮ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਉੱਤੇ, 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਵੀ ਸਾਡੇ ਨਾਲ ਜੁੜੇ ਹੋਏ ਸੀ। ਅਸੀਂ ਇਸ ਪ੍ਰੋਗਰਾਮ ਨੂੰ ਤੁਹਾਡੀ ਆਪਣੀ ਆਰਜੀ ਅੰਜਲੀ ਕਰਦੀ ਹੈ ਇੱਥੇ ਹੀ ਵਾਈਂਡ ਅਪ। ਟਾਟਾ ਬਾਏ ਬਾਏ ਜੀ, ਆਪਣਾ ਖਿਆਲ ਰੱਖੋ ਜੀ, ਜਿਉਂਦੇ ਵਾਸਤੇ ਰਹੋ ਜੀ, ਬਾਏ ਬਾਏ ਜੀ।

ਐਫ ਐਮ ਰੇਨਬੋ ਦੀ ਘੜੀ ਦੇ ਉੱਤੇ ਹੁਣ ਵੇਲਾ ਹੋ ਗਿਆ ਹੈ ਸਵੇਰ ਦੇ ਠੀਕ 10 ਵਜੇ ਅਤੇ ਹੁਣ ਟਾਈਮ ਹੈ ਐਫ ਐਮ ਨਿਊਜ਼ ਹੈਡਲਾਈਨਸ ਦਾ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ 'ਤੇ ਇੱਕ ਸਮਾਗਮ ਵਿੱਚ ਯੋਗ ਅਭਿਆਸ ਦੀ ਅਗਵਾਈ ਕੀਤੀ। ਪੰਜਾਬ 'ਚ ਵੀ ਵੱਖ ਵੱਖ ਥਾਵਾਂ 'ਤੇ ਯੋਗ ਸਮਾਗਮ ਕਰਾਏ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਬਣੇ ਭਾਰਤੀ ਸਮੁੰਦਰੀ ਫੌਜ ਦੇ 3 ਸਮੁੰਦਰੀ ਜਹਾਜ਼ਾਂ INS ਦੂਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਕਮਿਸ਼ਨ ਕਰਨਗੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ। ਕੱਚਾ ਤੇਲ ਲੈ ਕੇ ਆ ਰਹੇ ਭਾਰਤੀ ਝੰਡੇ ਵਾਲੇ 3 ਟੈਂਕਰ ਸਫਲਤਾ ਨਾਲ ਹੋਰਮੁਜ਼ ਪਣਜੋਰ ਤੋਂ ਪਾਰ ਕਰ ਗਏ ਨੇ। ਪੰਜਾਬ ਚੋਣ ਕਮਿਸ਼ਨ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ, ਨਗਰ ਕੌਂਸਲ ਗੁਰੂ ਹਰਸਹਾਏ ਤੇ ਜਲਾਲਾਬਾਦ ਅਤੇ ਮਮਦੋਟ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਲਈ ਚੋਣ ਪ੍ਰੋਗਰਾਮ ਦਾ ਐਲਾਨ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਨਵੀਨ ਨੇ ਕੱਲ੍ਹ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਦੇ ਆਪਣੇ 3 ਦਿਨੀ ਦੌਰੇ ਦੀ ਸ਼ੁਰੂਆਤ ਕੀਤੀ। ਪੰਜਾਬ ਸਰਕਾਰ ਵੱਲੋਂ 2437 ਐਪ੍ਰੈਂਟਿਸ ਟ੍ਰੇਨੀਜ਼ ਨੂੰ PSPCL ਵਿੱਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ। ਸ਼ੇਰੇ ਪੰਜਾਬ ਮਹਾਰਾਣਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜੱਥਾ ਅੱਜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਵੇਗਾ। ਭਾਰਤ ਨੇ ਚੇਨਈ ਵਿੱਚ ਖੇਡੇ ਗਏ ਤੀਜੇ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਇਤਵਾਰ ਦੀ ਸਵੇਰ ਅਤੇ ਖੂਬਸੂਰਤ ਜਿਹਾ ਦਿਨ ਦਾ ਇਹ ਸਮਾਂ, ਕਿਉਂਕਿ ਸੰਡੇ ਦਾ ਦਿਨ ਜਿਹੜਾ ਹੁੰਦਾ ਨਾ, ਉਹ ਬਹੁਤ ਆਰਾਮ ਦੇ ਨਾਲ ਸ਼ੁਰੂ ਹੋਣ ਵਾਲਾ ਦਿਨ ਹੁੰਦਾ ਹੈ। ਅਤੇ ਇਸ ਖੂਬਸੂਰਤ ਸਵੇਰ ਦੇ ਵਿੱਚ ਸ਼ੁਰੂਆਤ ਕਰਦੇ ਹਾਂ ਅਸੀਂ ਪ੍ਰੋਗਰਾਮ ਗੀਤ ਬਹਾਰ ਦੇ ਨਾਲ, ਅਤੇ ਮੈਂ ਤੁਹਾਡੀ ਦੋਸਤ ਵੰਦਨਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਬਣੀ ਹੋਈ ਹਾਂ। ਇੰਜੋਏ ਕਰਾਂਗੇ ਅਸੀਂ ਬਹੁਤ ਖੂਬਸੂਰਤ ਨਗਮੇ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਗੀਤਾਂ ਦੀ ਬਹਾਰ ਉਹ ਬਹਾਰ ਹੈ ਜਿਹਦੇ ਵਿੱਚ ਤੁਸੀਂ ਮਹਿਸੂਸ ਕਰਦੇ ਹੋ ਕਈ ਵਾਰੀ ਕਿ ਕੁਝ ਗਾਣੇ ਜਿਹੜੇ ਨੇ ਨਾ, ਉਹ ਸਾਡੇ ਜ਼ਿਹਨ 'ਤੇ ਹਮੇਸ਼ਾ ਹਮੇਸ਼ਾ ਲਈ ਰਹਿ ਜਾਂਦੇ ਨੇ। ਅਤੇ ਜਦੋਂ ਅਸੀਂ ਸੁਣਦੇ ਹਾਂ ਉਹਨਾਂ ਖੂਬਸੂਰਤ ਜਿਹੇ ਨਗਮਿਆਂ ਨੂੰ ਕੁਛ ਵਕਤ ਤੋਂ ਬਾਅਦ, ਤਾਂ ਅਸੀਂ ਵੀ ਵਕਤ ਦੇ ਨਾਲ ਕਾਫੀ ਪਿੱਛੇ ਚਲੇ ਜਾਂਦੇ ਹਾਂ ਉਹਨਾਂ ਯਾਦਾਂ ਦੇ ਵਿੱਚ, ਜਦੋਂ ਅਸੀਂ ਯਾਦ ਕਰਦੇ ਹਾਂ ਕਿ ਹਾਂ ਇਹ ਗਾਣਾ ਜਦੋਂ ਮੈਂ ਸੁਣਿਆ ਸੀ ਪਹਿਲੀ ਵਾਰੀ ਤਾਂ ਮੈਂ ਸ਼ਾਇਦ ਇਸ ਕਲਾਸ ਦੇ ਵਿੱਚ ਸੀ, ਜਾਂ ਮੈਂ ਕਾਲਜ ਵਿੱਚ ਸੀ, ਜਾਂ ਫਿਰ ਮੈਂ ਤਾਂ ਜੀ ਬੰਕ ਕਰਕੇ ਇਹ ਮੂਵੀ ਦੇਖਣ ਆਪਣੇ ਦੋਸਤਾਂ ਦੇ ਨਾਲ ਗਿਆ ਸੀਗਾ ਥੀਏਟਰ। ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਹਰ ਗੀਤ ਦੇ ਨਾਲ, ਅਤੇ ਹਰ ਗੀਤ ਦੇ ਨਾਲ ਅਤੇ ਉਹਦੇ ਵਿੱਚ ਜਿਹੜੇ ਇਮੋਸ਼ਨਸ ਨੇ ਉਹਨਾਂ ਦੇ ਨਾਲ। ਖੈਰ, ਮੈਂ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਇਹ ਖੂਬਸੂਰਤ ਜਿਹੀ ਯਾਦਾਂ ਦੀ ਇੱਕ ਸੋਹਣੀ ਜਿਹੀ ਕਿਤਾਬ ਲੈ ਕੇ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ, ਜਿੱਥੇ ਜਿਸ ਕਿਤਾਬ ਦੇ ਹਰ ਪੰਨੇ ਉੱਤੇ ਲਿਖਿਆ ਹੋਇਆ ਹੈ ਇੱਕ ਬਹੁਤ ਖੂਬਸੂਰਤ ਜਿਹਾ ਗੀਤ। ਅਤੇ ਸ਼ੁਰੂਆਤ ਕਰਦੇ ਹਾਂ ਗੀਤ ਬਹਾਰ ਪ੍ਰੋਗਰਾਮ ਦੀ ਇਸ ਖੂਬਸੂਰਤ ਜਿਹੇ ਟਰੈਕ ਦੇ ਨਾਲ, 90s ਦਾ ਇੱਕ ਖੂਬਸੂਰਤ ਜਿਹਾ ਗਾਣਾ ਜਿਹਦੇ ਵਿੱਚ ਸ਼ਾਹਰੁਖ ਖਾਨ ਜੀ ਨੇ ਬਹੁਤ ਹੀ ਵਧੀਆ ਪਰਫੋਰਮੈਂਸ ਕੀਤੀ, ਔਰ ਇਹ ਮੂਵੀ ਜਿਹੜੀ ਹੈ ਇਹ ਬਲੋਕ ਬਸਟਰ ਹਿੱਟ ਰਹੀ। ਤਾਂ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਪਹਿਲਾ ਗੀਤ। ਤੁਸੀਂ ਕਿਤੇ ਨਹੀਂ ਜਾਣਾ, ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਮੈਂ ਵੰਦਨਾ ਤੁਹਾਡੇ ਨਾਲ ਬਣੀ ਹੋਈ ਹਾਂ ਖੂਬਸੂਰਤ ਜਿਹੇ ਗੀਤਾਂ ਦਾ ਪਿਟਾਰਾ ਲੈ ਕੇ।

ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਤੇ ਤੁਸੀਂ ਇੰਜੋਏ ਕਰ ਰਹੇ ਹੋ ਇਸ ਪ੍ਰੋਗਰਾਮ ਨੂੰ ਮੇਰੇ ਨਾਲ ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ। ਔਰ ਮੈਨੂੰ ਲੱਗਦਾ ਹੈ ਕਿ ਕਾਫੀ ਜਣਿਆਂ ਨੂੰ ਯਾਦ ਜ਼ਰੂਰ ਆਈ ਹੋਏਗੀ ਕਿ ਹਾਂ ਇਹ ਮੂਵੀ ਜਿਹੜੀ ਹੈ ਨਾ ਇਹ ਮੈਂ ਆਪਣੇ ਦੋਸਤਾਂ ਦੇ ਨਾਲ ਦੇਖੀ ਸੀ ਥੀਏਟਰ 'ਚ ਜਾ ਕੇ, ਕਿਉਂਕਿ ਉਸ ਵੇਲੇ ਤਾਂ ਜੀ ਥੀਏਟਰਸ 'ਚ ਜਾ ਕੇ ਦੇਖਣ ਦਾ ਮਜ਼ਾ ਹੀ ਹੋਰ ਹੁੰਦਾ ਸੀ। ਔਰ ਇਸ ਮੂਵੀ ਦੇ ਵਿੱਚ ਸ਼ਾਹਰੁਖ ਖਾਨ ਜੀ ਦੀ ਐਂਟਰੀ ਬਹੁਤ ਜ਼ਿਆਦਾ ਜ਼ਬਰਦਸਤ ਸੀ ਔਰ ਇਹ ਮੂਵੀ ਵੀ ਬਹੁਤ ਜ਼ਿਆਦਾ ਖੂਬਸੂਰਤ ਹਿੱਟ ਔਰ ਬਹੁਤ ਵਧੀਆ ਸਟੋਰੀ ਲਾਈਨ ਸੀ ਮੂਵੀ ਦੀ। ਔਰ ਇਹ ਗਾਣਾ ਉਮੀਦ ਕਰਦੀ ਹਾਂ ਤੁਸੀਂ ਇੰਜੋਏ ਕੀਤਾ ਹੋਏਗਾ। ਅਤੇ ਕਹਿੰਦੇ ਜਦੋਂ ਦਿਲ ਦੀਵਾਨਾ ਹੋ ਜਾਂਦਾ ਨਾ, ਕਿਸੇ ਦੇ ਪਿਆਰ ਦੇ ਵਿੱਚ ਪਾਗਲ ਹੋ ਜਾਂਦਾ ਹੈ ਤਾਂ ਉਹਨੂੰ ਸੰਭਾਲਣਾ ਬੜਾ ਮੁਸ਼ਕਿਲ ਹੋ ਜਾਂਦਾ। ਜੀ ਹਾਂ, ਅਤੇ ਉਹ ਜਿਹੜੀ ਮੁਸ਼ਕਿਲ ਹੈ ਨਾ ਉਹਨੂੰ ਸੰਭਾਲਦਿਆਂ ਸੰਭਾਲਦਿਆਂ ਹੋਰ ਵੀ ਮੁਸ਼ਕਿਲਾਂ ਹੋ ਜਾਂਦੀਆਂ ਨੇ, ਕਿਉਂਕਿ ਦਿਲ ਕਾਬੂ 'ਚ ਰਹਿੰਦਾ ਹੀ ਨਹੀਂ ਹੈ ਔਰ ਹਮੇਸ਼ਾ ਖਿਆਲ ਜਿਹੜਾ ਉਸ ਖਾਸ ਇਨਸਾਨ ਦਾ ਰਹਿੰਦਾ ਸਾਡੇ ਦਿਮਾਗ ਦੇ ਵਿੱਚ, ਜਿਹਦੇ ਬਾਰੇ 'ਚ ਅਸੀਂ ਸੋਚਦੇ ਹਾਂ ਅਤੇ ਸਾਨੂੰ ਇੱਦਾਂ ਲੱਗਦਾ ਕਿ ਹਰ ਵੇਲੇ ਉਹ ਇਨਸਾਨ ਜਿਹੜਾ ਨਾ ਉਹ ਮੇਰੇ ਸਾਹਮਣੇ ਰਹੇ, ਕਿਉਂਕਿ ਅਸੀਂ ਹਰ ਚੀਜ਼ ਦੇ ਵਿੱਚ ਉਸ ਇਨਸਾਨ ਨੂੰ ਇਮੈਜਿਨ ਕਰਦੇ ਹਾਂ। ਅਤੇ ਇਹ ਮੁਸ਼ਕਿਲ ਜਿਹੜੀ ਹੈ ਨਾ ਇਹ ਬੜੀ ਮੁਸ਼ਕਿਲ ਚੀਜ਼ ਹੈ। ਜੀ ਹਾਂ, ਗੱਲ ਕਰਦੇ ਹਾਂ ਜੀ ਇੱਕ ਇੱਦਾਂ ਦੀ ਹੀ ਮੁਸ਼ਕਿਲ ਦੀ, ਜਦੋਂ ਪਿਆਰ ਹੁੰਦਾ ਹੈ ਤਾਂ ਮੁਸ਼ਕਿਲ ਜਿਹੜੀ ਹੈ ਨਾ ਵਾਕਈ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਅਗਲਾ ਗਾਣਾ ਕੁਝ ਇੱਦਾਂ ਦਾ ਹੀ ਹੈ, ਇੰਜੋਏ ਕਰੋ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਮੇਰੇ ਨਾਲ ਆਪਣੀ ਦੋਸਤ ਵੰਦਨਾ ਦੇ ਨਾਲ।

FM ਰੇਨਬੋ ਦੀ ਘੜੀ ਦੇ ਉੱਤੇ ਹੁਣ ਵਕਤ ਹੋ ਗਿਆ ਜੀ 10:21 ਤੇ 25 ਸੈਕਿੰਡਸ, ਤੇ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਮੇਰੇ ਨਾਲ ਗੀਤ ਬਹਾਰ ਆਪਣੀ ਦੋਸਤ ਵੰਦਨਾ ਦੇ ਨਾਲ। ਜੀ ਹਾਂ, ਗੱਲ ਅਸੀਂ ਕਰ ਰਹੇ ਹਾਂ ਪਿਆਰ ਮੁਹੱਬਤ ਅਤੇ ਇਸ਼ਕ ਦੀ, ਅਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਨਾ 90s ਦੇ ਵਿੱਚ ਜਦੋਂ ਇੱਕ ਕਮਾਲ ਦਾ ਦੌਰ ਸੀ, ਜਦੋਂ ਗੱਲਾਂ ਹੁੰਦੀਆਂ ਸੀਗੀਆਂ ਜੀ ਦਿਲ ਟੁੱਟਣ ਦੀਆਂ ਜਾਂ ਜੁੜਨ ਦੀਆਂ ਜਾਂ ਫਿਰ ਇਸ ਤਰ੍ਹਾਂ ਦੇ ਹੀ ਪਿਆਰ ਅਤੇ ਤਕਰਾਰ ਦੀਆਂ ਗੱਲਾਂ, ਇਹਨਾਂ ਸਾਰਿਆਂ ਦੇ ਵਿੱਚ ਇੱਕ ਗੀਤ ਇੱਦਾਂ ਦਾ ਆਇਆ ਜਿਹਨੇ ਆਪਣੀ ਇੱਕ ਅਲੱਗ ਥਾਂ ਬਣਾ ਲਈ। ਚਾਹੇ ਕੈਸਿਟਸ ਹੋਣ, ਸਕੂਲ ਦੇ ਫੰਕਸ਼ਨਸ ਹੋਣ, ਸਕੂਲਾਂ ਦੇ ਫੰਕਸ਼ਨਾਂ ਦੇ ਵਿੱਚ ਫੈਸ਼ਨ ਸ਼ੋਜ਼ ਹੋਣ ਜਾਂ ਫਿਰ ਟੀਵੀ ਸ਼ੋਜ਼ ਹੋਣ, ਹਰ ਜਗ੍ਹਾ ਦੇ ਉੱਤੇ ਇਹ ਗੀਤ ਨਾ ਪਲੇ ਹੁੰਦਾ ਦਿਖਿਆ। ਅਤੇ ਇਹਦੇ ਨਾਲ ਨਾਲ ਹੀ ਜਿੱਦਾਂ ਹੀ ਇਹ ਗੀਤ ਆਇਆ ਨਾ, ਅਤੇ ਇਸ ਗੀਤ ਦੇ ਵਿੱਚ ਜਿਨ੍ਹਾਂ ਨੇ ਪਰਫੋਰਮ ਕੀਤਾ ਉਹ ਬਣੇ ਇੰਟਰਨੈਸ਼ਨਲ ਕ੍ਰਸ਼। ਜੀ ਹਾਂ, ਕੁੜੀਆਂ ਦਾ ਇੰਟਰਨੈਸ਼ਨਲ ਕ੍ਰਸ਼ ਬਣ ਗਿਆ। ਤਾਂ ਜੀ ਜਿੱਥੇ ਜਿੱਥੇ ਗਾਣਾ ਗਿਆ ਉੱਥੇ ਉੱਥੇ ਉਹਨਾਂ ਦੀ ਪਰਸਨੈਲਿਟੀ ਦੀਆਂ ਜਿਹੜੀਆਂ ਨਾ ਦੇ ਚਰਚੇ ਜਿਹੜੇ ਆ ਉਹ ਹੋ ਗਏ ਹਰ ਜਗ੍ਹਾ ਦੇ ਉੱਤੇ। ਔਰ ਕੁੜੀਆਂ ਦੇ ਨਾਲ ਨਾਲ ਮੁੰਡੇ ਵੀ ਦੀਵਾਨੇ ਹੋ ਗਏ ਉਹਨਾਂ ਦੇ, ਕਿਉਂਕਿ ਉਹਨਾਂ ਦਾ ਸਟਾਈਲ ਹੀ ਇੱਦਾਂ ਦਾ ਸੀਗਾ ਕਿ ਅੱਜ ਵੀ ਜਦੋਂ ਉਹ ਸਟੇਜ 'ਤੇ ਆਉਂਦੇ ਨੇ ਨਾ, ਖਾਸ ਕਰ 90s ਦੇ ਬੱਚੇ ਜਿਹੜੇ ਨੇ ਉਹ ਉਹਨਾਂ ਨੂੰ ਦੇਖ ਕੇ ਹਜੇ ਵੀ ਹਾਏ ਹਾਏ ਕਰਦੇ ਨੇ। ਅਤੇ ਇਹ ਗਾਣਾ ਕਿਹੜਾ ਸੀਗਾ ਅਤੇ ਕੌਣ ਸੀਗੇ ਉਹ ਖਾਸ ਸੁਪਰ ਸਟਾਰ, ਇਹ ਮੈਂ ਨਾਮ ਤਾਂ ਨਹੀਂ ਦੱਸਾਂਗੀ, ਤੁਸੀਂ ਸੁਣੇ ਇਸ ਖੂਬਸੂਰਤ ਜਿਹੇ ਗੀਤ ਨੂੰ ਅਤੇ ਨਾਲੇ ਸੁਣਦਿਆਂ ਹੀ ਤੁਹਾਡੇ ਦਿਮਾਗ ਦੇ ਵਿੱਚ ਉਹ ਪਿਕਚਰ ਜਿਹੜੀ ਹੈ ਨਾ ਉਹ ਤਸਵੀਰ ਤਾਜ਼ੀ ਹੋ ਜਾਏਗੀ, ਅਤੇ ਨਾਲ ਨਾਲ ਉਸ ਸ਼ਖਸ ਜਿਨ੍ਹਾਂ ਦੇ ਬਾਰੇ 'ਚ ਮੈਂ ਗੱਲ ਕਰ ਰਹੀ ਹਾਂ ਉਹਨਾਂ ਦੇ ਬਾਰੇ ਵਿੱਚ ਵੀ ਤੁਹਾਡੇ ਦਿਮਾਗ ਦੇ ਵਿੱਚ ਪੂਰੀ ਪਿਕਚਰ ਬਣ ਜਾਏਗੀ ਕਿ ਹਾਂ ਇਹ ਗਾਣਾ ਵਾਕਈ ਉਸ ਟਾਈਮ 'ਤੇ ਬਹੁਤ ਹਿੱਟ ਸੀਗਾ ਔਰ ਇਹਨੇ ਆਪਣੇ ਆਪ ਦੇ ਵਿੱਚ ਬਹੁਤ ਹੀ ਧਮਾਲ ਮਚਾਈ। ਸਾਰਿਆਂ ਦੇ ਜਿੰਨੇ ਵੀ ਉਸ ਟਾਈਮ ਦੇ ਟੌਪ ਬਲੋਕਬਸਟਰ ਗੀਤ ਸੀਗੇ ਉਹਨਾਂ ਦੇ ਵਿੱਚ ਇੱਕ ਅਲੱਗ ਜਗ੍ਹਾ ਬਣੀ ਇਸ ਗੀਤ ਦੀ। ਫਿਲਹਾਲ ਸੁਣਦੇ ਹਾਂ ਜੀ ਕਿਹੜਾ ਗਾਣਾ ਹੈ ਜਿਹਦੀ ਮੈਂ ਇੰਨੀ ਤਾਰੀਫ ਕਰ ਰਹੀ ਹਾਂ, ਸੁਣਦੇ ਹਾਂ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ਼ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਆਪਣੀ ਦੋਸਤ ਵੰਦਨਾ ਦੇ ਨਾਲ, ਅਤੇ ਅਸੀਂ ਹੁਣੇ ਸੁਣਿਆ ਸੀਗਾ ਇੱਕ ਬਹੁਤ ਹੀ ਖੂਬਸੂਰਤ ਜਿਹਾ ਗੀਤ ਅਲੀਸ਼ਾ ਚਿਨੋਏ ਦੀ ਆਵਾਜ਼ ਦੇ ਵਿੱਚ, ਅਤੇ ਤੁਹਾਨੂੰ ਯਾਦ ਆ ਗਿਆ ਹੋਣਾ ਕਿ ਉਹ ਨੈਸ਼ਨਲ ਜਾਂ ਇੰਟਰਨੈਸ਼ਨਲ ਕ੍ਰਸ਼ ਕੌਣ ਸੀ। ਜੀ ਹਾਂ, ਮਿਲਿੰਦ ਸੋਮਨ, ਜਿਹੜੇ ਕਿ ਅੱਜ ਵੀ ਜਦੋਂ ਸਟੇਜ 'ਤੇ ਆਉਂਦੇ ਨੇ ਨਾ, ਅਤੇ ਅੱਜ ਵੀ ਕੁੜੀਆਂ ਜਿਹੜੀਆਂ ਨੇ ਆਪਣੇ ਦਿਲ ਫੜ ਲੈਂਦੀਆਂ ਨੇ, ਔਰ ਖਾਸ ਕਰ 90s ਵਾਲੇ ਤਾਂ ਜ਼ਰੂਰ, ਕਿਉਂਕਿ ਉਹਨਾਂ ਨੇ ਇਹ ਗਾਣਾ ਜਿਹੜਾ ਨਾ ਉਹ ਦੇਖਿਆ ਉਸ ਟਾਈਮ 'ਤੇ ਰਿਲੀਜ਼ ਹੋਇਆ, ਅਤੇ ਉਹਦਾ ਪੈਸ਼ਨ ਕਿੰਨਾ ਸੀ ਇਹ ਵੀ ਦੇਖਿਆ। ਖੈਰ, ਫਿਲਹਾਲ ਗੀਤ ਬਹਾਰ ਦੇ ਵਿੱਚ ਅੱਗੇ ਚੱਲਦੇ ਹਾਂ ਅਸੀਂ ਇਸ ਖੂਬਸੂਰਤ ਗੀਤਾਂ ਦੇ ਸਫ਼ਰ ਦੇ ਵਿੱਚ। ਮੈਂ ਕੁਝ ਹੋਰ ਯਾਦਾਂ ਵੀ ਤੁਹਾਨੂੰ ਯਾਦ ਕਰਾਵਾਂਗੀ, ਅਤੇ ਸੁਣਾਂਗੇ ਇੱਕ ਅਗਲਾ ਖੂਬਸੂਰਤ ਜਿਹਾ ਨਗਮਾ, ਅਹਿਸਾਸ ਉਹ ਕਿ ਇਨਸਾਨ ਕਿਸੇ ਨੂੰ ਯਾਦ ਕਰਦਾ ਰਹਿੰਦਾ ਹਮੇਸ਼ਾ, ਅਤੇ ਕਦੀ ਕਦੀ ਇੱਦਾਂ ਹੁੰਦਾ ਕਿ ਅਸੀਂ ਆਪਣੇ ਡੇਲੀ ਦੇ ਕੰਮਾਂ ਕਾਰਾਂ ਦੇ ਵਿੱਚ ਥੋੜ੍ਹਾ ਜਿਹਾ ਧਿਆਨ ਹਟਾ ਵੀ ਦਿੰਦੇ ਹਾਂ, ਪਰ ਦਿਨ ਦੇ ਵਿੱਚ ਇੱਕ ਵੇਲਾ ਜ਼ਰੂਰ ਇੱਦਾਂ ਦਾ ਆਉਂਦਾ ਜਦੋਂ ਅਸੀਂ ਬੈਠ ਕੇ ਉਸ ਇਨਸਾਨ ਦੇ ਬਾਰੇ 'ਚ ਸੋਚਦੇ ਹਾਂ, ਅਤੇ ਸਾਨੂੰ ਉਸ ਇਨਸਾਨ ਦੇ ਉੱਤੇ ਬੜਾ ਹੀ ਪਿਆਰ ਆਉਂਦਾ, ਔਰ ਉਹਦੀਆਂ ਸਾਰੀਆਂ ਗੱਲਾਂ, ਸਾਰੀਆਂ ਪਿਆਰੀਆਂ ਪਿਆਰੀਆਂ ਹਰਕਤਾਂ ਜਿਹੜੀਆਂ ਨੇ ਉਹ ਯਾਦ ਆਉਂਦੀਆਂ ਨੇ। ਅਤੇ ਇੱਦਾਂ ਦਾ ਹੀ ਇੱਕ ਬਹੁਤ ਹੀ ਖੂਬਸੂਰਤ ਜਿਹਾ ਗਾਣਾ, ਅਤੇ ਜਦੋਂ ਉਹ ਗਾਣਾ ਆਇਆ ਸੀ ਅਤੇ ਉਸ ਗਾਣੇ ਨੇ ਵੀ ਧੂਮ ਮਚਾ ਦਿੱਤੀ ਸੀਗੀ। ਸੁਣੋ, ਇੰਜੋਏ ਕਰੋ ਇਸ ਖੂਬਸੂਰਤ ਜਿਹੇ ਟਰੈਕ ਨੂੰ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਤੁਹਾਡੀ ਦੋਸਤ ਵੰਦਨਾ ਦੇ ਨਾਲ।

ਪਿਆਰ ਦੀਆਂ ਕਹਾਣੀਆਂ ਵੀ ਬੜੀਆਂ ਅਜੀਬ ਹੁੰਦੀਆਂ ਨੇ ਨਾ, ਅਲੱਗ। ਅਸੀਂ ਸਾਰੇ ਜਣੇ ਬਚਪਨ ਤੋਂ ਹੀ ਸੁਣਦੇ ਆਏ ਹਾਂ, ਪਿਆਰ ਦੇ ਵਿੱਚ ਨਾ ਰਾਜਾ ਰਾਣੀ ਦੀ ਬੜੀ ਇਮੈਜੀਨੇਸ਼ਨ ਕਰਦੇ ਹਾਂ ਅਸੀਂ, ਅਤੇ ਸੁਣਦੇ ਵੀ ਸੀਗੇ ਅਸੀਂ ਆਪਣੇ ਵੱਡਿਆਂ ਤੋਂ, ਇੱਕ ਰਾਜਾ ਇੱਕ ਰਾਣੀ, ਉਨ ਦੋਨੋਂ ਕੇ ਪਿਆਰ ਕੀ ਕਹਾਣੀ। ਅਤੇ ਇਸੇ ਤਰੀਕੇ ਦੇ ਨਾਲ ਜਦੋਂ ਇਨਸਾਨ ਕਿਸੇ ਦੇ ਪਿਆਰ ਦੇ ਵਿੱਚ ਪੈਂਦਾ ਹੈ ਤਾਂ ਉਹਦੇ ਦਿਮਾਗ ਦੇ ਵਿੱਚ ਵੀ ਤਾਂ ਇਹੀ ਚੀਜ਼ ਆਉਂਦੀ ਹੈ ਕਿ ਮੈਂ ਰਾਜਾ ਤੂੰ ਰਾਣੀ, ਅਤੇ ਸਾਡੇ ਪਿਆਰ ਦੀ ਕੀ ਹੋਏਗੀ ਕਹਾਣੀ। ਸ਼ੁਰੂਆਤ ਹੁੰਦੀ ਹੈ ਬੜੀ ਖੂਬਸੂਰਤ, ਅਤੇ ਇਨਸਾਨ ਆਪਣੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਇਮੈਜੀਨੇਸ਼ਨਸ ਕਰਦਾ ਹੈ। ਅਤੇ ਇਸੇ ਤਰੀਕੇ ਦੇ ਨਾਲ ਇੱਕ ਖੂਬਸੂਰਤ ਜਿਹਾ ਰਾਜਾ ਰਾਣੀ ਦਾ ਸੌਂਗ ਮੈਂ ਤੁਹਾਡੇ ਲਈ ਪਲੇਅ ਕਰਨ ਜਾ ਰਹੀ ਹਾਂ। ਇੰਜੋਏ ਕਰੋ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ, ਅਤੇ ਤੁਸੀਂ ਬਣੇ ਹੋਏ ਹੋ ਆਪਣੀ ਦੋਸਤ ਵੰਦਨਾ ਦੇ ਨਾਲ ਇਸ ਖੂਬਸੂਰਤ ਜਿਹੇ ਪ੍ਰੋਗਰਾਮ ਦੇ ਵਿੱਚ। ਅਤੇ ਲਓ ਜੀ, ਰਾਜਾ ਰਾਣੀ ਦੀ ਕਹਾਣੀ ਕਿੱਥੇ ਤੱਕ ਜਾਂਦੀ ਹੈ ਦੇਖਦੇ ਹਾਂ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਆਪਣੀ ਦੋਸਤ ਵੰਦਨਾ ਦੇ ਨਾਲ, ਅਤੇ ਅਸੀਂ ਸੁਣ ਰਹੇ ਹਾਂ 90s ਦੇ 80s ਦੇ ਖੂਬਸੂਰਤ ਜਿਹੇ ਗਾਣੇ, ਅਤੇ ਉਮੀਦ ਮੈਂ ਕਰ ਰਹੀ ਹਾਂ ਕਿ ਇਹਨਾਂ ਯਾਦਾਂ ਦੀ ਕਿਤਾਬ ਦੇ ਵਿੱਚੋਂ ਦੀ ਤੁਹਾਡੇ ਵੀ ਕੁਝ ਪੰਨੇ ਜਿਹੜੇ ਨੇ ਨਾ ਬੜੇ ਰੰਗੀਨ ਰਹੇ ਹੋਣਗੇ। ਜੀ ਹਾਂ, 90s ਦਾ ਵੇਲਾ ਇੱਦਾਂ ਦਾ ਸੀਗਾ ਜਦੋਂ ਜਿਹੜੀ ਮਹਿਬੂਬਾ ਸੀ ਨਾ, ਉਸ ਟਾਈਮ 'ਤੇ ਥੋੜ੍ਹਾ ਜਿਹਾ ਪਿਆਰ ਅਤੇ ਸ਼ਰਮਾਨਾ ਜਿਹੜਾ ਨਾ ਉਹ ਚੱਲਦਾ ਸੀਗਾ ਜ਼ਿਆਦਾ, ਕਿਉਂਕਿ ਥੋੜ੍ਹਾ ਜਿਹਾ ਨਜ਼ਾਕਤ ਸੀਗੀ, ਥੋੜ੍ਹਾ ਜਿਹਾ ਸ਼ਰਮ ਸੀਗੀ, ਥੋੜ੍ਹਾ ਜਿਹਾ ਇਹ ਹੁੰਦਾ ਸੀਗਾ ਕਿ ਜੇ ਮੈਂ ਦੀਦਾਰ ਕਰ ਲਵਾਂ ਨਾ ਆਪਣੇ ਮਹਿਬੂਬ ਦਾ ਤਾਂ ਮੇਰਾ ਦਿਨ ਬਣ ਜਾਏ, ਕਿਉਂਕਿ ਉਸ ਟਾਈਮ ਦੇ ਉੱਤੇ ਫੋਨਸ ਨਹੀਂ ਸੀਗੇ, ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਸੀਗੀਆਂ ਕਿ ਤੁਸੀਂ ਫਟਾਫਟ ਇੱਕ ਦੂਸਰੇ ਦੇ ਕਨੈਕਟ ਦੇ ਵਿੱਚ ਰਹੋ, ਪਰ ਮਜ਼ਾ ਉਸ ਚੀਜ਼ ਦਾ ਉਸ ਟਾਈਮ 'ਤੇ ਬਹੁਤ ਜ਼ਿਆਦਾ ਸੀ। ਮੰਨੋਗੇ ਤੁਸੀਂ, ਮੈਨੂੰ ਲੱਗਦਾ ਇਸ ਗੱਲ ਨੂੰ। ਜੀ ਹਾਂ, ਉਸ ਵੇਲੇ ਥੋੜ੍ਹੀ ਜਿਹੀ ਸ਼ਰਾਰਤ ਸੀ, ਮਸਤੀ ਸੀ, ਅਤੇ ਥੋੜ੍ਹੇ ਜਿਹੇ ਨਖਰੇ ਵੀ ਹੁੰਦੇ ਸੀਗੇ, ਬਿਲਕੁਲ। ਅਤੇ ਜਦੋਂ ਦਿਖ ਜਾਂਦਾ ਸੀ ਮਹਿਬੂਬ ਤਾਂ ਇੱਦਾਂ ਲੱਗਦਾ ਸੀਗਾ ਕਿ ਹਾਂ, ਦਿਨ ਬਣ ਗਿਆ ਮੇਰਾ। ਅਤੇ ਖਾਸ ਕਰਕੇ ਕੁੜੀਆਂ ਵਾਸਤੇ ਤਾਂ ਬਹੁਤ ਜ਼ਿਆਦਾ ਸਪੈਸ਼ਲ ਹੁੰਦਾ ਸੀਗਾ ਕਿ ਜਿਸ ਦਿਨ ਕੁਝ ਸਪੈਸ਼ਲ ਹੈ ਅਤੇ ਉਹ ਤਿਆਰ ਹੋਈਆਂ, ਅਤੇ ਉਹਨਾਂ ਦੀ ਨਜ਼ਰ ਫਿਰ ਇਸੇ ਚੀਜ਼ ਦੇ ਉੱਤੇ ਹੁੰਦੀ ਸੀਗੀ ਕਿ ਕਾਸ਼ ਅੱਜ ਉਹ ਮੈਨੂੰ ਦੇਖ ਲਵੇ, ਅਤੇ ਜੇ ਉਹ ਦੇਖ ਲਵੇ ਤਾਂ ਫਿਰ ਮੇਰਾ ਇੱਦਾਂ ਸੱਜ ਸਵਰ ਕੇ ਨਿਕਲਣਾ ਜਿਹੜਾ ਨਾ ਉਹ ਮੇਰੇ ਵਾਸਤੇ ਤਾਂ ਜੀ ਕਾਮਯਾਬ ਹੈ। ਜੀ ਹਾਂ, ਇੱਦਾਂ ਦਾ ਇੱਕ ਖੂਬਸੂਰਤ ਜਿਹਾ ਗੀਤ ਤੁਹਾਡੇ ਵਾਸਤੇ। ਇਹ ਵੀ ਇੱਕ ਇੱਦਾਂ ਦਾ ਗੀਤ ਹੈ ਜਿਹੜਾ ਹਜੇ ਵੀ ਸੁਣੋ ਤਾਂ ਓਨਾ ਹੀ ਰਸ ਭਰਿਆ ਹੋਇਆ ਗੀਤ ਹੈ, ਇਹ ਓਨਾ ਹੀ ਖੂਬਸੂਰਤ ਗੀਤ ਹੈ, ਓਨਾ ਹੀ ਸੁਣ ਕੇ ਮਜ਼ਾ ਆਉਂਦਾ, ਔਰ ਇਹ ਮੂਵੀ ਵੀ ਬਹੁਤ ਜ਼ਬਰਦਸਤ ਸੀ। ਸੁਣਦੇ ਹਾਂ ਬਹੁਤ ਹੀ ਪਿਆਰਾ ਜਿਹਾ ਗੀਤ, ਘੂੰਘਟ ਕੀ ਆੜ ਸੇ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਪ੍ਰੋਗਰਾਮ ਤੁਸੀਂ ਇੰਜੋਏ ਕੀਤਾ, ਗੀਤ ਬਹਾਰ ਮੇਰੇ ਨਾਲ, ਅਤੇ ਮੈਂ ਕੋਸ਼ਿਸ਼ ਕੀਤੀ ਕਿ ਇਸ ਤਰ੍ਹਾਂ ਦੇ ਖੂਬਸੂਰਤ ਜੇ ਗੀਤ ਮੈਂ ਤੁਹਾਨੂੰ ਸੁਣਾਵਾਂ ਜਿਹਦੇ ਨਾਲ ਤੁਸੀਂ ਆਪਣੇ ਬਚਪਨ ਜਾਂ ਜਵਾਨੀ ਦੀਆਂ ਯਾਦਾਂ ਜਿਹੜੀਆਂ ਨਾ ਉਹਨਾਂ ਦੇ ਵਿੱਚ ਥੋੜ੍ਹੀ ਦੇਰ ਲਈ ਜਾ ਕੇ ਜੀ ਸਕੋ। ਅਤੇ ਉਮੀਦ ਕਰਦੀ ਹਾਂ ਕਿ ਇਸ ਖੂਬਸੂਰਤ ਜੇ ਸਫ਼ਰ ਦੇ ਵਿੱਚ ਤੁਸੀਂ ਵੀ ਮੇਰੇ ਨਾਲ ਓਨਾ ਹੀ ਇੰਜੋਏ ਕੀਤਾ ਇਹਨਾਂ ਸਾਰੇ ਖੂਬਸੂਰਤ ਜੇ ਗੀਤਾਂ ਨੂੰ। ਫਿਲਹਾਲ ਤਾਂ ਹੁਣ ਵਾਈਂਡ ਅਪ ਕਰਨ ਦਾ ਵੇਲਾ ਆਉਣ ਵਾਲਾ ਹੈ ਇਸ ਪ੍ਰੋਗਰਾਮ ਗੀਤ ਬਹਾਰ ਨੂੰ, ਪਰ ਉਸ ਤੋਂ ਪਹਿਲਾਂ ਸੁਣਾਂਗੇ ਇੱਕ ਹੋਰ ਖੂਬਸੂਰਤ ਜਿਹਾ ਗੀਤ। ਜਦੋਂ ਪਿਆਰ ਦੇ ਵਿੱਚ ਦਿਲ ਟੁੱਟ ਜਾਂਦਾ ਹੈ, ਹਰਟ ਹੁੰਦਾ ਹੈ, ਠੇਸ ਲੱਗਦੀ ਹੈ, ਪਰ ਫਿਰ ਵੀ ਪਿਆਰ ਕਰਨਾ ਨਹੀਂ ਛੱਡਦਾ ਦਿਲ। ਗੁੱਸਾ ਜ਼ਰੂਰ ਹੁੰਦਾ, ਪਰ ਉਸ ਗੁੱਸੇ ਦੇ ਵਿੱਚ ਵੀ ਪਿਆਰ ਹੁੰਦਾ, ਕਿਉਂਕਿ ਕੀ ਕਰੀਏ, ਦਿਲ ਜਿਹੜਾ ਹੈ ਨਾ ਉਹ ਸਾਡੇ ਕਾਬੂ ਵਿੱਚ ਨਹੀਂ ਆਉਂਦਾ। ਸੁਣਦੇ ਹਾਂ ਇਸ ਖੂਬਸੂਰਤ ਜਿਹੇ ਟਰੈਕ ਨੂੰ, ਪ੍ਰੋਗਰਾਮ ਦੇ ਆਖਰੀ ਟਰੈਕ ਨੂੰ, ਪ੍ਰੋਗਰਾਮ ਗੀਤ ਬਹਾਰ ਦੇ ਵਿੱਚ।

ਪ੍ਰੋਗਰਾਮ ਸਾਡੇ ਐਫ ਐਮ ਰੇਨਬੋ ਦਿੱਲੀ ਤੋਂ ਪੋਸਟ ਬਾਕਸ ਨੰਬਰ 111 ਅਤੇ ਉਸ ਤੋਂ ਬਾਅਦ ਠੀਕ 12 ਵਜੇ ਫਿਰ ਮੁਲਾਕਾਤ ਹੋਏਗੀ ਤੁਹਾਡੇ ਨਾਲ ਮੇਰੀ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ। ਅਤੇ ਥੋੜ੍ਹੀ ਪਲਾਂ ਬਾਅਦ ਅਸੀਂ ਸੁਣਾਂਗੇ ਪ੍ਰੋਗਰਾਮ ਪੋਸਟ ਬਾਕਸ ਨੰਬਰ 111 ਦਿੱਲੀ ਤੋਂ।

ਐਫਐਮ ਰੇਨਬੋ ਦੀ ਘੜੀ ਤੇ ਇਸ ਵੇਲੇ ਵਕਤ ਹੋਇਆ ਠੀਕ 12 ਵਜੇ ਤੇ ਹੁਣ ਵੇਲਾ ਐਫਐਮ ਨਿਊਜ਼ ਹੈਡਲਾਈਨਸ ਦਾ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਤੇ ਇੱਕ ਸਮਾਗਮ ਵਿੱਚ ਯੋਗ ਅਭਿਆਸ ਦੀ ਅਗਵਾਈ ਕੀਤੀ। ਪੰਜਾਬ ਵਿੱਚ ਵੀ ਵੱਖ ਵੱਖ ਥਾਵਾਂ ਤੇ ਯੋਗ ਸਮਾਗਮ ਕਰਾਏ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ ਤੇ ਬਣੇ ਭਾਰਤੀ ਸਮੁੰਦਰੀ ਫੌਜ ਦੇ ਤਿੰਨ ਸਮੁੰਦਰੀ ਜਹਾਜ਼ਾਂ INS ਦੂਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਕਮਿਸ਼ਨ ਕਰਨਗੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਤੇ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋਈ। ਕੱਚਾ ਤੇਲ ਲੈ ਕੇ ਆ ਰਹੇ ਭਾਰਤੀ ਝੰਡੇ ਵਾਲੇ ਤਿੰਨ ਟੈਂਕਰ ਸਫਲਤਾ ਨਾਲ ਹੋਰਮੁਜ਼ ਪਣਜੋਰ ਤੋਂ ਪਾਰ ਕਰ ਗਏ ਨੇ। ਪੰਜਾਬ ਚੋਣ ਕਮਿਸ਼ਨ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ, ਨਗਰ ਕੌਂਸਲ ਗੁਰੂ ਹਰਸਹਾਏ ਤੇ ਜਲਾਲਾਬਾਦ ਅਤੇ ਮਮਦੋਟ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਲਈ ਚੋਣ ਪ੍ਰੋਗਰਾਮ ਦਾ ਐਲਾਨ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਨਵੀਨ ਨੇ ਕੱਲ੍ਹ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਦੇ ਆਪਣੇ 3 ਦਿਨੀ ਦੌਰੇ ਦੀ ਸ਼ੁਰੂਆਤ ਕੀਤੀ। ਪੰਜਾਬ ਸਰਕਾਰ ਵੱਲੋਂ 2437 ਐਪੈਂਟ੍ਰਿਸ ਟ੍ਰੇਨੀਜ਼ ਨੂੰ PSPCL ਵਿੱਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜਥਾ ਅੱਜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਵੇਗਾ। ਤੇ ਭਾਰਤ ਨੇ ਚੇਨਈ ਵਿਚ ਖੇਡੇ ਗਏ ਤੀਜੇ ਅਤੇ ਆਖਰੀ ਇਕ ਰੋਜ਼ਾ ਕ੍ਰਿਕਟ ਮੈਚ ਵਿਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈਏ। ਇਹ ਸਨ ਹੁਣ ਤੱਕ ਦੀਆਂ ਮੁੱਖ FM ਨਿਊਜ਼ ਹੈਡਲਾਈਨਜ਼।

ਹਾਂਜੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ। ਇੱਕ ਵਾਰੀ ਫੇਰ ਤੋਂ ਮੈਂ ਤੁਹਾਡੀ ਦੋਸਤ ਵੰਦਨਾ ਹਾਜ਼ਰ ਆ ਪ੍ਰੋਗਰਾਮ ਲੈ ਕੇ ਜੀ, ਹੋਮ ਸਵੀਟ ਹੋਮ। ਜੀ ਹਾਂ, ਇੱਕ ਇੱਦਾਂ ਦਾ ਇਨਫੋਰਮੇਸ਼ਨ ਵਾਲਾ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਇਨਫੋਰਮੇਸ਼ਨ ਤਾਂ ਲੈਂਦੇ ਹੀ ਹਾਂ, ਅਤੇ ਇਹਦੇ ਨਾਲ ਨਾਲ ਪ੍ਰੋਗਰਾਮ ਇੱਕ ਇੱਦਾਂ ਦਾ ਜਿਹਦੇ ਵਿੱਚ ਅਸੀਂ ਘਰ ਦੇ ਬਾਰੇ 'ਚ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ, ਘਰ ਦੀ ਸਾਂਭ ਸੰਭਾਲ ਦੀਆਂ ਗੱਲਾਂ, ਬਹੁਤ ਸਾਰੇ ਟਿਪਸ ਐਂਡ ਟ੍ਰਿਕਸ ਤੁਹਾਡੇ ਵਾਸਤੇ ਲੈ ਕੇ ਆਉਂਦੇ ਨੇ ਆਰਜੀਸ, ਅਤੇ ਬਹੁਤ ਸਾਰੀਆਂ ਰੈਸਪੀਜ਼ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਂਦੀਆਂ ਨੇ। ਪਰ ਇਹ ਜਿਹੜਾ ਹੋਮ ਹੈ, ਇਹ ਸਵੀਟ ਬਣਦਾ ਘਰ ਦੇ ਸਾਰੇ ਮੈਂਬਰਾਂ ਦੇ ਨਾਲ। ਜਦੋਂ ਅਸੀਂ ਸਾਰੇ ਜਣੇ ਮਿਲ ਕੇ ਰਹਿੰਦੇ ਹਾਂ, ਸਾਂਭ ਸੰਭਾਲ ਹੁੰਦੀ ਹੈ, ਘਰ ਦੀ ਮੇਨਟੇਨੈਂਸ ਹੁੰਦੀ ਹੈ, ਅਤੇ ਆਪਸ ਦੇ ਵਿੱਚ ਅਸੀਂ ਖੁਸ਼ ਰਹਿੰਦੇ ਹਾਂ, ਤਾਂ ਬਣਦਾ ਹੈ ਉਹ ਹੋਮ ਸਵੀਟ ਹੋਮ। ਜੀ ਹਾਂ, ਅਤੇ ਪ੍ਰੋਗਰਾਮ ਅੱਜ ਸ਼ੁਰੂ ਕਰਨ ਜਾ ਰਹੀ ਹਾਂ ਮੈਂ ਤੁਹਾਡੀ ਦੋਸਤ ਵੰਦਨਾ ਇੱਕ ਬਹੁਤ ਹੀ ਖੂਬਸੂਰਤ ਜਿਹੀ ਗੱਲ ਦੇ ਨਾਲ। ਅੱਜ ਹੈ ਜੀ 21 ਜੂਨ, ਅਤੇ ਕਹਿੰਦੇ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ 21 ਜੂਨ ਦਾ ਦਿਨ, ਅਤੇ ਇਸੇ ਤਰ੍ਹਾਂ ਦੇ ਨਾਲ ਅੱਜ ਇੱਕ ਬਹੁਤ ਹੀ ਖਾਸ ਦਿਨ ਵੀ ਹੈ 21 ਜੂਨ ਦੇ ਨਾਲ ਨਾਲ, ਅਤੇ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਕੀ ਕਹਿਣਾ ਚਾਹ ਰਹੀ ਹਾਂ ਜੀ। ਅੱਜ ਹੈ ਫਾਦਰਸ ਡੇ,

ਬਿਲਕੁਲ 21 ਜੂਨ ਸਾਲ ਦੇ ਸਭ ਤੋਂ ਲੰਬੇ ਦਿਨ ਦੀ ਤਰ੍ਹਾਂ ਫਾਦਰਸ ਡੇ ਇਸ ਕਰਕੇ ਅੱਜ ਦੇਖੋ ਨਾਲ ਆ ਗਿਆ ਹੈ। ਅਤੇ ਕਹਿੰਦੇ ਨਾ ਪਿਤਾ ਵੀ ਜਿਹੜੇ ਹੁੰਦੇ ਨੇ ਨਾ ਉਹ ਘਰ ਦੇ ਵਿੱਚ ਸਾਡੇ ਬਰਗਦ ਦੇ ਪੇੜ ਦੀ ਤਰ੍ਹਾਂ ਹੁੰਦੇ ਨੇ, ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ ਉਹ ਲੰਬੀਆਂ ਖਿੱਚ ਕੇ ਲੈ ਕੇ ਜਾਂਦੇ ਨੇ ਸਾਡੇ ਵਾਸਤੇ, ਸਾਡੀਆਂ ਸਾਰੀਆਂ ਸਹੂਲਤਾਂ ਨੂੰ ਪੂਰੀਆਂ ਕਰਨ ਵਾਸਤੇ। ਉਹ ਸਾਰਾ ਜੀਵਨ, ਸਾਰੀ ਜ਼ਿੰਦਗੀ ਮਿਹਨਤ ਕਰਦੇ ਰਹਿੰਦੇ ਨੇ ਤਾਂ ਚਾਹੁੰਦੇ ਨੇ ਕਿ ਮੇਰੇ ਬੱਚੇ ਮੇਰੇ ਤੋਂ ਜ਼ਿਆਦਾ ਕਾਮਯਾਬ ਹੋਣ। ਜੀ ਹਾਂ, ਦੁਨੀਆਂ ਦੇ ਵਿੱਚ ਸਿਰਫ ਕਹਿੰਦੇ ਮਾਂ ਬਾਪ ਇੱਦਾਂ ਦੇ ਹੁੰਦੇ ਨੇ, ਖਾਸ ਕਰਕੇ ਪਿਤਾ, ਜਿਹੜੇ ਇਹ ਚਾਹੁੰਦੇ ਨੇ ਕਿ ਮੇਰਾ ਬੱਚਾ ਮੇਰੇ ਤੋਂ ਜ਼ਿਆਦਾ ਅੱਗੇ ਜਾਏ, ਤਰੱਕੀ ਕਰੇ। ਅਤੇ ਮਾਂ ਦੇ ਨਾਲ ਤਾਂ ਅਸੀਂ ਬਹੁਤ ਸਾਰੀਆਂ ਗੱਲਾਂ ਕਰ ਲੈਂਦੇ ਹਾਂ, ਮਾਂ ਦੇ ਨਾਲ ਆਪਣੇ ਦਿਲ ਦੀ ਗੱਲ ਵੀ ਹੋ ਜਾਂਦੀ ਹੈ, ਪਰ ਇੱਕ ਪਿਤਾ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਸ਼ਾਇਦ ਕਦੀ ਗੱਲ ਕਰ ਨਹੀਂ ਪਾਉਂਦੇ ਦਿਲ ਦੀ। ਪਰ ਅੱਜ ਕੱਲ੍ਹ ਦਾ ਜਿਹੜਾ ਮਾਹੌਲ ਹੈ ਕਾਫੀ ਬਦਲ ਰਿਹਾ। ਮੈਂ ਦੇਖਿਆ ਕਿ ਫੈਮਲੀਜ਼ ਦੇ ਵਿੱਚ ਕਾਫੀ ਖੁੱਲ੍ਹਾ ਮਾਹੌਲ ਹੈ ਅਤੇ ਕੁਝ ਬੱਚੇ ਜਿਹੜੇ ਨੇ ਨਾ ਆਪਣੇ ਫਾਦਰ ਦੇ ਨਾਲ ਵੀ ਓਨੇ ਹੀ ਓਪਨ ਆਪਣੇ, ਅਤੇ ਉਹ ਓਨੇ ਹੀ ਵਧੀਆ ਤਰੀਕੇ ਦੇ ਨਾਲ, ਓਨਾ ਹੀ ਖੁੱਲ੍ਹ ਕੇ ਜਿਸ ਤਰ੍ਹਾਂ ਦੇ ਨਾਲ ਮਾਂ ਦੇ ਨਾਲ ਗੱਲ ਹੁੰਦੀ ਹੈ ਨਾ, ਓਨੇ ਹੀ ਵਧੀਆ ਤਰੀਕੇ ਦੇ ਨਾਲ ਗੱਲਬਾਤ ਕਰਦੇ ਨੇ ਆਪਣੇ ਪਿਤਾ ਜੀ ਦੇ ਨਾਲ ਵੀ। ਅਤੇ ਬਸ ਫਿਰ ਸ਼ੁਰੂਆਤ ਅਸੀਂ ਕਰਾਂਗੇ ਜੀ ਫਾਦਰ ਤੋਂ ਹੀ, ਅਤੇ ਉਹਨਾਂ ਵਾਸਤੇ ਡੈਡੀਕੇਟ ਜੀ ਪਹਿਲਾ ਗਾਣਾ। ਕਹਿੰਦੇ ਕਿ ਡਾਂਟਦੇ ਬਹੁਤ ਨੇ ਪਾਪਾ। ਅੱਜ ਮੈਂ ਸਵੇਰੇ ਲਿਸਨਰ ਇੱਕ ਸੀਗੇ, ਉਹਨਾਂ ਦਾ ਮੈਸੇਜ ਆਇਆ ਹੋਇਆ ਸੀਗਾ, ਅਤੇ ਉਹਨਾਂ ਨੇ ਮੈਨਸ਼ਨ ਕੀਤਾ ਅੰਜਲੀ ਦੇ ਪ੍ਰੋਗਰਾਮ ਦੇ ਵਿੱਚ ਕਿ ਜੀ ਪਿਤਾ ਨੂੰ ਕਈ ਲੋਕ ਅਮਰੀਸ਼ ਪੁਰੀ ਸਮਝਦੇ ਨੇ, ਪਰ ਅਮਰੀਸ਼ ਪੁਰੀ ਵਾਲੀ ਕੋਈ ਗੱਲ ਨਹੀਂ ਹੁੰਦੀ ਨੀ। ਜਿੱਦਾਂ ਕਹਿੰਦੇ ਨਾ ਕਿ ਸਿਆਣਿਆਂ ਦਾ ਕਿਹਾ ਅਤੇ ਔਲੇ ਦਾ ਖਾਧਾ ਬਾਅਦ 'ਚ ਪਤਾ ਲੱਗਦਾ, ਇਸੇ ਤਰੀਕੇ ਦੇ ਨਾਲ ਪਿਤਾ ਦੀ ਜਿਹੜੀ ਡਾਂਟ ਹੈ ਨਾ ਉਹ ਉਸ ਟਾਈਮ 'ਤੇ ਤਾਂ ਡਾਂਟ ਹੁੰਦੀ ਹੈ, ਪਰ ਉਹ ਜ਼ਿੰਦਗੀ ਦੇ ਵਿੱਚ ਜੇ ਅਸੀਂ ਉਸ ਡਾਂਟ ਤੋਂ ਕੁਝ ਸਿੱਖ ਲਈਏ ਤਾਂ ਉਹਨਾਂ ਦੇ ਤਜਰਬੇ ਹੁੰਦੇ ਨੇ ਉਸ ਡਾਂਟ ਦੇ ਵਿੱਚ, ਉਹ ਡਾਂਟ ਸਾਡੇ ਕੰਮ ਜ਼ਰੂਰ ਆਉਂਦੀ ਹੈ ਜ਼ਿੰਦਗੀ 'ਚ। ਅਤੇ ਠੀਕ ਹੈ ਜੀ, ਗੱਲਾਂ ਬਾਤਾਂ ਬਹੁਤ ਹੋ ਗਈਆਂ ਪਿਤਾ ਜੀ ਦੇ ਬਾਰੇ ਵਿੱਚ, ਫਾਦਰ ਸਾਹਿਬ ਦੇ ਬਾਰੇ ਵਿੱਚ, ਅਤੇ ਹੁਣ ਗਾਣਾ ਇੱਕ ਸੋਹਣਾ ਜਿਹਾ ਪਲੇ ਕਰਾਂਗੀ ਉਹਨਾਂ ਵਾਸਤੇ ਮੈਂ, ਕਿ ਸਿਹਤ ਲਈ ਹਾਨੀਕਾਰਕ ਤਾਂ ਨਹੀਂ ਹੈ ਬਾਪੂ, ਪਰ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਵਿੱਚ। ਲੜੀਵਾਰ
0: ਨਾਟਕ ਹੋਇਆ।

ਕਾਫੀ ਜ਼ਿਆਦਾ ਬਜਟ ਤੋਂ ਬਾਹਰ ਹੋ ਜਾਂਦੀਆਂ ਨੇ ਕਈ ਵਾਰੀ ਚੀਜ਼ਾਂ, ਅਤੇ ਇਸ ਕਰਕੇ ਸਭ ਤੋਂ ਬੈਟਰ ਤਰੀਕਾ ਇਹ ਹੈ ਕਿ ਅਸੀਂ ਮੌਨਸੂਨ ਦੀ ਤਿਆਰੀ ਰੱਖੀਏ ਅਤੇ ਆਪਣੇ ਘਰ ਨੂੰ ਥੋੜ੍ਹਾ ਜਿਹਾ ਸਾਫ਼ ਕਰਨ ਲਈ ਪਹਿਲਾਂ ਤਾਂ ਖਾਲੀ ਕਰੀਏ, ਅਤੇ ਖਾਲੀ ਕਰਕੇ ਉਸ ਤੋਂ ਬਾਅਦ ਵਿੱਚ ਜਦੋਂ ਅਸੀਂ ਘਰ ਨੂੰ ਥੋੜ੍ਹਾ ਜਿਹਾ ਰੌਸ਼ਨੀ ਵਾਲਾ ਅਤੇ ਹਵਾਦਾਰ ਕਰਾਂਗੇ ਨਾ, ਤਾਂ ਇਸ ਮੌਨਸੂਨ ਜਿਹੜਾ ਨਾ ਇਹਨਾਂ ਪ੍ਰੋਬਲਮਸ ਦਾ ਤੁਹਾਨੂੰ ਜ਼ਿਆਦਾ ਜਿਹੜਾ ਨਾ ਫੇਸ ਨਹੀਂ ਕਰਨੀਆਂ ਪੈਣਗੀਆਂ ਪ੍ਰੋਬਲਮਸ। ਜਿਸ ਤਰ੍ਹਾਂ ਕਿ ਹੁਣ ਬਾਰਿਸ਼ ਸ਼ੁਰੂ ਹੋਣ ਵਾਲੀ ਹੈ, ਇਸ ਤੋਂ ਪਹਿਲਾਂ ਮੈਂ ਤਾਂ ਤੁਹਾਨੂੰ ਇਹੀ ਸਲਾਹ ਦੇਵਾਂਗੀ ਕਿ ਆਪਣੇ ਗੱਦੇ, ਆਪਣੇ ਕੁਸ਼ਨਸ, ਆਪਣੇ ਪਿੱਲੋਜ਼, ਆਪਣੇ ਪਰਦੇ ਘਰ ਦੇ, ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ ਨਾ, ਇਹਨਾਂ ਨੂੰ ਇੱਕ ਇੱਕ ਵਾਰੀ ਧੁੱਪ ਕੇ ਮਤਲਬ ਧੋ ਕੇ ਅਤੇ ਧੁੱਪ ਲਗਵਾ ਲਓ, ਜਾਂ ਫਿਰ ਆਪਣੇ ਕਰਟਨਸ ਵਗੈਰਾ ਜੇ ਚੇਂਜ ਕਰਨੇ ਨੇ ਤਾਂ ਉਹ ਵੀ ਕਰ ਲਓ। ਗੱਦਿਆਂ ਵਗੈਰਾ ਨੂੰ ਧੁੱਪ ਲੱਗ ਜਾਏਗੀ ਤਾਂ ਬਾਰਿਸ਼ ਦੇ ਉਹਦੇ 2-3 ਮਹੀਨੇ ਨੇ ਨਾ ਉਹਦੇ ਵਿੱਚ ਸਾਨੂੰ ਥੋੜ੍ਹੀ ਜਿਹੀ ਸਹੂਲਤ ਰਹਿੰਦੀ ਹੈ। ਫਿਰ ਜੀ ਹਾਂ, ਅਤੇ ਇਹਦੇ ਨਾਲ ਨਾਲ ਹੀ ਜਿੱਦਾਂ ਮੱਖੀਆਂ ਮੱਛਰਾਂ ਤੋਂ ਬਚਣ ਵਾਸਤੇ ਨਾ ਏਅਰ ਫਰੈਸ਼ਨਰਸ ਜਿਹੜੇ ਨੇ ਪਹਿਲਾਂ ਨਿੰਮ ਦੇ ਯੂਜ਼ ਕੀਤੇ ਜਾਂਦੇ ਸੀਗੇ, ਕਿਉਂਕਿ ਪਹਿਲਾਂ ਤਾਂ ਵੈਸੇ ਘਰਾਂ ਦੇ ਵਿੱਚ ਥਾਂ ਥਾਂ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਨਿੰਮ ਦੇ ਦਰਖਤ ਲੱਗੇ ਹੁੰਦੇ ਸੀਗੇ ਅਤੇ ਉਹ ਕਾਫੀ ਜ਼ਿਆਦਾ ਕੰਮ ਆ ਜਾਂਦੀਆਂ ਸੀ ਚੀਜ਼ਾਂ। ਤੁਸੀਂ ਹੁਣ ਵੀ ਇਹ ਕਰ ਸਕਦੇ ਹੋ, ਨਿੰਮ ਦੀਆਂ ਅਲੱਗ ਅਲੱਗ ਤਰ੍ਹਾਂ ਦੇ ਅਲੱਗ ਅਲੱਗ ਤਰੀਕੇ ਦੇ ਨਾਲ ਬਣੇ ਹੋਏ ਰੂਮ ਫਰੈਸ਼ਨਰਸ ਆਉਂਦੇ ਨੇ, ਤੁਸੀਂ ਉਹਨਾਂ ਦਾ ਯੂਜ਼ ਕਰ ਸਕਦੇ ਹੋ। ਨਿੰਮ ਆਇਲ ਦੇ ਨਾਲ ਪੋਚੇ ਵਗੈਰਾ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਤਾਂ ਕਿ ਜਿਹੜੇ ਮੱਛਰ ਅਤੇ ਮੱਖੀਆਂ ਵਗੈਰਾ ਨੇ ਨਾ ਉਹ ਨਾ ਆਉਣ ਬਹੁਤ ਜ਼ਿਆਦਾ। ਪਰ ਉਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿ ਘਰ ਨੂੰ ਸਾਫ਼ ਕਰਕੇ ਖਾਲੀ ਕਰ ਲਓ, ਐਕਸਟਰਾ ਸਮਾਨ ਸਾਰਾ ਕੱਢ ਕੇ ਬਾਹਰ ਸੁੱਟ ਦਿਓ ਅਤੇ ਨਾਲ ਹੀ ਘਰ ਨੂੰ ਹਵਾਦਾਰ ਬਣਾ ਲਓ। ਕਿਉਂਕਿ ਜਦੋਂ ਅਸੀਂ ਹਵਾਦਾਰ ਕਰ ਲੈਂਦੇ ਹਾਂ ਨਾ ਘਰ ਨੂੰ, ਜਦੋਂ ਘਰ ਦੇ ਵਿੱਚ ਏਰੀ ਹੋ ਜਾਂਦਾ ਸਭ ਕੁਛ, ਮਤਲਬ ਕਿ ਹਵਾ ਆਉਣ ਜਾਣ ਦਾ ਸਹੀ ਤਰੀਕਾ ਬਣ ਜਾਂਦਾ, ਅਤੇ ਉਦੋਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਨਿਕਲ ਜਾਂਦਾ ਹੈ। ਜੀ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਇਹ ਤੁਹਾਡੇ ਜ਼ਰੂਰ ਕੰਮ ਆਏਗੀ ਚੀਜ਼, ਇਸ ਕਰਕੇ ਥੋੜ੍ਹੀ ਜਿਹੀ ਤਿਆਰੀ ਕਰੋ। ਅਤੇ ਨਿੰਮ ਦੇ ਪੱਤੇ ਜਿਹੜੇ ਨੇ ਨਾ, ਕਈਆਂ ਨੂੰ ਵੀ ਪਤਾ ਹੋਣਾ ਕਿ ਉਹਨੂੰ ਕਿਸ ਤਰ੍ਹਾਂ ਦੇ ਨਾਲ ਯੂਜ਼ ਕੀਤਾ ਜਾਂਦਾ ਅਲੱਗ ਅਲੱਗ ਜਗ੍ਹਾ ਦੇ ਉੱਤੇ, ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਨਿੰਮ ਦੇ ਪੱਤਿਆਂ ਨੂੰ ਯੂਜ਼ ਕਰਕੇ ਬਚਾ ਸਕਦੇ ਹੋ, ਸਪੈਸ਼ਲੀ ਖਾਣ ਪੀਣ ਦੀਆਂ ਚੀਜ਼ਾਂ ਨੂੰ ਵੀ। ਅਤੇ ਉਮੀਦ ਹੈ ਕਿ ਇਸ ਵਾਰ ਦੀ ਜਿਹੜੀ ਤਿਆਰੀ ਹੋਏਗੀ ਘਰ ਦੇ ਅੰਦਰ ਦੀ, ਇਹ ਬਹੁਤ ਵਧੀਆ ਤਰੀਕੇ ਨਾਲ ਹੋਏਗੀ। ਇਹ ਸਾਰੀਆਂ ਚੀਜ਼ਾਂ ਇੱਕ ਇੱਕ ਵਾਰੀ ਅਸੀਂ ਕਰ ਲੈਣੀਆਂ ਨੇ ਤਾਂ ਕਿ ਇਸ ਵਾਰ ਬਾਰਿਸ਼ ਦੇ ਸੀਜ਼ਨ ਦੇ ਵਿੱਚ ਸਾਨੂੰ ਉਹ ਦਿੱਕਤ ਨਾ ਆਵੇ ਜਿਹੜੀ ਕਿ ਆਉਂਦੀ ਹੈ, ਕਿਉਂਕਿ ਇਹ ਸਾਰੀਆਂ ਦਿੱਕਤਾਂ ਜਿਹੜੀਆਂ ਨੇ ਨਾ ਕੱਲ੍ਹ ਨੂੰ ਸੀਰੀਅਸ ਬਿਮਾਰੀਆਂ ਦੀ ਵੀ ਇੱਕ ਜੜ ਹੁੰਦੀਆਂ ਨੇ। ਇਸ ਕਰਕੇ ਇਸ ਵਾਰ ਮੌਨਸੂਨ ਤੋਂ ਪਹਿਲਾਂ ਆਪਣੇ ਘਰ ਨੂੰ ਡੀਕਲਟਰ ਕਰਕੇ, ਸਾਫ਼ ਸੁਥਰਾ ਕਰਕੇ ਅਤੇ ਤਿਆਰ ਰਹੋ ਇੰਜੋਏ ਕਰਨ ਲਈ ਬਾਰਿਸ਼ ਨੂੰ। ਫਿਲਹਾਲ ਸੁਣਦੇ ਹਾਂ ਜੀ ਇੱਕ ਗੀਤ, ਅਤੇ ਆ ਰਹੀ ਹਾਂ ਮੈਂ ਇਸ ਗੀਤ ਤੋਂ ਬਾਅਦ ਵਾਪਸ, ਅਤੇ ਫਿਰ ਸੁਣਾਂਗੇ ਅਗਲੀ ਗੱਲਬਾਤ ਕੀ ਹੈ।

ਹਾਂ ਜੀ, ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ। ਜੀ ਹਾਂ, ਮੈਂ ਤੁਹਾਡੀ ਦੋਸਤ ਵੰਦਨਾ। ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਘਰ ਨੂੰ, ਮਤਲਬ ਮੇਰਾ ਜਿਹੜਾ ਤੁਹਾਨੂੰ ਦੱਸਣ ਦਾ ਮੇਨ ਮਕਸਦ ਹੈ ਨਾ ਕਿ ਘਰ ਦੀ ਸਾਫ਼ ਸਫਾਈ ਨੂੰ ਅਸੀਂ ਕਿੱਦਾਂ ਕਿੱਦਾਂ ਕਰ ਸਕਦੇ ਹਾਂ। ਟਿਪਸ ਤਾਂ ਜੀ ਬਹੁਤ ਜ਼ਿਆਦਾ ਆਉਂਦੇ ਨੇ, ਪਰ ਅਸੀਂ ਜੇ ਇਸ ਚੀਜ਼ ਦਾ ਧਿਆਨ ਰੱਖੀਏ ਨਾ, ਕਈ ਵਾਰੀ ਸਾਨੂੰ ਇੱਦਾਂ ਲੱਗਦਾ ਹੈ ਕਿ ਮੇਰਾ ਤਾਂ ਜੀ ਘਰ ਬਹੁਤ ਸੋਹਣਾ ਨਹੀਂ ਹੈ, ਬਹੁਤ ਵਧੀਆ ਬਿਲਡਿੰਗ ਨਹੀਂ ਬਣੀ ਹੋਈ ਹੈ, ਅਤੇ ਮੈਂ ਇਹਨੂੰ ਸਜਾ ਨਹੀਂ ਸਕਦੀ, ਮੈਂ ਇਹਨੂੰ ਸੋਹਣਾ ਨਹੀਂ ਬਣਾ ਸਕਦੀ, ਇਹਨੂੰ ਤਾਂ ਫਾਇਦਾ ਹੀ ਨਹੀਂ ਕੁਛ ਵੀ ਕਰਨ ਦਾ। ਪਰ ਇੱਦਾਂ ਨਹੀਂ ਹੁੰਦਾ, ਅੱਜ ਦੀ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਨਾ ਮਕਾਨ ਬਹੁਤ ਉੱਦਾਂ ਦਾ ਬਣਾਉਣਾ ਜਿਹੜਾ ਸੁਪਨਿਆਂ ਦਾ ਮਹਿਲ ਹੁੰਦਾ ਪਹਿਲਾਂ ਤਾਂ ਉਹ ਬਹੁਤ ਜ਼ਿਆਦਾ ਮੁਸ਼ਕਿਲ ਹੈ। ਪਰ ਜੇ ਅਸੀਂ ਜੋ ਸਾਡੇ ਕੋਲ ਅਵੇਲੇਬਲ ਹੈ ਇਹਨੂੰ ਹੀ ਅਸੀਂ ਸੋਹਣੇ ਜਿਹੇ ਤਰੀਕੇ ਨਾਲ ਜੇ ਸਜਾ ਲਈਏ ਨਾ, ਤਾਂ ਅਸੀਂ ਕਾਫੀ ਜ਼ਿਆਦਾ ਇਨਹੈਂਸ ਕਰ ਸਕਦੇ ਹਾਂ ਲੁੱਕ ਨੂੰ, ਅਤੇ ਆਪਣੇ ਆਪ ਨੂੰ ਵੀ ਖੁਸ਼ ਕਰ ਸਕਦੇ ਹਾਂ ਕਿ ਦੇਖੋ ਮੈਂ ਕਿੰਨਾ ਕੁਛ ਵਧੀਆ ਕੀਤਾ। ਅੱਜ ਕੱਲ੍ਹ ਤੁਸੀਂ ਸੋਸ਼ਲ ਮੀਡੀਆ 'ਤੇ ਦੇਖੋ ਕਿੰਨੀਆਂ ਸਾਰੀਆਂ DIY ਵੀਡੀਓਜ਼ ਤੁਹਾਨੂੰ ਮਿਲਣਗੀਆਂ ਘਰ ਨੂੰ ਸਜਾਉਣ ਦੀਆਂ, ਅਲੱਗ ਅਲੱਗ ਤਰੀਕੇ ਦੇ ਨਾਲ ਡੈਕੋਰੇਟ ਕਰਨ ਦੀਆਂ, ਔਰ ਬਹੁਤ ਹੀ ਸਿੰਪਲ ਅਤੇ ਘਰ ਦੀਆਂ ਚੀਜ਼ਾਂ ਦੇ ਨਾਲ, ਅਤੇ ਅਸੀਂ ਉਹਨੂੰ ਵੀ ਫੋਲੋ ਕਰ ਸਕਦੇ ਹਾਂ। ਖੈਰ, ਅਸੀਂ ਗੱਲ ਕਰ ਰਹੇ ਸੀਗੇ ਘਰ ਦੇ ਅੰਦਰ ਦੀ ਕਿ ਅਸੀਂ ਕਿਸ ਤਰ੍ਹਾਂ ਦੇ ਨਾਲ ਮੌਨਸੂਨ ਵਾਸਤੇ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਰੱਖੀਏ ਅਤੇ ਕਿੱਦਾਂ ਸਾਫ਼ ਸਫਾਈ ਹੋ ਸਕਦੀ ਹੈ। ਇਸ ਦੇ ਨਾਲ ਨਾਲ ਇੱਕ ਚੀਜ਼ ਅਸੀਂ ਕਾਫ਼ੀ ਜ਼ਿਆਦਾ ਕਈ ਵਾਰੀ ਇਗਨੋਰ ਕਰ ਜਾਂਦੇ ਨੇ, ਮੈਂ ਕਈਆਂ ਦੇ ਘਰਾਂ ਦੇ ਵਿੱਚ ਦੇਖਿਆ ਹੈ ਕਿ ਘਰ ਦਾ ਜਿਹੜਾ ਟੈਰਿਸ ਹੈ, ਦੈਟ ਮੀਨਸ ਕਿ ਜਿਹੜੀ ਛੱਤ ਹੈ, ਉਹਦੇ 'ਤੇ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ ਕਈ ਵਾਰੀ। ਅਤੇ ਹੁੰਦਾ ਕੀ ਹੈ ਨਾ ਕਿ ਦੇਖੋ ਗਰਮੀਆਂ ਦੇ ਦਿਨਾਂ ਵਿੱਚ ਕੀ ਹੁੰਦਾ ਹੈ ਕਿ ਜਿੰਨੀ ਤੁਹਾਡੀ ਛੱਤ ਦੇ ਉੱਤੇ ਤੁਸੀਂ ਕੰਮ ਨਹੀਂ ਕੀਤਾ, ਕੰਮ ਇਨ ਦਾ ਸੈਂਸ ਕਿ ਜੇ ਤੁਸੀਂ ਆਪਣੀ ਛੱਤ ਦੀ ਸਾਂਭ ਸੰਭਾਲ ਨਹੀਂ ਕੀਤੀ ਨਾ, ਓਨਾ ਹੀ ਜ਼ਿਆਦਾ ਤੁਹਾਡੀ ਛੱਤ ਗਰਮ ਹੁੰਦੀ ਹੈ, ਓਨਾ ਹੀ ਜ਼ਿਆਦਾ AC ਚੱਲਦਾ ਹੈ, ਅਤੇ ਓਨਾ ਹੀ ਜ਼ਿਆਦਾ ਬਿੱਲ ਆਉਂਦਾ ਹੈ। ਇਸ ਕਰਕੇ ਇਸ ਚੀਜ਼ ਦਾ ਧਿਆਨ ਸਾਨੂੰ ਰੱਖਣਾ ਜ਼ਰੂਰੀ ਹੈ ਕਿ ਅਸੀਂ ਆਪਣੀ ਛੱਤ ਦੀ ਮੇਨਟੇਨੈਂਸ ਵੀ ਰੱਖੀਏ। ਹੁਣ ਉਹ ਕਿੱਦਾਂ ਹੋ ਸਕਦੀ ਹੈ? ਜੇ ਅਸੀਂ ਛੱਤ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਪਲਾਂਟਸ ਲਗਾਉਂਦੇ ਹਾਂ, ਪੌਦੇ ਲਗਾਉਂਦੇ ਹਾਂ, ਉਹਨੂੰ ਰੋਜ਼ ਸ਼ਾਮ ਨੂੰ ਜਾਂ ਸਵੇਰ ਨੂੰ 2 ਟਾਈਮ ਪਾਣੀ ਦਿੰਦੇ ਹਾਂ, ਅਤੇ ਤੁਸੀਂ ਦੇਖਿਓ ਇੱਕ ਤਾਂ ਛੱਤ ਦਾ ਜਿਹੜਾ ਮਾਹੌਲ ਹੈ ਉਹ ਬਹੁਤ ਵਧੀਆ ਹੋ ਜਾਂਦਾ, ਤੁਹਾਡਾ ਖੁਦ ਦਾ ਮਨ ਕਰੇਗਾ ਕਿ ਤੁਸੀਂ ਰੋਜ਼ ਜਾ ਕੇ ਸਵੇਰੇ ਅਤੇ ਸ਼ਾਮ ਨੂੰ ਕੁਝ ਵੇਲਾ ਜਿਹੜਾ ਉਹ ਛੱਤ 'ਤੇ ਸਪੈਂਡ ਕਰੋ। ਅਤੇ ਇਹਦੇ ਨਾਲ ਨਾਲ ਕੀ ਹੁੰਦਾ ਕਿ ਜਦੋਂ ਪਾਣੀ 2 ਟਾਈਮ ਪੈਂਦਾ ਪਿਆ ਅਤੇ ਛੱਤ ਆਪਣੇ ਆਪ ਠੰਡੀ ਵੀ ਹੋ ਰਹੀ ਹੈ ਅਤੇ ਨਾਲ ਨਾਲ ਛੱਤ ਦੀ ਸਫਾਈ ਵੀ ਹੋ ਰਹੀ ਹੈ, ਫਿਰ ਕੀ ਹੋਏਗਾ ਕਿ ਇਹਦੇ ਨਾਲ ਛੱਤ ਦਾ ਜਦੋਂ ਟੈਂਪਰੇਚਰ ਥੋੜ੍ਹਾ ਜਿਹਾ ਨੋਰਮਲ ਰਹੇਗਾ ਅਤੇ ਨੀਚੇ ਵੀ ਉਹਦੇ ਨਾਲ ਠੰਡਕ ਆਏਗੀ, ਇਹਦੇ ਨਾਲ ਕੀ ਹੋਏਗਾ ਕਿ ਕਮਰੇ ਠੰਡੇ ਹੋਣਗੇ ਅਤੇ AC ਦੇ ਉੱਤੇ ਲੋਡ ਜਿਹੜਾ ਉਹ ਘਟੇਗਾ। ਜੀ ਹਾਂ, ਕਿਉਂਕਿ ਅਸੀਂ AC ਦੇ ਉੱਤੇ ਇੰਨੇ ਜ਼ਿਆਦਾ ਡਿਪੈਂਡ ਹੋ ਗਏ ਹਾਂ ਕਿ ਅਸੀਂ ਧਿਆਨ ਹੀ ਨਹੀਂ ਦਿੰਦੇ ਇਹਨਾਂ ਚੀਜ਼ਾਂ ਵੱਲ ਕਿ ਨੇਚਰ ਦੇ ਨਾਲ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਕਰਕੇ ਜਦੋਂ ਤੁਸੀਂ ਇੱਕ ਵਾਰੀ ਪੇੜ ਪੌਦੇ ਲਗਾਉਣੇ ਸ਼ੁਰੂ ਕਰ ਦਿੱਤੇ ਨਾ, ਫਿਰ ਤੁਹਾਨੂੰ ਇੰਨੀ ਜ਼ਿਆਦਾ ਅੰਦਰੋਂ ਦੀ ਮੈਂਟਲੀ ਅਤੇ ਇਮੋਸ਼ਨਲੀ ਤੁਹਾਨੂੰ ਸਪੋਰਟ ਮਿਲਣੀ ਹੈ, ਖੁਸ਼ੀ ਮਿਲਣੀ ਹੈ ਕਿ ਤੁਸੀਂ ਆਪਣੇ ਆਪ ਹੀ ਦੁਬਾਰਾ ਤੋਂ ਇਹ ਕੰਮ ਜਿਹੜਾ ਨਾ ਕੰਟੀਨਿਊ ਕਰਨਾ, ਮੇਰੇ ਕਹਿਣ ਦੀ ਲੋੜ ਨਹੀਂ ਪੈਣੀ। ਹੁਣ ਜਿੱਦਾਂ ਕਿ ਤੁਸੀਂ ਕੁਝ ਹਰਬਸ ਵੀ ਲਗਾ ਸਕਦੇ ਹੋ ਉੱਪਰ, ਔਰ ਬਹੁਤ ਜਣੇ ਲਗਾਉਂਦੇ ਵੀ ਨੇ, ਜਿੱਦਾਂ ਕਿ ਪੁਦੀਨਾ, ਤੁਲਸੀ, ਦੈਨ ਕਰੀ ਲੀਵਸ ਹੁੰਦੇ ਨੇ, ਅਤੇ ਇਹ ਜਿਹੜੇ ਨੇ ਘਰ ਦੇ ਵਿੱਚ ਧਨੀਆ ਵਗੈਰਾ ਲਗਾਇਆ ਹੁੰਦਾ ਕਈਆਂ ਨੇ, ਕਈਆਂ ਨੇ ਸਬਜ਼ੀਆਂ ਵੀ ਲਗਾਈਆਂ ਹੁੰਦੀਆਂ ਨੇ ਬਹੁਤ ਜ਼ਿਆਦਾ, ਜਿਨ੍ਹਾਂ ਨੂੰ ਸ਼ੌਂਕ ਹੈ, ਅਤੇ ਜਿਨ੍ਹਾਂ ਨੇ ਨਹੀਂ ਸ਼ੁਰੂ ਕੀਤਾ ਉਹ ਇੱਕ ਵਾਰੀ ਕਰਕੇ ਦੇਖੋ।

ਸਟਾਰਟ ਦੇਖੋ ਇਹਦੇ ਬੈਨੀਫਿਟਸ ਅਲੱਗ ਅਲੱਗ ਤਰ੍ਹਾਂ ਨਾਲ ਮਿਲਣਗੇ। ਇੱਕ ਤਾਂ ਘਰ ਦੀਆਂ ਔਰਗੈਨਿਕ ਸਬਜ਼ੀਆਂ ਮਿਲਣਗੀਆਂ, ਉਹਦੇ ਨਾਲ ਨਾਲ ਤੁਹਾਨੂੰ ਤੁਹਾਡੀ ਛੱਤ ਨੂੰ ਠੰਡਕ ਮਿਲੇਗੀ ਅਤੇ ਤੁਹਾਡੇ ਦਿਮਾਗ ਨੂੰ ਵੀ ਸ਼ਾਂਤੀ ਮਿਲੇਗੀ ਬਹੁਤ ਜ਼ਿਆਦਾ। ਅਤੇ ਇਹਦੇ ਨਾਲ ਨਾਲ ਹੀ ਨਾ ਟੈਰਿਸ ਦੀ ਜਦੋਂ ਅਸੀਂ ਸਾਂਭ ਸੰਭਾਲ ਕਰਨੀ ਹੈ ਅਤੇ ਇਹਦੇ ਨਾਲ ਸਾਫ਼ ਸਫਾਈ ਤਾਂ ਹੋ ਹੀ ਜਾਣੀ ਹੈ, ਇਹਦੇ ਨਾਲ ਨਾਲ ਤੁਸੀਂ ਵਾਟਰ ਡਰੇਨੇਜ ਵਗੈਰਾ ਵੀ ਚੈੱਕ ਕਰ ਲਓ ਕਿਉਂਕਿ ਬਾਰਿਸ਼ ਦਾ ਜਿਹੜਾ ਸੀਜ਼ਨ ਹੈ ਉਹ ਆਉਣ ਵਾਲਾ ਹੈ। ਅਤੇ ਜਿਨ੍ਹਾਂ ਨੇ ਬਹੁਤ ਸਾਰੇ ਪਲਾਂਟਸ ਲਗਾਏ ਹੋਏ ਨੇ ਉਹ ਇੱਕ ਵਾਰੀ ਇਸ ਚੀਜ਼ ਦਾ ਧਿਆਨ ਰੱਖਣ ਕਿ ਬਾਰਿਸ਼ ਵਿੱਚ ਹੁਣ ਕਿਤੇ ਪਾਣੀ ਖੜਾ ਨਾ ਹੋਵੇ ਕਿਉਂਕਿ ਡੇਂਗੂ ਦਾ ਸੀਜ਼ਨ ਵੀ ਨਾਲੇ ਹੀ ਆ ਜਾਂਦਾ ਹੈ। ਔਰ ਤੁਹਾਨੂੰ ਪਤਾ ਡੇਂਗੂ ਦੇ ਨਾਲ ਨਾਲ ਚਿਕਨਗੁਨੀਆ ਅਤੇ ਪਤਾ ਨਹੀਂ ਕਿੰਨੀਆਂ ਤਰ੍ਹਾਂ ਦੀਆਂ ਅਲੱਗ ਅਲੱਗ ਬਿਮਾਰੀਆਂ ਜਿਹੜੀਆਂ ਨੇ ਇਹ ਬਾਰਿਸ਼ ਦਾ ਮੌਸਮ ਆਪਣੇ ਨਾਲ ਲੈ ਕੇ ਆਉਂਦਾ। ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ, ਆਪਣੀਆਂ ਆਪਣੀਆਂ ਛੱਤਾਂ ਨੂੰ ਸਾਫ਼ ਕਰ ਲਓ ਇੱਕ ਵਾਰੀ। ਜੋ ਫਾਲਤੂ ਦਾ ਸਮਾਨ ਹੈ ਉਹ ਵੈਸੇ ਵੀ ਕੱਢ ਦੇਣਾ ਚਾਹੀਦਾ ਕਿਉਂਕਿ ਫਾਲਤੂ ਦਾ ਪਿਆ ਹੋਇਆ ਸਮਾਨ ਤਾਂ ਵੈਸੇ ਵੀ ਚੰਗਾ ਨਹੀਂ ਲੱਗਦਾ ਘਰ ਦੇ ਵਿੱਚ। ਇਸ ਕਰਕੇ ਤੁਸੀਂ ਵੀ ਆਪਣੀਆਂ ਛੱਤਾਂ ਨੂੰ ਵੀ ਨਾਲ ਨਾਲ ਸਾਫ਼ ਕਰ ਲਓ। ਅਤੇ ਜਿਨ੍ਹਾਂ ਨੇ ਪਲਾਂਟੇਸ਼ਨ ਨਹੀਂ ਕੀਤੀ ਹੈ ਜੀ, ਨਵੇਂ ਪੇੜ ਪੌਦੇ ਲਾਉਣ ਦਾ ਵੀ ਸਭ ਤੋਂ ਬੈਸਟ ਸੀਜ਼ਨ ਇਹੀ ਹੈ। ਨਵੇਂ ਪੇੜ ਪੌਦੇ ਲਾਓ ਆਪਣੇ ਘਰਾਂ ਦੇ ਵਿੱਚ, ਸਜਾਓ ਆਪਣੇ ਘਰ ਦੀਆਂ ਛੱਤਾਂ ਨੂੰ, ਖੂਬਸੂਰਤ ਬਣਾਓ, ਟਾਈਮ

ਚਾਹੀਦਾ ਕਿਉਂਕਿ ਫਾਲਤੂ ਦਾ ਪਿਆ ਹੋਇਆ ਸਮਾਨ ਤਾਂ ਵੈਸੇ ਵੀ ਚੰਗਾ ਨਹੀਂ ਲੱਗਦਾ ਘਰ ਦੇ ਵਿੱਚ। ਇਸ ਕਰਕੇ ਤੁਸੀਂ ਵੀ ਆਪਣੀਆਂ ਛੱਤਾਂ ਨੂੰ ਵੀ ਨਾਲ ਨਾਲ ਸਾਫ਼ ਕਰ ਲਓ, ਅਤੇ ਜਿਨ੍ਹਾਂ ਨੇ ਪਲਾਂਟੇਸ਼ਨ ਨਹੀਂ ਕੀਤੀ ਹੈ ਜੀ, ਨਵੇਂ ਪੇੜ ਪੌਦੇ ਲਾਉਣ ਦਾ ਵੀ ਸਭ ਤੋਂ ਬੈਸਟ ਸੀਜ਼ਨ ਇਹੀ ਹੈ। ਨਵੇਂ ਪੇੜ ਪੌਦੇ ਲਾਓ ਆਪਣੇ ਘਰਾਂ ਦੇ ਵਿੱਚ, ਸਜਾਓ ਆਪਣੇ ਘਰ ਦੀਆਂ ਛੱਤਾਂ ਨੂੰ, ਖੂਬਸੂਰਤ ਬਣਾਓ, ਟਾਈਮ ਸਪੈਂਡ ਕਰੋ ਛੱਤ ਦੇ ਉੱਤੇ ਜਾ ਕੇ, ਕਿਉਂਕਿ ਜਦੋਂ ਤੁਸੀਂ ਸਵੇਰੇ ਸਵੇਰੇ ਜਾਓਗੇ ਤਾਂ ਵਿਟਾਮਿਨ ਡੀ ਮਿਲੇਗਾ ਤੁਹਾਨੂੰ, ਮੈਂਟਲ ਜਿਹੜਾ ਰਿਲੈਕਸ ਤੁਸੀਂ ਹੋਵੋਗੇ ਮੈਂਟਲੀ, ਮੈਂਟਲ ਪੀਸ ਮਿਲੇਗਾ, ਅਤੇ ਇਹਦੇ ਨਾਲ ਨਾਲ ਜਿਹੜਾ ਨਾ ਤੁਹਾਨੂੰ ਸਕਰੀਨ ਤੋਂ ਵੀ ਥੋੜ੍ਹੀ ਦੇਰ ਲਈ ਦੂਰੀ ਬਣਾਉਣ ਦਾ ਮੌਕਾ ਮਿਲੇਗਾ, ਕਿਉਂਕਿ ਸੁੱਤੇ ਉੱਠਦੇ ਹੀ ਜਿਹੜੇ ਫੋਨਾਂ ਦੇ ਵਿੱਚ ਵੜ ਜਾਂਦੇ ਨੇ ਨਾ, ਉਹਨਾਂ ਵਾਸਤੇ ਸਭ ਤੋਂ ਬੈਸਟ ਤਰੀਕਾ ਇਹ। ਜੀ ਹਾਂ, ਅਤੇ ਉਮੀਦ ਹੈ ਕਿ ਇਸ ਵਾਰ ਸਾਰਿਆਂ ਦੀਆਂ ਛੱਤਾਂ ਦੇ ਉੱਤੇ ਸੋਹਣੀਆਂ ਸੋਹਣੀਆਂ ਸਬਜ਼ੀਆਂ, ਖੂਬਸੂਰਤ ਜੇ ਫੁੱਲ ਅਤੇ ਬੂਟੇ ਉੱਗਣਗੇ, ਅਤੇ ਨਾਲ ਨਾਲ ਸਾਫ਼ ਸਫਾਈ ਹੋਏਗੀ ਛੱਤਾਂ ਦੀ, ਅਤੇ ਫਿਰ ਲੱਗ ਜਾਓ ਜੀ ਤਿਆਰੀ ਕਰ ਲਓ, ਕਿਉਂਕਿ ਮੌਨਸੂਨ ਦਾ ਸੀਜ਼ਨ ਤਾਂ ਆਉਣ ਵਾਲਾ ਹੈ। ਅਤੇ ਫਿਲਹਾਲ ਸੁਣਦੇ ਹਾਂ ਇਸ ਗੀਤ ਨੂੰ, ਤਿਆਰੀਆਂ ਮੈਂ ਵਾਪਸ ਕੁਝ ਹੋਰ ਟਿਪਸ ਅਤੇ ਟ੍ਰਿਕਸ ਲੈ ਕੇ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਨਾਲ। ਜੀ ਹਾਂ, ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਮੌਨਸੂਨ ਤੋਂ ਪਹਿਲਾਂ ਕਿੱਦਾਂ ਤਿਆਰੀ ਕਰਨੀ ਹੈ ਅਸੀਂ ਮੌਨਸੂਨ ਦੇ ਆਉਣ ਦੀ, ਅਤੇ ਆਪਣੇ ਆਪ ਨੂੰ ਕਿੱਦਾਂ ਬਿਮਾਰੀਆਂ ਤੋਂ ਬਚਾਉਣਾ ਹੈ, ਅਤੇ ਘਰ ਨੂੰ ਕਿੱਦਾਂ ਅਸੀਂ ਸਾਫ਼ ਸੁਥਰਾ ਅਤੇ ਸੋਹਣਾ ਰੱਖਣਾ। ਅਤੇ ਇਹਦੇ ਨਾਲ ਨਾਲ ਕੁਝ ਕਈਆਂ ਨੂੰ ਲੱਗੇਗਾ ਕਿ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਵੀ ਪਏਗੀ ਘਰ ਨੂੰ ਸੋਹਣਾ ਬਣਾਉਣਾ, ਅਤੇ ਜੀ ਨਵੀਆਂ ਚੀਜ਼ਾਂ ਦੀ ਜ਼ਰੂਰਤ ਵੀ ਤਾਂ ਪੈਂਦੀ ਹੈ। ਅੱਜ ਕੱਲ੍ਹ ਬਹੁਤ ਸਾਰੀਆਂ ਔਨਲਾਈਨ ਇੱਦਾਂ ਦੀਆਂ ਸਾਈਟਸ ਅਵੇਲੇਬਲ ਨੇ ਜਿੱਥੇ ਬਹੁਤ ਬਜਟ ਫਰੈਂਡਲੀ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਨੇ। ਈਵਨ ਕਈ ਜਗ੍ਹਾ 'ਤੇ ਤਾਂ 100-100, 200-200 ਰੁਪਏ ਦੇ ਵੀ ਨੇ ਪ੍ਰੋਡਕਟਸ ਜਿਹੜੇ ਨੇ ਘਰ ਨੂੰ ਸਜਾਉਣ ਵਾਸਤੇ। ਤੁਸੀਂ ਬਸ ਸਰਚ ਕਰਨਾ ਅਤੇ ਪ੍ਰੋਡਕਟ ਮੰਗਵਾਉਣੇ ਨੇ ਆਪਣੀ ਸਹੂਲੀਅਤ ਦੇ ਹਿਸਾਬ ਦੇ ਨਾਲ, ਅਤੇ ਆਪਣੇ ਘਰ ਨੂੰ ਸਜਾ ਲੈਣਾ। ਅੱਛਾ, ਅਸੀਂ ਗੱਲ ਕਰ ਲਈ ਸਫਾਈ ਦੇ ਬਾਰੇ ਵਿੱਚ ਕਿ ਅਸੀਂ ਘਰ ਦੇ ਅੰਦਰ ਦੀ ਸਫਾਈ ਕਿੱਦਾਂ ਕਰਨੀ ਹੈ, ਕਿਸ ਤਰ੍ਹਾਂ ਦੇ ਸਾਡੇ ਕੋਲੋਂ ਰੂਮ ਫਰੈਸ਼ਨਰਸ ਹੋਣੇ ਚਾਹੀਦੇ ਨੇ, ਅਤੇ ਇਹਦੇ ਨਾਲ ਨਾਲ ਕਿੱਦਾਂ ਅਸੀਂ ਟੈਰਿਸ ਦੇ ਉੱਤੇ ਵਧੀਆ ਤਰੀਕੇ ਦੀਆਂ ਸਬਜ਼ੀਆਂ ਅਤੇ ਫੁੱਲ ਵਗੈਰਾ ਲਗਾ ਕੇ ਸਜਾ ਵੀ ਸਕਦੇ ਹਾਂ ਉਹਨੂੰ, ਅਤੇ ਉਹਦੇ ਨਾਲ ਨਾਲ ਆਪਣੇ ਘਰ ਦੇ ਟੈਂਪਰੇਚਰ ਨੂੰ ਕੰਟਰੋਲ 'ਚ ਕਰ ਸਕਦੇ ਹਾਂ, ਅਤੇ ਨਾਲ ਸਫਾਈ ਕਰ ਸਕਦੇ ਹਾਂ। ਤੁਹਾਨੂੰ ਪਤਾ ਮੈਂ ਪੁਆਇੰਟਸ ਕਿਉਂ ਬੋਲ ਰਹੀ ਹਾਂ? ਤਾਂ ਕਿ ਇਹ ਪੁਆਇੰਟਸ ਸਾਨੂੰ ਭੁੱਲਣ ਨਾ ਇਹ ਗੱਲਾਂ ਕਿ ਅਸੀਂ ਕੀ ਕਰਨਾ ਹੁਣ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ। ਅਤੇ ਖੈਰ, ਫਿਲਹਾਲ ਅਸੀਂ ਇਹ ਗੱਲ ਕਰ ਲਈ, ਬਟ ਹੁਣ ਅਸੀਂ ਇੱਕ ਚੀਜ਼ ਦੇ ਉੱਤੇ ਹੋਰ ਗੱਲ ਕਰਨੀ ਹੈ ਜਿਹੜੀ ਕਿ ਬਹੁਤ ਇੰਪੋਰਟੈਂਟ ਗੱਲ ਹੈ, ਖਾਣ ਪੀਣ ਦੇ ਬਾਰੇ ਵਿੱਚ। ਕਿਉਂਕਿ ਗਰਮੀਆਂ ਦੇ ਵਿੱਚ ਤਾਂ ਜੀ ਅਸੀਂ ਬਹੁਤ ਜ਼ਿਆਦਾ ਖੀਰਾ ਖਾਧਾ, ਤਰਬੂਜ ਖਾਧਾ, ਸੱਤੂ ਪੀਤਾ, ਡਰਿੰਕਸ ਇੱਦਾਂ ਦੀਆਂ ਪੀਤੀਆਂ ਨੇ, ਛਾਛ ਵਗੈਰਾ, ਲੱਸੀ ਵਗੈਰਾ ਅਸੀਂ ਪੀਂਦੇ ਹਾਂ, ਤਾਂ ਕਿ ਸਾਡੇ ਬੋਡੀ ਦੇ ਵਿੱਚ ਪਾਣੀ ਦੀ ਕਮੀ ਨਾ ਹੋਏ, ਅਤੇ ਨਾਲ ਨਾਲ ਸਾਡੇ ਸਰੀਰ ਦੇ ਵਿੱਚ ਗਰਮੀ ਨਾ ਹੋਏ। ਪਰ ਜਦੋਂ ਮੌਨਸੂਨ ਐਂਟਰ ਕਰਨ ਲੱਗਦਾ ਹੈ ਨਾ, ਤਾਂ ਉਦੋਂ ਸਾਡੇ ਖਾਣ ਪੀਣ ਦਾ ਤਰੀਕਾ ਵੀ ਥੋੜ੍ਹਾ ਜਿਹਾ ਬਦਲਣਾ ਪੈਂਦਾ ਹੈ ਸਾਨੂੰ, ਅਤੇ ਤਿਆਰ ਰਹਿਣਾ ਪੈਂਦਾ ਉਹਦੇ ਵਾਸਤੇ। ਇਸ ਕਰਕੇ ਥੋੜ੍ਹਾ ਜਿਹਾ ਆਪਣੇ ਖਾਣ ਪੀਣ ਦੇ ਉੱਤੇ ਹੁਣ ਦੇ ਦਿਨਾਂ ਦੇ ਵਿੱਚ, ਮਤਲਬ ਥੋੜ੍ਹੇ 10-15 ਦਿਨਾਂ ਦੇ ਵਿੱਚ ਜਿੱਦਾਂ ਹੀ ਆ ਜਾਣਾ ਮੌਨਸੂਨ, ਅਤੇ ਅਸੀਂ ਉਸ ਹਿਸਾਬ ਦੇ ਨਾਲ ਜੇ ਅਸੀਂ ਥੋੜ੍ਹਾ ਜਿਹਾ, ਵੈਸੇ ਤਾਂ ਲਾਈਟ ਹੀ ਖਾਣਾ ਖਾ ਰਹੇ ਨੇ ਸਾਰੇ, ਪਰ ਕੋਸ਼ਿਸ਼ ਹੁਣ ਇਹ ਕਰਨੀ ਹੈ ਕਿ ਮਾਰਕੀਟ ਤੋਂ ਕੱਟੇ ਹੋਏ ਫਲ ਫਰੂਟ ਸਬਜ਼ੀ ਜਾਂ ਕੋਈ ਵੀ ਇੱਦਾਂ ਦੀ ਚੀਜ਼ ਜਿਹੜੀ ਆ ਉਹ ਅਸੀਂ ਨਹੀਂ ਲੈ ਕੇ ਆਉਣੀ, ਕਿਉਂਕਿ ਇਹਨਾਂ ਦੇ ਵਿੱਚ ਬੈਕਟੀਰੀਆ ਜਿਹੜੇ ਹੁੰਦੇ ਨੇ ਮੌਨਸੂਨ, ਕਿਉਂਕਿ ਹੁਣ ਬਾਰਿਸ਼ ਜਦੋਂ ਹੋ ਜਾਣੀ ਹੈ ਉਸ ਤੋਂ ਬਾਅਦ ਵਿੱਚ ਬਹੁਤ ਜ਼ਿਆਦਾ ਮੋਇਸਚਰ ਵੱਧ ਜਾਣਾ ਹਵਾ ਦੇ ਵਿੱਚ, ਅਤੇ ਜਦੋਂ ਅਸੀਂ ਕੱਟੀਆਂ ਹੋਈਆਂ ਚੀਜ਼ਾਂ ਲੈ ਕੇ ਆਉਂਦੇ ਹਾਂ ਨਾ ਮਾਰਕੀਟ ਤੋਂ, ਅਤੇ ਉਹਦੇ ਵਿੱਚ ਬੈਕਟੀਰੀਆ ਬਹੁਤ ਜ਼ਿਆਦਾ ਹੋਣ ਦਾ ਡਰ ਰਹਿੰਦਾ, ਅਤੇ ਉਹਦੇ ਨਾਲ ਬਿਮਾਰੀਆਂ ਵੀ ਹੁੰਦੀਆਂ ਨੇ। ਇਸ ਕਰਕੇ ਕੋਸ਼ਿਸ਼ ਕਰਨੀ ਹੈ ਕਿ ਅਸੀਂ ਹੁਣ ਇਹਨਾਂ ਸਾਰੀਆਂ ਚੀਜ਼ਾਂ ਤੋਂ, ਖਾਸ ਕਰ ਕੱਟੇ ਹੋਏ ਫਰੂਟਸ ਵਗੈਰਾ ਤੋਂ ਦੂਰ ਰਹੀਏ। ਅਤੇ ਇਹਦੇ ਨਾਲ ਨਾਲ ਹੀ ਨਾ ਥੋੜ੍ਹੀਆਂ ਜਿਹੀਆਂ ਆਈਸ ਵਾਲੀਆਂ ਡਰਿੰਕਸ ਜਾਂ ਫਿਰ ਬਹੁਤ ਜ਼ਿਆਦਾ ਲੱਸੀ ਜਾਂ ਫਰਿੱਜ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਠੰਡੀਆਂ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਬ੍ਰੇਕ ਲਗਾਉਣੀ ਹੈ ਅਸੀਂ, ਅਤੇ ਇਹਦੇ ਨਾਲ ਨਾਲ ਪੱਤੇਦਾਰ ਸਬਜ਼ੀਆਂ ਦਾ ਥੋੜ੍ਹੀ ਦੇਰ ਵਾਸਤੇ ਰੋਕ ਦੇਣਾ ਅਸੀਂ ਯੂਜ਼ ਹੁਣ, ਕਿਉਂਕਿ ਬੈਕਟੀਰੀਆ ਜਿਹੜੇ ਨੇ ਹੁਣ ਜਿੱਦਾਂ ਜਿੱਦਾਂ ਮੋਇਸਚਰ ਵਧੇਗਾ, ਕਿਉਂਕਿ ਹਿਊਮਿਡਿਟੀ ਸਟਾਰਟ ਹੋ ਚੁੱਕੀ ਹੈ ਆਲਰੇਡੀ ਮੌਸਮ ਦੇ ਵਿੱਚ, ਜੇ ਤੁਸੀਂ ਦੇਖੋ ਤਾਂ, ਖਾਸ ਕਰਕੇ ਕਿਚਨ ਦੇ ਵਿੱਚ ਬਹੁਤ ਜ਼ਿਆਦਾ ਪਤਾ ਚੱਲਦਾ ਜਦੋਂ ਤੁਸੀਂ ਕਿਚਨ ਦੇ ਵਿੱਚ ਆਉਂਦੇ ਹੋ ਕਿ ਐਕਚੁਅਲ ਦੇ ਵਿੱਚ ਮੌਸਮ ਚੇਂਜ ਹੋ ਗਿਆ, ਅਤੇ ਇਸ ਕਰਕੇ ਕੋਸ਼ਿਸ਼ ਇਹੀ ਕਰਨੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਅਵੋਇਡ ਕਰੀਏ, ਅਤੇ ਥੋੜ੍ਹਾ ਜਿਹਾ ਘੜੇ ਦਾ ਪਾਣੀ ਹੀ ਨੋਰਮਲ ਪੀਓ, ਤਾਂ ਕਿ ਜਿਹੜਾ ਨਾ ਆਪਣਾ ਗਲਾ ਗੁਲਾ ਉਹ ਬਚਿਆ ਰਹੇ। ਜੀ ਹਾਂ, ਅਤੇ ਇਹਦੇ ਨਾਲ ਨਾਲ ਨਾ ਜਿੱਦਾਂ ਕਿ ਕੁਝ ਮਸਾਲੇ ਜਿਸ ਤਰ੍ਹਾਂ ਅਦਰਕ, ਹਲਦੀ, ਜੀਰਾ, ਕਾਲੀ ਮਿਰਚ ਅਤੇ ਹਿੰਗ ਵਗੈਰਾ, ਇਹ ਜਿਹੜੇ ਮਸਾਲੇ ਨੇ ਨਾ ਇਹ ਸਭ ਤੋਂ ਬੈਸਟ ਹੁੰਦੇ ਨੇ। ਤੁਸੀਂ ਤਾਂ ਕਾੜਾ ਬਣਾ ਕੇ ਪੀ ਸਕਦੇ ਹੋ ਉਹਨਾਂ ਦੇ ਵਿੱਚੋਂ ਦੀ ਕਾਫੀ ਸਾਰੀਆਂ ਚੀਜ਼ਾਂ ਦਾ, ਪਰ ਡੇਲੀ ਨਹੀਂ, ਕਦੀ ਕਦੀ ਜਦੋਂ ਤੁਹਾਨੂੰ ਲੱਗਦਾ ਕਿ ਗਲੇ ਦੇ ਵਿੱਚ ਕੁਝ ਖਰਾਬੀ ਹੈ ਤਾਂ ਤੁਸੀਂ ਉਹ ਲੈ ਸਕਦੇ ਹੋ। ਅਤੇ ਇਹਦੇ ਨਾਲ ਨਾਲ ਨਾ ਤੁਸੀਂ ਆਪਣੀ ਚਾਹ ਦੇ ਵਿੱਚ ਜ਼ਰੂਰ ਹੁਣ ਤੁਲਸੀ ਦੇ ਪੱਤੇ ਕਾਫੀ ਜ਼ਿਆਦਾ ਪ੍ਰੋਪਰ ਹੋ ਗਏ ਨੇ ਗਮਲਿਆਂ ਵਗੈਰਾ ਦੇ ਵਿੱਚ, ਅਤੇ ਉਹਨਾਂ ਨੂੰ ਆਪਣੀ ਚਾਹ ਦੇ ਵਿੱਚ ਜ਼ਰੂਰ ਐਡ ਕਰੋ ਤੁਲਸੀ ਦੇ ਪੱਤਿਆਂ ਨੂੰ, ਤਾਂ ਕਿ ਤੁਹਾਡਾ ਜਿਹੜਾ ਨਾ ਗਰਮੀ ਦੇ ਵਿੱਚ ਜਿਹੜਾ ਮੌਸਮ, ਇਹ ਮੱਛਰਾਂ ਵਾਲਾ ਜਿਹੜਾ ਹੁਣ ਮੌਸਮ ਹੈ, ਕਿਉਂਕਿ ਹੁਣ ਵੀ ਕੋਲਡ ਐਂਡ ਕਫ ਕਾਫੀ ਜ਼ਿਆਦਾ ਲੋਕਾਂ ਨੂੰ ਹੁੰਦਾ, ਅਤੇ ਇਹ ਜਿਹੜਾ ਗਰਮ ਸਰਦ ਵਾਲਾ ਸਿਸਟਮ ਹੈ ਜਾਂ ਫਿਰ ਗਰਮੀ ਤੋਂ ਸਰਦੀ ਤੋਂ ਜਿਹੜਾ ਬਚਾਅ ਹੈ ਉਹ ਰਹਿੰਦਾ ਹੈ ਥੋੜ੍ਹਾ ਜਿਹਾ ਅਦਰਕ ਅਤੇ ਤੁਲਸੀ ਦੇ ਪੱਤੇ ਪਾ ਕੇ। ਅਤੇ ਇਹਦੇ ਨਾਲ ਨਾਲ ਈਵਨਿੰਗ ਸਨੈਕਸ ਵੀ ਨੇ। ਅੱਛਾ, ਜਿਹਨਾਂ ਨੂੰ ਸੈਲਡ ਵਗੈਰਾ ਬਹੁਤ ਖਾਣ ਦਾ ਸ਼ੌਕ ਹੈ ਨਾ, ਜਿਹੜੇ ਖਾਂਦੇ ਨੇ, ਜਿਹੜੇ ਡਾਇਟ ਵਗੈਰਾ 'ਤੇ ਰਹਿੰਦੇ ਨੇ, ਵੈਸੇ ਤਾਂ ਉਹਨਾਂ ਨੂੰ ਪਤਾ ਹੋਣਾ, ਬਟ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਮੈਂ ਦੱਸਣਾ ਜ਼ਰੂਰ ਚਾਹਾਂਗੀ ਕਿ ਜੇ ਤੁਸੀਂ ਸੈਲਡ ਖਾਣਾ ਤਾਂ ਕੋਸ਼ਿਸ਼ ਕਰੋ ਕਿ ਸਟੀਮਡ ਸੈਲਡ ਤੁਸੀਂ ਹੁਣ ਲੈਣਾ ਸ਼ੁਰੂ ਕਰੋ, ਜਿੱਦਾਂ ਕਈਆਂ ਨੂੰ ਸਪਰਾਊਟਸ ਖਾਣ ਦੀ ਆਦਤ ਹੈ। ਅਤੇ ਇਸ ਮੌਸਮ ਦੇ ਵਿੱਚ ਅਤੇ ਆਉਣ ਵਾਲਾ ਜਿੰਨਾ ਮੌਨਸੂਨ ਦਾ ਜਿਹੜਾ ਸੀਜ਼ਨ ਹੈ ਨਾ, ਇਹਦੇ ਵਿੱਚ ਤੁਸੀਂ ਥੋੜ੍ਹੇ ਜਿਹੇ ਅਵੋਇਡ ਕਰੋ ਕੱਚੀਆਂ ਚੀਜ਼ਾਂ ਖਾਣੀਆਂ, ਥੋੜ੍ਹਾ ਜਿਹਾ ਇੱਕ ਸਟੀਮ ਕਰਕੇ ਹਲਕਾ ਜਿਹਾ ਇੱਕ ਸਟੀਮਰ ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਤੁਸੀਂ ਉਹਨਾਂ ਚੀਜ਼ਾਂ ਨੂੰ ਜਦੋਂ ਕੰਜ਼ਿਊਮ ਕਰਦੇ ਹੋ ਨਾ, ਤਾਂ ਉਹ ਜ਼ਿਆਦਾ ਬੈਟਰ ਰਹਿੰਦੀਆਂ ਨੇ ਇਸ ਮੌਸਮ ਵਾਸਤੇ। ਇਸ ਕਰਕੇ ਕੋਸ਼ਿਸ਼ ਕਰੋ, ਅਤੇ ਨਾਲ ਨਾਲ ਇਹਦੇ ਈਵਨਿੰਗ ਸਨੈਕਸ ਦੇ ਵਿੱਚ ਜੀ ਤਲੀਆਂ ਹੋਈਆਂ ਚੀਜ਼ਾਂ ਖਾਣ ਦੀ ਜਗ੍ਹਾ ਦੇ ਉੱਤੇ ਭੁੰਨੇ ਮਖਾਣੇ ਖਾ ਸਕਦੇ ਹੋ ਤੁਸੀਂ, ਅਤੇ ਨਾਲ ਤੁਲਸੀ ਵਾਲੀ ਚਾਹ ਇੰਜੋਏ ਕਰੋ। ਇਸ ਤਰ੍ਹਾਂ ਦਾ ਖਾਣਾ ਜਿਹੜਾ ਨਾ ਉਹ ਰੱਖਿਓ, ਅਤੇ ਬਹੁਤ ਜ਼ਿਆਦਾ ਠੰਡੀਆਂ ਚੀਜ਼ਾਂ ਨੂੰ ਵੀ ਹੁਣ ਅਵੋਇਡ ਕਰ ਦੇਣਾ ਅਸੀਂ, ਖਾਸ ਕਰਕੇ ਤਰਬੂਜ ਅਤੇ ਖਰਬੂਜਾ ਜਿਹੜੇ ਕਿ ਸੀਜ਼ਨ ਦੇ ਵਿੱਚ ਹੁਣ ਬਸ ਆਲਮੋਸਟ ਐਂਡ ਵਾਲੀ ਪਹੁੰਚ ਗਏ ਨੇ। ਇਸ ਕਰਕੇ ਇਹਨਾਂ ਚੀਜ਼ਾਂ ਦਾ ਅਤੇ ਖਾਣ ਪੀਣ ਦਾ ਧਿਆਨ ਜ਼ਰੂਰ ਰੱਖਣਾ ਨਾਲ ਨਾਲ, ਔਰ
ਆਪਣੀ ਸਿਹਤ ਦਾ ਧਿਆਨ ਰੱਖਦਿਆਂ ਹੋਇਆਂ ਇੰਜੋਏ ਕਰਨੀ ਹੈ ਜੀ ਮੌਨਸੂਨ ਦੇ ਸੀਜ਼ਨ ਨੂੰ।

0: ਦੀ ਤਿਆਰੀ ਅਸੀਂ ਕਰਨੀ ਹੈ ਤੇ ਇੰਜੋਏ ਕਰਦੇ ਹਾਂ ਹੁਣ ਇੱਕ ਗੀਤ ਤੇ ਉਸ ਤੋਂ ਬਾਅਦ ਹੀ ਚਾਹਾਂਗੀ ਮੈਂ ਵਾਪਸ ਤੇ ਗੱਲਾਂ ਬਾਤਾਂ ਕਰਾਂਗੇ ਕੁਝ ਹੋਰ ਵੀ ਬੜੀਆਂ ਇੰਪੋਰਟੈਂਟ ਜਈਆਂ ਬਟ ਫਿਲਹਾਲ ਸੁਣਦੇ ਹਾਂ ਖੂਬਸੂਰਤ ਜਾਏਗੀ
1: ਭੈਣੇ ਬੁੱਝ ਮੇਰੇ ਕੋ ਕੀ ਆ ਪਤੌੜ ਨਹੀਂ ਆਹਾ ਆਹ ਤਾਂ ਆਪਾਂ ਪਹਿਲਾਂ ਵੀ ਖਾਂਦਾ ਸੀ ਨਾ ਖੜ ਕੀ ਨਾਮ ਸੀ ਇਹਦਾ

ਹਾਂਜੀ, ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਬਹੁਤ ਅਲੱਗ ਅਲੱਗ ਟੋਪਿਕਸ ਦੇ ਬਾਰੇ ਵਿੱਚ। ਖਾਣ ਪੀਣ ਦੀ ਗੱਲ ਵੀ ਹੋ ਗਈ ਹੁਣ ਤਾਂ, ਅਤੇ ਮੈਂ ਤੁਹਾਨੂੰ ਦੱਸਿਆ ਕਿ ਜਿਸ ਤਰ੍ਹਾਂ ਦੇ ਨਾਲ ਖਾਣਾ ਪੀਣਾ ਜਿਹੜਾ ਹੁੰਦਾ ਨਾ ਉਹ ਹੁੰਦਾ ਕਿਚਨ ਤੋਂ, ਅਤੇ ਕਿਚਨ ਜਿਹੜੀ ਹੈ ਨਾ ਉਹ ਘਰ ਦਾ ਇੱਕ ਤਰ੍ਹਾਂ ਦੇ ਨਾਲ ਹੋਸਪਿਟਲ ਹੁੰਦੀ ਹੈ, ਜਿਹਦੇ ਵਿੱਚ ਅਸੀਂ ਸਿਹਤ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਵਧੀਆ ਜਿਹਾ ਜਿਹੜਾ ਨਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਣਾਉਂਦੇ ਹਾਂ। ਅਤੇ ਉਹ ਚੀਜ਼ ਜਿਹੜੀ ਹੈ ਕਿਚਨ ਤੋਂ ਜਦੋਂ ਬਣ ਕੇ ਨਿਕਲਦੀ ਹੈ ਤਾਂ ਉਹ ਸਾਡੀ ਸਿਹਤ ਵਾਸਤੇ ਬਹੁਤ ਚੰਗੀ ਹੁੰਦੀ ਹੈ। ਇਸ ਕਰਕੇ ਜਿਹੜੇ ਲੋਕ ਹਮੇਸ਼ਾ ਨਖਰੇ ਕਰਦੇ ਰਹਿੰਦੇ ਨੇ ਨਾ, ਮੈਂ ਨਹੀਂ ਖਾਣਾ, ਮੈਂ ਨਹੀਂ ਖਾਣਾ, ਮੈਂ ਨਹੀਂ ਖਾਣਾ, 4 ਦਿਨ ਜਦੋਂ ਬਾਜ਼ਾਰ ਦਾ ਖਾ ਲਓ ਨਾ ਤਾਂ ਬੰਦਾ ਵਾਪਸ ਘਰ ਆ ਜਾਂਦਾ ਕਿ ਹਾਏ ਮੈਨੂੰ ਘਰ ਦਾ ਹੀ ਸਹੀ ਹੈ ਸਭ ਤੋਂ ਜ਼ਿਆਦਾ। ਅਤੇ ਇੱਕ ਮੈਂ ਜੋਕ ਪੜ੍ਹਿਆ ਸੀ ਕਿਤੇ, ਕਹਿੰਦੇ ਕਿ ਵੈਸੇ ਜੋਕ ਨਹੀਂ ਹੈ ਵੀ ਰਿਐਲਿਟੀ ਹੀ ਇਹ ਕਿ ਬੰਦਾ ਜਦੋਂ ਘਰ ਖਾਂਦਾ ਹੈ ਅਤੇ ਉਹ ਘਰ ਦੀ ਪਲੇਟ ਵਿੱਚ ਹੋਟਲ ਵਰਗਾ ਖਾਣਾ ਲੱਭਦਾ, ਅਤੇ ਜਦੋਂ ਉਹ ਹੋਟਲ ਜਾਂਦਾ ਅਤੇ ਹੋਟਲ 'ਚ ਜਾ ਕੇ ਕਹਿੰਦਾ ਸਾਨੂੰ ਘਰ ਵਰਗੀ ਪਲੇਟ ਬਣਾ ਦਿਓ ਜੀ, ਘਰ ਵਰਗਾ ਖਾਣਾ ਚਾਹੀਦਾ ਸਾਨੂੰ। ਇਨਸਾਨ ਜਿਹੜਾ ਹੈ ਨਾ ਉਹ ਕਦੀ ਵੀ ਖੁਸ਼ ਨਹੀਂ ਹੋ ਸਕਦਾ ਅਤੇ ਕਦੀ ਵੀ ਉਹਨੂੰ ਤਸੱਲੀ ਨਹੀਂ ਹੋ ਸਕਦੀ ਕਿਸੇ ਵੀ ਚੀਜ਼ ਤੋਂ, ਹੈ ਨਾ। ਅਤੇ ਇਸ ਕਰਕੇ ਜੀ ਜੇ ਅਸੀਂ ਬਾਹਰ ਜਾ ਕੇ ਘਰ ਵਰਗਾ ਹੀ ਖਾਣਾ ਲੱਭਣਾ ਤਾਂ ਅਸੀਂ ਘਰ ਹੀ ਕਿਉਂ ਨਾ ਖਾ ਲਈਏ ਫਿਰ, ਖਾਸ ਕਰਕੇ ਕਦੋਂ, ਖਾਸ ਕਰਕੇ ਮੌਨਸੂਨ ਦੇ ਸੀਜ਼ਨ ਦੇ ਵਿੱਚ। ਖੈਰ ਅਸੀਂ ਗੱਲ ਕਰ ਰਹੇ ਸੀਗੇ ਕਿਚਨ ਦੀ, ਅਤੇ ਕਿਚਨ ਦੀ ਜਿਹੜੀ ਰਾਣੀ ਹੁੰਦੀ ਹੈ ਉਹ ਹੁੰਦੀ ਹੈ ਜੀ ਸਾਡੇ ਘਰ ਦੀਆਂ ਔਰਤਾਂ। ਬਿਲਕੁਲ, ਘਰ ਦੀਆਂ ਔਰਤਾਂ ਜਿਹੜੀਆਂ ਨੇ ਉਹ ਕਿਚਨ ਦੀ ਰਾਣੀ ਹੁੰਦੀਆਂ ਨੇ। ਅਤੇ ਕਈ ਵਾਰੀ ਕਿਚਨ ਦੇ ਵਿੱਚ ਕੰਮ ਕਰਦਿਆਂ ਕਰਦਿਆਂ ਨਾ ਲੇਡੀਜ਼ ਜਿਹੜੀਆਂ ਨੇ ਸਾਡੀਆਂ ਉਹ ਭੁੱਲ ਜਾਂਦੀਆਂ ਨੇ ਕਿ ਬਈ ਸਾਡਾ ਕੁਝ ਆਪਣਾ ਵੀ ਆਈਡੈਂਟੀ ਹੈ, ਆਪਣਾ ਵੀ ਕਰੀਅਰ ਬਣਾ ਸਕਦੇ ਹਾਂ ਅਸੀਂ। ਜਾਂ ਫਿਰ ਕਈ ਲੋਕ ਸੋਚਦੇ ਨੇ, ਕਈ ਲੇਡੀਜ਼ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਸੋਚਦੀਆਂ ਜ਼ਰੂਰ ਨੇ ਕਿ ਬਈ ਅਸੀਂ ਕੁਝ ਕਰ ਲਈਏ ਅਤੇ ਇਹਦੇ ਨਾਲ ਕੀ ਹੋਏਗਾ ਕਿ ਮੈਨੂੰ ਤਾਂ ਚਲੋ ਜੋ ਵੀ ਕੌਨਫੀਡੈਂਸ ਆਏਗਾ ਹੀ ਆਏਗਾ, ਮੇਰੀ ਫੈਮਿਲੀ ਵਾਸਤੇ ਕਿੰਨਾ ਜ਼ਿਆਦਾ ਚੰਗਾ ਹੋ ਜਾਏਗਾ ਹੈ। ਅਤੇ ਪਰ ਨਾ ਉਹ ਸੋਚਦੀਆਂ ਰਹਿ ਜਾਂਦੀਆਂ ਨੇ, ਅਤੇ ਹੁਣ ਉਹਨਾਂ ਵਾਸਤੇ ਕੀ ਕੀਤਾ ਜਾਏ, ਉਹ ਕਿੱਦਾਂ ਸਟਾਰਟਿੰਗ ਕਰ ਸਕਦੀਆਂ ਨੇ ਆਪਣੇ ਕਿਸੇ ਬਿਜ਼ਨਸ ਦੇ ਬਾਰੇ ਵਿੱਚ ਸੋਚ ਕੇ ਉਹਨੂੰ ਸ਼ੁਰੂ ਕਰਨ ਦੀ। ਅਤੇ ਕਰੀਅਰ ਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਕਿ ਸਿਰਫ ਪੈਸਾ ਕਮਾਉਣਾ ਸ਼ੁਰੂ ਕਰ ਦਈਏ, ਪਰ ਕਰੀਅਰ ਸਟਾਰਟ ਕਰਨ ਤੋਂ ਪਹਿਲਾਂ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਤੁਹਾਡੇ ਅੰਦਰ ਕੌਨਫੀਡੈਂਸ ਹੋਵੇ। ਤੁਸੀਂ ਜੋ ਕਰ ਰਹੇ ਹੋ ਨਾ ਤੁਹਾਨੂੰ ਇਹ ਹੋਣਾ ਚਾਹੀਦਾ ਐਟਲੀਸਟ ਕਿ ਮੈਂ ਬਹੁਤ ਵਧੀਆ ਕਰਦੀ ਹਾਂ ਇਹ, ਅਤੇ ਮੈਂ ਇਸੇ ਚੀਜ਼ ਨੂੰ ਆਪਣਾ ਕਰੀਅਰ ਪਿੱਕ ਕਰ ਸਕਦੀ ਹਾਂ। ਉਸ ਤੋਂ ਬਾਅਦ ਵਿੱਚ ਤੁਹਾਡੀ ਡਿਸੀਜਨ ਮੇਕਿੰਗ ਪਾਵਰ

0: ਕਾਫੀ ਵਧੀਆ ਹੋਣੀ ਚਾਹੀਦੀ ਹੈ ਕਿ ਤੁਸੀਂ ਜੋ ਸੋਚਿਆ ਤੁਸੀਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ, ਖਾਸ ਕਰਕੇ ਤੁਸੀਂ ਆਪਣੇ ਆਪ ਦੇ ਉੱਤੇ ਧਿਆਨ ਦੇਣਾ ਅਤੇ ਉਸ ਤੋਂ ਬਾਅਦ ਵਿੱਚ ਤੁਸੀਂ ਸ਼ੁਰੂ ਕਰਨਾ। ਅਤੇ ਹੁਣ ਤੁਸੀਂ ਸੋਚੋਗੇ ਕਿ ਮੈਂ ਕੀ ਸ਼ੁਰੂ ਕਰਾਂ, ਬਹੁਤ ਸਾਰੀਆਂ ਲੇਡੀਜ਼ ਇੱਦਾਂ ਦੀਆਂ ਹੁੰਦੀਆਂ ਨੇ ਜਿਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਕਰਨਾ ਕੀ ਹੈ, ਅਤੇ ਇਹਦੇ ਵਾਸਤੇ ਇੱਕ ਬਹੁਤ ਆਸਾਨ ਤਰੀਕਾ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਕਿੱਦਾਂ ਪਛਾਣ ਸਕਦੇ ਹੋ ਕਿ ਤੁਸੀਂ ਕੀ ਕਰ ਸਕਦੇ ਹੋ ਬੈਸਟ। ਜਿੱਦਾਂ ਹੁਣ ਘਰ ਦੇ ਵਿੱਚ ਕਈ ਲੇਡੀਜ਼ ਇੱਦਾਂ ਦੀਆਂ ਨੇ ਜਿਹੜੀਆਂ ਖਾਣਾ ਬਹੁਤ ਵਧੀਆ ਬਣਾਉਂਦੀਆਂ ਨੇ ਅਤੇ ਉਹਨਾਂ ਨੂੰ ਬੜੇ ਸਾਰੇ ਕੰਪਲੀਮੈਂਟਸ ਮਿਲਦੇ ਨੇ, ਅਤੇ ਉਹ ਕੀ ਕਰ ਸਕਦੀਆਂ ਨੇ, ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਕੀ ਕਹਿਣਾ ਚਾਹੁੰਦੀ ਹਾਂ। ਅੱਜ ਕੱਲ੍ਹ ਕਲਾਊਡ ਕਿਚਨ ਦਾ ਬਹੁਤ ਜ਼ਿਆਦਾ ਟਰੈਂਡ ਹੈ, ਜਿਸ ਤਰ੍ਹਾਂ ਕਿ ਲੋਕ ਨਾ ਅੱਜ ਕੱਲ੍ਹ ਬਹੁਤ ਪ੍ਰੈਫਰ ਕਰਦੇ ਨੇ ਕਿ ਉਹਨਾਂ ਨੂੰ ਘਰ ਦਾ ਬਣਿਆ ਹੋਇਆ ਖਾਣਾ ਮਿਲੇ, ਅਤੇ ਇਸ ਕਰਕੇ ਅੱਜ ਕੱਲ੍ਹ ਜ਼ੋਮੈਟੋ ਸਵਿਗੀ ਵਗੈਰਾ ਦੇ ਉੱਤੇ ਵੀ ਜਾਂ ਜਿਹੜੀ ਵੀ ਇਸ ਤਰ੍ਹਾਂ ਦੀਆਂ ਕੁਇਕ ਸਰਵਿਸਿਜ਼ ਨੇ ਉਹਨਾਂ ਦੇ ਉੱਤੇ ਤੁਹਾਨੂੰ ਕਲਾਊਡ ਕਿਚਨ ਦੇ ਕਾਫੀ ਸਾਰੇ ਆਪਸ਼ਨਸ ਮਿਲਣਗੇ, ਜਾਂ ਫਿਰ ਤੁਸੀਂ ਖੁਦ ਵੀ ਕਿਸੇ ਮਤਲਬ ਡਿਲੀਵਰੀ ਕਿਸ ਤਰ੍ਹਾਂ ਦੇ ਨਾਲ ਕਰਾਉਣੀ ਹੈ ਉਹਦੇ ਤੁਸੀਂ ਸਾਰੇ ਆਪਸ਼ਨਸ ਜਿਹੜੇ ਨੇ ਔਨਲਾਈਨ ਪਤਾ ਕਰ ਸਕਦੇ ਹੋ ਅਤੇ ਤੁਸੀਂ ਆਪਣੀ ਕਲਾਊਡ ਕਿਚਨ ਸਟਾਰਟ ਕਰ ਸਕਦੇ ਹੋ। ਲੋਕ ਡੈਫੀਨੇਟਲੀ ਪਸੰਦ ਕਰਨਗੇ ਜੇ ਤੁਹਾਡੇ ਖਾਣੇ ਦੇ ਵਿੱਚ ਸਵਾਦ ਹੈ ਅਤੇ ਤੁਹਾਡੇ ਹੱਥਾਂ ਦੇ ਵਿੱਚ ਦਮ ਹੈ ਵਧੀਆ ਖਾਣਾ ਬਣਾਉਣ ਦਾ। ਅਤੇ ਇੱਕ ਚੀਜ਼ ਹੋਰ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ ਤੁਹਾਡੇ ਵਾਸਤੇ, ਮਤਲਬ ਜਦੋਂ ਤੁਹਾਨੂੰ ਆਉਣੀ ਚਾਹੀਦੀ, ਇੱਕ ਨਹੀਂ ਕੁਝ ਹੋਰ ਚੀਜ਼ਾਂ, ਜਿਸ ਤਰ੍ਹਾਂ ਕਿ ਸਭ ਤੋਂ ਪਹਿਲੀ ਚੀਜ਼ ਕਿ ਤੁਹਾਨੂੰ ਡਿਜੀਟਲ ਲਿਟਰੇਸੀ ਹੋਣੀ ਬਹੁਤ ਜ਼ਰੂਰੀ ਹੈ। ਦੈਟ ਮੀਨਸ ਕਿ ਤੁਹਾਨੂੰ ਫੋਨ ਚਲਾਉਣਾ ਆਉਂਦਾ ਹੋਵੇ, ਥੋੜ੍ਹੀ ਬਹੁਤ ਨੌਲੇਜ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਨਾਲ ਫੋਨ ਦੇ ਵਿੱਚ ਆਪਣੀਆਂ ਚੀਜ਼ਾਂ ਓਪਰੇਟ ਕਰਨੀਆਂ ਨੇ, ਇਹਦੇ ਨਾਲ ਨਾਲ ਤੁਹਾਡੀ ਕਮਿਊਨੀਕੇਸ਼ਨ, ਜਿੱਦਾਂ ਫੋਨ ਦੇ ਉੱਤੇ ਜੇ ਤੁਹਾਨੂੰ ਆਰਡਰਸ ਆ ਰਹੇ ਨੇ, ਲੋਕ ਤੁਹਾਨੂੰ ਪੁੱਛ ਰਹੇ ਨੇ ਤੁਸੀਂ ਕਿਸ ਤਰੀਕੇ ਦੇ ਨਾਲ ਦੱਸੋਗੇ, ਜਾਂ ਫਿਰ ਤੁਸੀਂ ਆਪਣੀ ਐਡ ਕਿੱਦਾਂ ਕਰਨੀ ਹੈ, ਇਸ ਦੇ ਬਾਰੇ ਵਿੱਚ ਵੀ ਤੁਹਾਨੂੰ ਜ਼ਰੂਰ ਨੌਲੇਜ ਹੋਣੀ ਚਾਹੀਦੀ ਹੈ। ਜੇ ਨਹੀਂ ਹੈ ਤਾਂ ਇਹਦੀ ਪ੍ਰੈਕਟਿਸ ਤੁਹਾਨੂੰ ਘਰ ਕਰਨੀ ਚਾਹੀਦੀ ਹੈ। ਨੈਟਵਰਕ ਤੁਹਾਡਾ ਸਟਰੋਂਗ ਹੋਵੇ, ਦੈਟ ਮੀਨਸ ਕਿ ਕੁਝ ਸਮਾਜ ਦੇ ਵਿੱਚ ਆਸ ਪਾਸ ਦੇ ਲੋਕਾਂ ਦੇ ਨਾਲ ਤੁਹਾਡੇ ਅੱਛੇ ਕਨੈਕਸ਼ਨਸ ਹੋਣ, ਕਿਉਂਕਿ ਜੇ ਤੁਸੀਂ ਇਹ ਕਹੋ ਕਿ ਮੈਂ ਬਿਲਕੁਲ ਹੀ ਹੋਮਮੇਕਰ ਹਾਂ ਅਤੇ ਮੈਂ ਕਿਸੇ ਨੂੰ ਜਾਣਦੀ ਨਹੀਂ, ਤਾਂ ਫਿਰ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ। ਇਸ ਕਰਕੇ ਕੋਸ਼ਿਸ਼ ਕਰੋ ਕਿ ਤੁਹਾਡੇ ਨੈਟਵਰਕਸ ਜਿਹੜੇ ਨੇ ਉਹ ਸਟਰੋਂਗ ਬਣਨ, ਅਤੇ ਇਹਦੇ ਨਾਲ ਨਾਲ ਇਹ ਕੋਈ ਵੀ ਬਿਜ਼ਨਸ ਜਦੋਂ ਤੁਸੀਂ ਸੋਚਿਆ ਕਰਨਾ, ਅਤੇ ਇਹ ਨਹੀਂ ਹੈ ਕਿ ਮਹੀਨੇ ਦੋ ਮਹੀਨੇ ਤੋਂ ਬਾਅਦ ਇਸ ਤੁਸੀਂ ਗਿਵ ਅਪ ਕਰ ਦਿਓ ਕਿ ਮੇਰੇ ਤੋਂ ਹੁੰਦਾ ਨਹੀਂ ਪਿਆ, ਪਰ ਤੁਹਾਨੂੰ ਕੰਸਿਸਟੈਂਸੀ ਰੱਖਣੀ ਪੈਣੀ ਹੈ, ਕਿਉਂਕਿ ਜਦੋਂ ਤੁਸੀਂ ਕੰਸਿਸਟੈਂਟ ਰਹੋਗੇ ਤਾਂ ਹੀ ਤੁਹਾਡਾ ਬਿਜ਼ਨਸ ਜਿਹੜਾ ਹੈ ਨਾ ਉਹ ਹੌਲੀ ਹੌਲੀ ਗਰੋ ਕਰੇਗਾ। ਜੀ ਹਾਂ, ਹੁਣ ਮੈਂ ਤੁਹਾਨੂੰ ਦੱਸਿਆ ਸੀ ਫਿਲਹਾਲ ਹਾਲੇ ਇੱਕ ਆਈਡੀਆ ਕਿਚਨ ਕਲਾਊਡ ਕਿਚਨ ਸਟਾਰਟ ਕਰਨ ਦਾ। ਹੁਣ ਕਲਾਊਡ ਕਿਚਨ ਕੀ ਹੁੰਦੀ ਹੈ, ਕਈਆਂ ਨੂੰ ਸ਼ਾਇਦ ਇਹ ਸਮਝ ਨਹੀਂ ਆਇਆ ਹੋਗਾ, ਜਿਹੜੇ ਖਾਣਾ ਬਹੁਤ ਅੱਛਾ ਬਣਾਉਂਦੇ ਨੇ ਉਹ ਘਰਾਂ ਦੇ ਵਿੱਚ ਉਹਨਾਂ ਦੀ ਸਰਵਿਸ ਵੀ ਜਾਂਦੀ ਹੈ, ਲੋਕ ਖਾਣਾ ਉਹਨਾਂ ਤੋਂ ਮੰਗਾ ਲੈਂਦੇ ਨੇ ਉਹਨਾਂ ਦੀ ਐਡਸ ਦੇਖ ਕੇ, ਉਹਨੂੰ ਕਹਿੰਦੇ ਨੇ ਕਲਾਊਡ ਕਿਚਨ, ਜਿਹਦੇ ਵਿੱਚ ਤੁਸੀਂ ਘਰ ਬਣਾਉਂਦੇ ਹੋ ਖਾਣਾ ਅਤੇ ਤੁਹਾਨੂੰ ਆਰਡਰਸ ਆਉਂਦੇ ਰਹਿੰਦੇ ਨੇ ਅਤੇ ਤੁਸੀਂ ਡਿਲੀਵਰੀ ਬੋਆਏ ਦੇ ਥਰੂ ਜਿਹੜਾ ਉਹ ਡਿਲੀਵਰ ਕਰਾ ਦਿੰਦੇ ਹੋ ਆਪਣਾ ਖਾਣਾ। ਬਟ ਉਹਦੇ ਵਾਸਤੇ ਮਾਰਕੀਟਿੰਗ ਬਹੁਤ ਜ਼ਰੂਰੀ ਹੈ ਸੋਸ਼ਲ ਮੀਡੀਆ ਦੇ ਉੱਤੇ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਹੀ ਜ਼ਮਾਨਾ ਹੈ। ਫਿਲਹਾਲ ਇਸ ਇੱਕ ਤੁਹਾਨੂੰ ਆਈਡੀਆ ਜਿਹੜਾ ਮੈਂ ਦਿੱਤਾ ਹੈ ਇਹਦੇ ਨਾਲ ਸੁਣਦੇ ਹਾਂ ਇੱਕ ਗੀਤ, ਅਤੇ ਉਸ ਤੋਂ ਬਾਅਦ ਹੀ ਜਾ ਕੇ ਮੈਂ ਤੁਹਾਨੂੰ ਕੁਝ ਹੋਰ ਆਈਡੀਆਜ਼ ਵੀ ਦੇਵਾਂਗੀ ਕਿ ਕਿਹੜੇ ਕਿਹੜੇ ਆਈਡੀਆਜ਼ ਨੂੰ ਪਿੱਕ ਕਰਕੇ ਬਿਜ਼ਨਸ ਸਟਾਰਟ ਕੀਤਾ ਜਾ ਸਕਦਾ। ਔਰ ਸੱਚੀ ਯਾਰ, ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀਗਾ ਕਿ ਇਹਨਾਂ ਚੀਜ਼ਾਂ ਨੂੰ ਵੀ ਪਿੱਕ ਕੀਤਾ ਜਾ ਸਕਦਾ ਬਿਜ਼ਨਸ ਵਾਸਤੇ। ਫਿਲਹਾਲ ਸੁਣਦੇ ਹਾਂ ਇਸ ਗੀਤ ਨੂੰ ਅਤੇ ਆ ਰਹੀ ਹਾਂ ਮੈਂ ਕੁਝ ਹੋਰ ਆਈਡੀਆਜ਼ ਲੈ ਕੇ ਬਹੁਤ ਜਲਦੀ।
1: ਇਹਨਾਂ ਨੂੰ ਪੁੱਛੋ ਇਹਨਾਂ ਦਾ ਕੰਮ ਕੀ ਹੈ, ਇੱਥੇ ਤੁਹਾਡਾ ਸ਼ਹਿਰ ਕਿਹੜਾ ਹੈ ਮੁੰਡਿਓ?

ਹਾਂਜੀ, ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ। ਆਪਣੀ ਦੋਸਤ ਵੰਦਨਾ ਦੇ ਨਾਲ ਤੁਸੀਂ ਸੁਣ ਰਹੇ ਹੋ ਜੀ ਕੁਝ ਟਿਪਸ ਐਂਡ ਟ੍ਰਿਕਸ, ਕਿਸ ਤਰ੍ਹਾਂ ਦੇ ਨਾਲ ਘਰ ਸੰਭਾਲਿਆ ਜਾ ਸਕਦਾ ਤੇ ਕਿਸ ਤਰ੍ਹਾਂ ਦੇ ਨਾਲ ਘਰ ਦੇ ਨਾਲ ਨਾਲ ਬਾਹਰ ਵੀ ਸੰਭਾਲਿਆ ਜਾ ਸਕਦਾ। ਜੀ ਹਾਂ, ਮੈਂ ਤੁਹਾਨੂੰ ਦੇ ਰਹੀ ਸੀ ਜੀ ਕੁਝ ਟਿਪਸ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਘਰ ਬੈਠੇ ਬੈਠੇ ਹੀ ਆਪਣੇ ਵਾਸਤੇ ਕਮਾਈ ਦੇ ਸਾਧਨ ਬਣਾ ਸਕਦੇ ਹੋ, ਜਿਹਦੇ ਵਿੱਚ ਮੈਂ ਇੱਕ ਸ਼ੇਅਰ ਕੀਤਾ ਕਲਾਊਡ ਕਿਚਨ ਦਾ ਆਈਡੀਆ, ਅਤੇ ਕਲਾਊਡ ਕਿਚਨ ਦੇ ਵਿੱਚ ਹੀ ਇੱਕ ਹੋਰ ਆਈਡੀਆ ਵੀ ਮੈਂ ਤੁਹਾਨੂੰ ਦੱਸਾਂਗੀ। ਜਿੱਦਾਂ ਕਿ ਹੁਣ ਕਈਆਂ ਦੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਮਸਾਲੇਦਾਰ ਖਾਣਾ ਨਹੀਂ ਖਾਧਾ ਜਾਂਦਾ, ਜਾਂ ਫਿਰ ਉਹ ਕੁਝ ਹੋਰ ਡਿਫਰੈਂਟ ਕਰਨਾ ਚਾਹੁੰਦੇ ਨੇ, ਅਤੇ ਇੱਕ ਚੀਜ਼ ਹੋਰ ਹੈ ਜਿਹੜੀ ਤੁਸੀਂ ਕਰ ਸਕਦੇ ਹੋ, ਸੀਨੀਅਰ ਸਿਟੀਜ਼ਨਸ ਵਾਸਤੇ ਵੀ ਤੁਸੀਂ ਆਪਣਾ ਕਲਾਊਡ ਕਿਚਨ ਸ਼ੁਰੂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਸੀਨੀਅਰ ਸਿਟੀਜ਼ਨ ਮੀਲ ਸਰਵਿਸ। ਇਹ ਵੀ ਕਾਫੀ ਜ਼ਿਆਦਾ ਹੋ ਸਕਦਾ ਡਿਮਾਂਡਿੰਗ ਹੋਵੇ, ਕਿਉਂਕਿ ਅੱਜ ਕੱਲ੍ਹ ਜੀ ਬਹੁਤ ਸਾਰੇ ਪੇਰੈਂਟਸ ਦੇ ਬੱਚੇ ਜਿਹੜੇ ਨੇ ਉਹ ਬਾਹਰ ਰਹਿੰਦੇ ਨੇ, ਅਤੇ ਬਾਹਰ ਜਦੋਂ ਉਹ ਚਲੇ ਗਏ ਨੇ ਬੱਚੇ, ਅਤੇ ਪੇਰੈਂਟਸ ਮਤਲਬ ਇਕੱਲੇ ਹੁੰਦੇ ਨੇ, ਅਤੇ ਉਹਨਾਂ ਨੂੰ ਖਾਣਾ ਬਣਾਉਣ ਵਾਸਤੇ ਕਈ ਵਾਰੀ ਲਗਾਉਣੀਆਂ ਪੈਂਦੀਆਂ ਨੇ ਮੇਡਸ ਵਗੈਰਾ, ਅਤੇ ਜਾਂ ਫਿਰ ਕਈ ਵਾਰੀ ਇੱਦਾਂ ਹੁੰਦਾ ਕਿ ਮੇਡ ਵੀ ਛੁੱਟੀ 'ਤੇ ਚਲੀ ਗਈ ਹੈ, ਅਤੇ ਫਿਰ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਹੈ, ਅਤੇ ਉਸ ਟਾਈਮ 'ਤੇ ਇਸ ਤਰ੍ਹਾਂ ਦੀਆਂ ਸਰਵਿਸਿਜ਼ ਜਿਹੜੀਆਂ ਨੇ ਨਾ ਉਹ ਐਕਚੁਅਲ ਦੇ ਵਿੱਚ ਕੰਮ ਆਉਂਦੀਆਂ ਨੇ, ਇਸ ਕਰਕੇ ਤੁਸੀਂ ਇਸ ਤਰ੍ਹਾਂ ਦੀ ਵੀ ਕਿਸੇ ਸਰਵਿਸ ਦੇ ਉੱਤੇ ਕੰਮ ਕਰ ਸਕਦੇ ਹੋ। ਅਤੇ ਇਹਦੇ ਨਾਲ ਨਾਲ ਤੁਸੀਂ ਦੇਖੋ ਜੀ, ਜੇ ਤੁਸੀਂ ਕੋਈ ਆਪਣੀਆਂ ਰੀਜਨਲ ਰੈਸਿਪੀਜ਼ ਤੁਹਾਡੇ ਕੋਲ ਬਹੁਤ ਜ਼ਿਆਦਾ ਨੇ, ਅਲੱਗ ਅਲੱਗ ਤਰ੍ਹਾਂ ਦੀਆਂ ਰੈਸਿਪੀਜ਼ ਤੁਸੀਂ ਲੋਕਾਂ ਤੱਕ ਲਿਆਉਣਾ ਚਾਹੁੰਦੇ ਹੋ, ਤਾਂ ਤੁਸੀਂ ਕੰਟੈਂਟ ਕ੍ਰੀਏਟਰ ਬਣ ਸਕਦੇ ਹੋ, ਵੀਡੀਓਜ਼ ਬਣਾ ਕੇ ਯੂਟਿਊਬ ਦੇ ਉੱਤੇ ਪਾ ਸਕਦੇ ਹੋ, ਅਲੱਗ ਅਲੱਗ ਤਰੀਕੇ ਦੇ ਨਾਲ ਇੰਸਟਾਗ੍ਰਾਮ ਦੇ ਉੱਤੇ ਜਾ ਸਕਦੀਆਂ, ਫੇਸਬੁੱਕ ਦੇ ਉੱਤੇ ਜਾ ਸਕਦੀਆਂ ਨੇ, ਅਤੇ ਇਸ ਤਰ੍ਹਾਂ ਦੇ ਨਾਲ ਵੀ ਤੁਸੀਂ ਇੱਕ ਵਧੀਆ ਕੰਟੈਂਟ ਕ੍ਰੀਏਟਰ ਬਣ ਸਕਦੇ ਹੋ, ਅਤੇ ਨਾਲ ਨਾਲ ਪੈਸਾ ਵੀ ਕਮਾ ਸਕਦੇ ਹੋ। ਪਰ ਇਹਦੇ ਨਾਲ ਇੱਕ ਚੀਜ਼ ਹੋਰ ਵੀ ਹੋ ਸਕਦੀ ਹੈ, ਹੁਣ ਤੁਸੀਂ ਕਹੋ ਕਿ ਖਾਣੇ ਦੇ ਨਾਲ ਰਿਲੇਟਡ ਹੀ ਥੋੜ੍ਹੀ ਨਾ ਸਾਰੀਆਂ ਚੀਜ਼ਾਂ ਹੋਣਗੀਆਂ, ਮੈਨੂੰ ਸ਼ੌਂਕ ਹੀ ਨਹੀਂ ਹੈ ਜੀ ਖਾਣਾ ਬਣਾਉਣ ਦਾ, ਮੈਂ ਤਾਂ ਬਸ ਘਰਦਿਆਂ ਲਈ ਬਣਾ ਲਵਾਂ, ਇੰਨਾ ਹੀ ਬਹੁਤ ਹੈ। ਅਤੇ ਫਿਰ ਤੁਹਾਡੇ ਵਾਸਤੇ ਇੱਕ ਸਲਿਊਸ਼ਨ ਇਹ ਹੈ ਕਿ ਕਈਆਂ ਨੂੰ ਕਿਚਨ ਗਾਰਡਨ ਦਾ ਬਹੁਤ ਸ਼ੌਂਕ ਹੁੰਦਾ, ਕਈਆਂ ਨੂੰ ਗਾਰਡਨਿੰਗ ਦਾ ਬਹੁਤ ਸ਼ੌਂਕ ਹੁੰਦਾ ਹੈ, ਅਲੱਗ ਅਲੱਗ ਤਰ੍ਹਾਂ ਦੇ ਪਲਾਂਟਸ ਉਗਾਉਣ ਦਾ ਬਹੁਤ ਸ਼ੌਂਕ ਹੁੰਦਾ ਹੈ, ਜਾਂ ਫਿਰ ਡੈਕੋਰੇਸ਼ਨ ਦਾ ਬਹੁਤ ਸ਼ੌਂਕ ਹੁੰਦਾ, ਜਿੱਦਾਂ ਕਿ ਉਹ ਡੀ ਆਈ ਵਾਈਜ਼ ਬਹੁਤ ਵਧੀਆ ਕਰਦੇ ਨੇ, ਘਰ ਦੇ ਵੇਸਟ ਮਟੀਰੀਅਲ ਤੋਂ ਬਹੁਤ ਕੰਮ ਦੀਆਂ ਚੀਜ਼ਾਂ ਬਣਾ ਲੈਂਦੇ ਨੇ, ਅਤੇ ਫਿਰ ਜੀ ਇਹ ਸਾਰੇ ਤੁਹਾਡੇ ਵਾਸਤੇ ਕਰੀਅਰ ਆਪਸ਼ਨਸ ਹੀ ਤਾਂ ਨੇ। ਜੀ ਹਾਂ, ਪਰ ਉਸ ਤੋਂ ਪਹਿਲਾਂ ਤੁਸੀਂ ਇਹ ਵੀ ਸਮਝ ਸਕਦੇ ਹੋ ਤੁਸੀਂ ਆਪਣੀ ਸਟਰੈਂਥ ਦੇ ਉੱਤੇ ਕਿੱਦਾਂ ਕੰਮ ਕਰਨਾ, ਕਿ ਲੋਕ ਤੁਹਾਨੂੰ ਜ਼ਿਆਦਾ ਕਿਸ ਚੀਜ਼ ਲਈ ਐਪਰੀਸ਼ੀਏਟ ਕਰਦੇ ਨੇ, ਪੁੱਛਣ ਕੀ ਆਉਂਦੇ ਨੇ, ਸਲਾਹ ਕੀ ਲੈਣ ਆਉਂਦੇ ਨੇ, ਕਿਉਂਕਿ ਇਹ ਵੀ ਇੱਕ ਸਿਮਟਮ ਜਾਂ ਇੱਕ ਸਾਈਨ ਹੁੰਦਾ ਕਿ ਯਾਰ ਮੈਂ ਇਸ ਚੀਜ਼ ਦੇ ਵਿੱਚ ਸਭ ਤੋਂ ਜ਼ਿਆਦਾ ਬੈਸਟ ਹਾਂ, ਮੈਨੂੰ ਲੱਗਦਾ, ਕਿਉਂਕਿ ਮੇਰੇ ਤੋਂ ਸਭ ਤੋਂ ਜ਼ਿਆਦਾ ਸਲਾਹ ਜਿਹੜੀ ਹੈ ਇਸੇ ਟੋਪਿਕ ਦੇ ਉੱਤੇ ਲਿੱਤੀ ਜਾਂਦੀ ਹੈ, ਇਸ ਕਰਕੇ ਮੈਂ ਇਸੇ ਟੋਪਿਕ ਨੂੰ ਆਪਣੇ ਕਰੀਅਰ ਦੀ ਤਰ੍ਹਾਂ ਯੂਜ਼ ਕਰ ਸਕਦੀ ਹਾਂ। ਜੀ ਹਾਂ, ਅਤੇ ਮੈਨੂੰ ਲੱਗਦਾ ਕਿ ਕਾਫੀ ਸਾਰੇ ਆਈਡੀਆਜ਼ ਮਿਲ ਗਏ ਨੇ, ਇਹ ਸਾਰੇ ਵਰਕ ਫਰੋਮ ਹੋਮ ਆਈਡੀਆਜ਼ ਨੇ, ਮਤਲਬ ਵਰਕ ਫਰੋਮ ਹੋਮ ਇਨ ਦਾ ਸੈਂਸ ਕਿ ਤੁਹਾਨੂੰ ਕਿਸੇ ਦੇ ਅੰਡਰ ਕੰਮ ਨਹੀਂ ਕਰਨਾ ਪਏਗਾ, ਇਹ ਤੁਹਾਡੇ ਸਟਾਰਟਅਪਸ ਨੇ ਸਾਰੇ, ਤੁਸੀਂ ਇਹਨਾਂ ਸਾਰੇ ਤਰੀਕਿਆਂ ਦੇ ਨਾਲ ਆਪਣੇ ਆਪਣੇ ਸਟਾਰਟਅਪਸ ਜਿਹੜੇ ਨੇ ਉਹ ਕਰ ਸਕਦੇ ਹੋ। ਅੱਛਾ, ਇੱਕ ਚੀਜ਼ ਹੋਰ ਹੈ, ਕਈਆਂ ਨੂੰ ਨਾ ਸਨੈਕਸ ਬਣਾਉਣ ਦਾ ਬਹੁਤ ਸ਼ੌਂਕ ਹੁੰਦਾ, ਅਲੱਗ ਅਲੱਗ ਤਰ੍ਹਾਂ ਦੇ ਸਨੈਕਸ ਬਣਾਉਣੇ, ਈਵਨਿੰਗ ਸਨੈਕਸ ਦੇ ਵਿੱਚ ਬੱਚਿਆਂ ਦੀ, ਘਰਦਿਆਂ ਦੀ, ਫੈਮਿਲੀ ਦੀ ਡਿਮਾਂਡ, ਅਤੇ ਉਹਨਾਂ ਨੂੰ ਇਹ ਹੁੰਦਾ ਕਿ ਮੈਂ ਕੀ ਡਿਫਰੈਂਟ ਇੱਦਾਂ ਦਾ ਬਣਾਵਾਂ ਜਿਹੜਾ ਸਾਰਿਆਂ ਨੂੰ ਪਸੰਦ ਵੀ ਆਵੇ, ਅਤੇ ਮੇਰਾ ਇੱਕ ਨਵਾਂ ਐਕਸਪੈਰੀਮੈਂਟ ਵੀ ਹੋ ਜਾਵੇ। ਅਤੇ ਉਹਦੇ ਵਾਸਤੇ ਜੇ ਤੁਸੀਂ ਇੱਦਾਂ ਦਾ ਕੁਝ ਦੇਖ ਰਹੇ ਹੋ, ਤਾਂ ਸਭ ਤੋਂ ਬੈਸਟ ਤਰੀਕਾ ਫਿਰ ਇਹੀ ਹੈਗਾ ਕਿ ਤੁਸੀਂ ਈਵਨਿੰਗ ਸਨੈਕਸ ਉੱਤੇ ਵੀ ਕੰਮ ਕਰ ਸਕਦੇ ਹੋ, ਜਿੱਦਾਂ ਕਿ ਸੀਜ਼ਨਲ ਸਨੈਕ ਬਾਕਸਿਸ ਤੁਹਾਡੇ ਹੋ ਸਕਦੇ ਨੇ, ਦੇ ਵਿੱਚ ਤੁਸੀਂ ਡਰਾਈ ਸਨੈਕਸ ਰੱਖ ਸਕਦੇ ਹੋ ਟੀ ਟਾਈਮ ਦੇ ਵਾਸਤੇ, ਜਾਂ ਫਿਰ ਜੇ ਕੁਝ ਸਪੈਸ਼ਲ ਹੋਰ ਬਣਾਉਣਾ ਚਾਹੁੰਦੇ ਹੋ, ਤੁਹਾਡੀ ਕ੍ਰੀਏਟੀਵਿਟੀ ਦੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਕਿੰਨੇ ਤਰੀਕੇ ਦੀਆਂ ਚੀਜ਼ਾਂ ਬਣਾ ਲੈਂਦੇ ਹੋ, ਤਾਂ ਤੁਸੀਂ ਉਹਦੀ ਵੀ ਐਡਵਰਟਾਈਜ਼ਮੈਂਟ ਆਰਾਮ ਨਾਲ ਕਰ ਸਕਦੇ ਹੋ।

ਹਾਂਜੀ, ਇਹ ਨੇ ਜੀ ਬਹੁਤ ਸਾਰੇ ਟਿਪਸ ਜਿਹੜੇ ਤੁਹਾਡੇ ਕਰੀਅਰ ਨੂੰ ਸ਼ੁਰੂ ਕਰਨ ਲਈ ਤੁਹਾਡੇ ਕੰਮ ਆ ਸਕਦੇ ਨੇ। ਫਿਲਹਾਲ ਸੁਣਦੇ ਹਾਂ ਜੀ ਇੱਕ ਖੂਬਸੂਰਤ ਜਿਹਾ ਗੀਤ, ਆ ਰਹੀ ਹਾਂ ਮੈਂ ਵਾਪਸ ਤੇ ਕਰਦੇ ਹਾਂ ਕੁਝ ਹੋਰ ਗੱਲਾਂ ਬਾਤਾਂ, ਦੇਖਦੇ ਹਾਂ ਕਿ ਤੁਹਾਡੇ ਕੰਮ ਦੀ ਚੀਜ਼ ਜਿਹੜੀ ਆ ਹੋਰ ਮੈਂ ਲੱਭ ਕੇ ਲਿਆ ਸਕਦੀ ਹਾਂ ਜਾਂ ਫਿਰ ਲਿਆਈ ਹਾਂ। ਬਟ ਫਿਲਹਾਲ ਇੰਜੋਏ ਇਸ ਗੀਤ ਨੂੰ।

ਹਾਂਜੀ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਤੇ ਤੁਸੀਂ ਅੱਜ ਸੁਣੇ ਬਹੁਤ ਸਾਰੇ ਟਿਪਸ ਤੇ ਟ੍ਰਿਕਸ ਕਿ ਅਸੀਂ ਕੀ ਕਰ ਸਕਦੇ ਹਾਂ ਘਰ ਦੀ ਸਫਾਈ ਤੋਂ ਲੈ ਕੇ ਤੇ ਕਮਾਈ ਤੱਕ। ਅੱਛਾ, ਤੇ ਮੈਂ ਤੁਹਾਡੇ ਨਾਲ ਬਹੁਤ ਸਾਰੇ ਆਈਡੀਆਜ਼ ਜਿਹੜੇ ਨੇ ਉਹ ਸ਼ੇਅਰ ਕੀਤੇ, ਤੇ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਵੀ ਤਾਂ ਹੋ ਸਕਦੀ ਹੈ ਕਿ ਕਈਆਂ ਨੂੰ ਨਾ ਘਰ ਦੇ ਵਿੱਚ ਡਿਜ਼ਾਇਨਿੰਗ ਦਾ ਬਹੁਤ ਸ਼ੌਂਕ ਹੁੰਦਾ, ਅਲੱਗ ਅਲੱਗ ਤਰੀਕੇ ਦੇ ਨਾਲ ਡਿਜ਼ਾਇਨਿੰਗ। ਦੈਟ ਮੀਨਸ ਕਿ ਕਈਆਂ ਨੂੰ ਗਿਫਟ ਪੈਕਿੰਗ ਬੜੇ ਇਨੋਵੇਟਿਵ ਤਰੀਕੇ ਨਾਲ ਆਉਂਦੀ ਹੈ ਕਰਨੀ, ਉਹ ਬੜੇ ਸੋਹਣੇ ਸੋਹਣੇ ਤਰੀਕੇ ਦੇ ਨਾਲ ਗਿਫਟ ਪੈਕਸ ਕਰਦੇ ਨੇ। ਇਹ ਵੀ ਤੁਹਾਡਾ ਇੱਕ ਬਿਜ਼ਨਸ ਬਣ ਸਕਦਾ ਜੇ ਤੁਹਾਨੂੰ ਪਤਾ ਹੋਵੇ, ਤੇ ਅੱਜ ਕੱਲ੍ਹ ਇਹ ਵੀ ਇੱਕ ਕਰੀਅਰ ਆਪਸ਼ਨ ਬਣ ਚੁੱਕਿਆ ਹੈ। ਤੇ ਇਹਦੇ ਨਾਲ ਨਾਲ ਹੀ ਜਿੱਦਾਂ ਕਈਆਂ ਨੂੰ ਸਟਿਚਿੰਗ ਦਾ ਬਹੁਤ ਸ਼ੌਕ ਹੁੰਦਾ, ਤੇ ਤੁਸੀਂ ਨੋਰਮਲ ਸਟਿਚਿੰਗ ਦੀ ਜਗ੍ਹਾ ਦੇ ਉੱਤੇ ਥੋੜ੍ਹਾ ਜਿਹਾ ਉਹਨੂੰ ਕ੍ਰੀਏਟਿਵ ਤਰੀਕੇ ਦੇ ਨਾਲ ਕਰਨਾ ਸ਼ੁਰੂ ਕਰੋ। ਅਲੱਗ ਅਲੱਗ ਤਰੀਕੇ ਦੇ ਨਾਲ ਅਲੱਗ ਅਲੱਗ ਡਿਜ਼ਾਇਨਸ ਜਦੋਂ ਬਣਾਉਣੇ ਸ਼ੁਰੂ ਕਰਦੇ ਹੋ ਨਾ, ਤੇ ਉਹਨੂੰ ਪਾਓ ਸੋਸ਼ਲ ਮੀਡੀਆ ਦੇ ਉੱਤੇ, ਵਟਸਐਪ ਦੀਆਂ ਸਟੋਰੀਜ਼ ਦੇ ਉੱਤੇ, ਤੇ ਲੋਕ ਜਿਹੜੇ ਨੇ ਨਾ ਉਹ ਜ਼ਰੂਰ ਕੁਝ ਨਵੀਂ ਚੀਜ਼ ਜਦੋਂ ਦੇਖਦੇ ਨੇ ਨਾ, ਉਹਦੇ ਵੱਲ ਅਟਰੈਕਟ ਜ਼ਰੂਰ ਹੁੰਦੇ ਨੇ, ਤੇ ਫਿਰ ਤੁਹਾਡੇ ਕੋਲ ਚਾਂਸਿਸ ਹੁੰਦੇ ਨੇ ਕਿ ਤੁਹਾਡੇ ਕੋਲ ਕੁਝ ਨਵੇਂ ਆਰਡਰਸ ਵੀ ਆਉਣ। ਤੇ ਹੁਣ ਤੁਸੀਂ ਸੋਚੋਗੇ ਕਿ ਬਈ ਮੈਂ ਤਾਂ ਆਪਣੇ ਘਰ ਦੇ ਸੂਟ ਹੀ ਸੀਨੀ ਹਾਂ, ਜਾਂ ਫਿਰ ਮੇਰੇ ਕੋਲ ਜਦੋਂ ਕੋਈ ਇੱਧਰ ਉੱਧਰ ਦੇ ਆ ਜਾਂਦੇ ਨੇ, ਤਾਂ ਮੈਂ ਡਿਜ਼ਾਇਨਸ ਇੰਨਾ ਜ਼ਿਆਦਾ ਐਕਸਪੈਰੀਮੈਂਟ ਕਿਹਦੇ 'ਤੇ ਕਰਾਂ? ਅਤੇ ਇਹਦੇ ਵਾਸਤੇ ਜੀ ਮਾਰਕੀਟ ਦੇ ਵਿੱਚ ਨਾ, ਸਾਰਿਆਂ ਦੀਆਂ ਮਾਰਕੀਟਸ ਦੇ ਵਿੱਚ, ਕਿਸੇ ਵੀ ਤੁਸੀਂ ਸਿਟੀ ਦੇ ਵਿੱਚ ਚਲੇ ਜਾਓ, ਉਹਨਾਂ ਸਾਰੀਆਂ ਮਾਰਕੀਟਸ ਦੇ ਵਿੱਚ ਕੁਝ ਸ਼ੋਪਸ ਇੱਦਾਂ ਦੀਆਂ ਹੁੰਦੀਆਂ ਨੇ ਜਿੱਥੇ ਨਾ ਤੁਹਾਨੂੰ ਵੇਸਟ ਕੱਪੜਾ ਵੀ ਮਿਲਦਾ ਬਹੁਤ ਸਸਤੇ ਰੇਟਸ ਦੇ ਉੱਤੇ। ਅਤੇ ਤੁਸੀਂ ਜਦੋਂ ਉਹ ਚੀਜ਼ਾਂ ਲੈ ਕੇ ਆਉਂਦੇ ਹੋ ਨਾ, ਵੇਸਟ ਮਟੀਰੀਅਲਸ ਜਿਹੜੇ ਹੁੰਦੇ ਨੇ ਕਈਆਂ ਸ਼ੋਪਸ ਦੇ ਉੱਤੇ ਮਿਲ ਜਾਂਦਾ, ਜਿੱਦਾਂ ਕਿ ਲੇਸਿਸ ਜਿਹੜੇ ਗਿਫਟ ਪੈਕ ਕਰਨ ਵਾਲੇ ਨੇ, ਮਤਲਬ ਜਿਹਨਾਂ ਨੂੰ ਪਸੰਦ ਹੈ ਇਹ ਚੀਜ਼ਾਂ, ਉਹਨਾਂ ਨੂੰ ਉੱਥੋਂ ਦੀ ਬਹੁਤ ਸਾਰੇ ਬਟਨਸ ਲੇਸਿਸ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਨੇ ਨਾ ਉਹ ਮਿਲ ਜਾਂਦੀਆਂ ਨੇ, ਤੁਸੀਂ ਉਹ ਲੈ ਸਕਦੇ ਹੋ ਗਿਫਟ ਪੈਕਿੰਗ ਵਾਸਤੇ। ਅਤੇ ਇਸ ਤੋਂ ਇਲਾਵਾ ਤੁਸੀਂ ਆਪਣੀਆਂ ਡਿਜ਼ਾਇਨ ਕਰਨ ਲਈ ਡਰੈਸਿਸ ਨੂੰ ਅਲੱਗ ਅਲੱਗ ਤਰ੍ਹਾਂ ਦੇ ਕੱਪੜੇ ਮਿਲ ਸਕਦੇ ਨੇ ਤੁਹਾਨੂੰ ਮਾਰਕੀਟ ਤੋਂ, ਵੇਸਟ ਮਟੀਰੀਅਲ ਕਾਫੀ ਨੋਮੀਨਲ ਰੇਟਸ ਦੇ ਵਿੱਚ, ਤੁਸੀਂ ਉਹਨਾਂ ਨੂੰ ਵੀ ਟਰਾਈ ਕਰ ਸਕਦੇ ਹੋ ਜ਼ਰੂਰ। ਅਤੇ ਸਸਤੇ ਅਤੇ ਬਜਟ ਦੇ ਵਿੱਚ ਰਹਿ ਕੇ ਤੁਸੀਂ ਇੱਦਾਂ ਦੀ ਕ੍ਰੀਏਟੀਵਿਟੀ ਕਰੋ ਅਤੇ ਪਾਓ ਸੋਸ਼ਲ ਮੀਡੀਆ ਦੇ ਉੱਤੇ। ਜੀ ਹਾਂ, ਇਹ ਸਾਰੇ ਆਈਡੀਆਜ਼ ਜਿਹੜੇ ਨੇ ਨਾ, ਔਰ ਇਸ ਤੋਂ ਇਲਾਵਾ ਬਹੁਤ ਸਾਰੇ ਆਈਡੀਆ

ਤੁਹਾਡੇ ਦਿਮਾਗ ਦੇ ਵਿੱਚ ਆਉਣਗੇ ਜਦੋਂ ਤੁਸੀਂ ਕਰਨਾ ਸ਼ੁਰੂ ਕਰੋਗੇ ਸਰਚ ਦੇ ਉੱਤੇ ਕਿ ਮੈਂ ਕੰਮ ਸ਼ੁਰੂ ਕਿੱਦਾਂ ਕਰਨਾ, ਅਤੇ ਜਦੋਂ ਸ਼ੁਰੂਆਤ ਸੋਚ ਲਈ ਨਾ ਕਿ ਕਰਨੀ ਹੈ ਤਾਂ ਫਿਰ ਅੱਗੇ ਰਸਤਾ ਆਪਣੇ ਆਪ ਹੀ ਨਿਕਲਦਾ ਆਉਣਾ ਕੋਈ ਨਾ ਕੋਈ। ਜੀ ਹਾਂ, ਤਾਂ ਮੈਨੂੰ ਲੱਗਦਾ ਹੈ ਜੀ ਘਰ ਦੀਆਂ ਲੇਡੀਜ਼ ਨੇ ਕਰ ਲਈ ਹੋਣੀ ਹੈ ਤਿਆਰੀ ਇਹਨਾਂ ਦੇ ਵਿੱਚੋਂ ਦੀ ਸਿਲੈਕਟ ਕਰਕੇ ਕਿ ਬਈ ਮੈਂ ਆਹ ਬਿਜ਼ਨਸ ਜ਼ਰੂਰ ਕਰ ਸਕਦੀ ਹਾਂ, ਕਿਉਂਕਿ ਦੇਖੋ ਕੰਮ ਦੀ ਕਮੀ ਨਹੀਂ ਹੈ, ਕੰਮ ਕਰਨ ਵਾਲਿਆਂ ਦੀ ਕਮੀ ਹੈ। ਅਸੀਂ ਕਿੱਦਾਂ ਆਪਣੇ ਹੁਨਰ ਨੂੰ ਯੂਜ਼ ਕਰਨਾ ਹੈ ਆਪਣੇ ਕਰੀਅਰ ਵਾਸਤੇ, ਇਹ ਸਾਡੇ ਉੱਤੇ ਡਿਪੈਂਡ ਕਰਦਾ ਹੈ। ਅਤੇ ਇਸ ਕਰਕੇ ਉਮੀਦ ਹੈ ਮੈਨੂੰ ਕਿ ਤੁਸੀਂ ਨਾ ਸਾਰਿਆਂ ਦੇ ਵਿੱਚੋਂ ਦੀ ਕੁਝ ਨਾ ਕੁਝ ਤਾਂ ਜ਼ਰੂਰ ਪਿੱਕ ਕਰ ਲਓਗੇ, ਕਿਉਂਕਿ ਲੇਡੀਜ਼ ਸਾਡੀਆਂ ਬੜੀਆਂ ਟੈਲੈਂਟਡ ਨੇ ਜੀ। ਅਤੇ ਇੱਕ ਹੋਰ ਬਹੁਤ ਹੀ ਵਧੀਆ ਆਪਸ਼ਨ, ਮੈਂ ਬਹੁਤ ਸਾਰੀਆਂ ਲੇਡੀਜ਼ ਨੂੰ ਇੱਦਾਂ ਸੁਣਿਆ ਹੈ ਕਿ ਉਹ ਜੀ ਪੜ੍ਹੀਆਂ ਲਿਖੀਆਂ ਬਹੁਤ ਹੁੰਦੀਆਂ ਨੇ ਪਰ ਫੈਮਲੀ ਦੇ ਕਰਕੇ ਘਰੋਂ ਬਾਹਰ ਨਹੀਂ ਜਾ ਸਕਦੀਆਂ। ਅੱਜ ਕੱਲ੍ਹ ਔਨਲਾਈਨ ਟਿਊਸ਼ਨਸ ਦਾ ਵੀ ਬਹੁਤ ਟ੍ਰੈਂਡ ਹੈ। ਇੱਕ ਪੋਸਟਰ ਰੈਡੀ ਕਰੋ ਆਪਣਾ ਕਿ ਤੁਸੀਂ ਔਨਲਾਈਨ ਟਿਊਸ਼ਨਸ ਕਿਹੜੀ ਤੋਂ ਕਿਹੜੀ ਕਲਾਸ ਤੱਕ ਪੜ੍ਹਾ ਸਕਦੇ ਹੋ, ਉਹਨਾਂ ਪੋਸਟਰਸ ਨੂੰ ਸਰਕੂਲੇਟ ਕਰਾਓ ਵਟਸਐਪ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਲਿੰਕ ਬਣਾਓ ਜ਼ੂਮ ਦੇ ਆਪਣੇ ਅਤੇ ਜਾਂ ਫਿਰ ਜੀਮੇਲ ਜਿੱਥੇ ਵੀ ਤੁਸੀਂ ਕੰਫਰਟੇਬਲ ਹੋ, ਅਤੇ ਤੁਸੀਂ ਸਟੂਡੈਂਟਸ ਨੂੰ ਔਨਲਾਈਨ ਪੜ੍ਹਾਉਣਾ ਵੀ ਸਟਾਰਟ ਕਰ ਸਕਦੇ ਹੋ। ਅਤੇ ਹੁਣ ਤੁਸੀਂ ਕਹੋਗੇ ਜੀ ਉੱਥੇ ਫਿਰ ਪੈਸੇ ਕਿੱਦਾਂ ਦੇਣਗੇ ਲੋਕ, ਪੈਸੇ ਤਾਂ ਮਹੀਨੇ ਬਾਅਦ ਦੇਣਗੇ, ਤਾਂ ਫਿਰ ਪਤਾ ਨਹੀਂ ਕਿਤੇ ਕੋਈ ਡਰੋਪ ਹੀ ਨਾ ਕਰ ਦੇਵੇ। ਐਡਵਾਂਸ ਫੀਸ ਦਾ ਆਪਸ਼ਨ ਉਹਦੇ ਵਿੱਚ ਰੱਖੋ। ਐਡਵਾਂਸ ਫੀਸ ਸਭ ਤੋਂ ਪਹਿਲਾਂ ਟ੍ਰਾਇਲ ਕਲਾਸਿਸ 10-7-8 ਦਿਨਾਂ ਦੀਆਂ, ਉਸ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਟ੍ਰਾਇਲ ਕਲਾਸਿਸ ਕਰ ਲੈਂਦੇ ਹੋ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਫਿਰ ਜਦੋਂ ਮਹੀਨਾ ਪੂਰਾ ਸਟਾਰਟ ਕਰਨਾ ਹੈ ਤਾਂ ਉਦੋਂ ਤੁਸੀਂ ਡੈਫੀਨੇਟਲੀ ਐਡਵਾਂਸ ਪੇਮੈਂਟ ਲੈ ਕੇ ਆਪਣੀਆਂ ਔਨਲਾਈਨ ਕਲਾਸਿਸ ਸਟਾਰਟ ਕਰੋ। ਔਰ ਇਹ ਔਨਲਾਈਨ ਕਲਾਸਿਸ ਕਿਸੇ ਵੀ ਤਰੀਕੇ ਦੇ ਨਾਲ ਹੋ ਸਕਦੀਆਂ ਨੇ। ਤੁਸੀਂ ਜੇ ਸਟਿਚਿੰਗ ਕਰਦੇ ਹੋ, ਤੁਸੀਂ ਡਰਾਇੰਗ ਕਰਦੇ ਹੋ, ਤੁਸੀਂ ਪੇਂਟਿੰਗ ਕਰਦੇ ਹੋ ਫੈਬਰਿਕ ਦੀ, ਜਾਂ ਫਿਰ ਤੁਸੀਂ ਕੁਛ ਵੀ ਕਰਦੇ ਹੋ, ਜੋ ਵੀ ਤੁਸੀਂ ਸਿਖਾਉਣਾ ਚਾਹੁੰਦੇ ਹੋ, ਬੇਕਿੰਗ ਵੀ ਬਹੁਤ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਹੈ, ਤਾਂ ਤੁਸੀਂ ਉਹ ਵੀ ਸਿਖਾ ਸਕਦੇ ਹੋ। ਅਤੇ ਇਹ ਸਾਰੀਆਂ ਚੀਜ਼ਾਂ ਵਾਸਤੇ ਤੁਸੀਂ ਐਡਵਾਂਸ ਪੇਮੈਂਟਸ ਲੈ ਕੇ ਆਪਣਾ ਕਰੀਅਰ ਜੀ ਆਰਾਮ ਨਾਲ ਘਰ ਬੈਠੇ ਬੈਠੇ ਸ਼ੁਰੂ ਕਰ ਸਕਦੇ ਹੋ। ਅਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਸਾਰੇ ਟਿਪਸ ਐਂਡ ਟ੍ਰਿਕਸ ਜਿਹੜੇ ਨੇ ਉਹ ਬਹੁਤ ਪਸੰਦ ਆਏ ਹੋਣਗੇ, ਅਤੇ ਇਹਨਾਂ ਦੇ ਵਿੱਚੋਂ ਦੀ ਤੁਸੀਂ ਵੀ ਕੁਝ ਨਾ ਕੁਝ ਸੋਚ ਹੀ ਲਓਗੇ ਕਿ ਮੈਂ ਕੀ ਕਰਨਾ। ਅਤੇ ਫਿਲਹਾਲ ਇਹ ਜਿਹੜਾ ਸੈਗਮੈਂਟ ਸੀਗਾ ਇਹ ਬਹੁਤ ਹੀ ਜਲਦੀ ਖਤਮ ਕਰਨ ਦਾ ਵੇਲਾ ਆ ਵੀ ਗਿਆ। ਅਤੇ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਆਖਰੀ ਟਰੈਕ, ਅਤੇ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਮੈਨੂੰ ਮਿਲੋਗੇ ਤੁਸੀਂ ਯਾਨੀ ਕਿ ਆਪਣੀ ਦੋਸਤ ਵੰਦਨਾ ਨੂੰ, ਅਤੇ ਸੁਣਾਂਗੇ ਕੁਝ ਸਦਾ ਬਹਾਰ ਹਿੱਟ ਨਗਮੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਫਿਲਹਾਲ ਸੁਣਦੇ ਹਾਂ ਜੀ ਹੋਮ ਸਵੀਟ ਹੋਮ ਦਾ ਆਖਰੀ ਗੀਤ।

ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਦੁਪਹਿਰ ਦਾ 1:00 ਅਤੇ ਇਹ ਜਿਹੜਾ ਵੇਲਾ ਹੁੰਦਾ ਨਾ, ਇਹ ਸਭ ਤੋਂ ਜ਼ਿਆਦਾ ਅਲੱਗ ਵੇਲਾ ਹੁੰਦਾ ਦਿਨ ਦਾ, ਖਾਸ ਕਰਕੇ ਦਿਨ ਦੇ ਪਹਿਲੇ ਪਹਿਰ ਦਾ ਬਹੁਤ ਸਹੀ ਵੇਲਾ, ਜਦੋਂ ਸਵੇਰ ਦੇ ਕੰਮਕਾਰ ਖਤਮ ਕਰਕੇ ਅਸੀਂ ਜਦੋਂ ਬੈਠਦੇ ਹਾਂ ਥੋੜ੍ਹਾ ਜਿਹਾ ਰਿਲੈਕਸ ਹੋ ਕੇ, ਅਤੇ ਉਦੋਂ ਜਦੋਂ ਖੂਬਸੂਰਤ ਜਿਹੇ ਨਗਮੇ ਸੁਣਨ ਦਾ ਮੌਕਾ ਮਿਲ ਜਾਵੇ ਨਾ, ਤਾਂ ਬਹੁਤ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ। ਅਤੇ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਇੰਜੋਏ ਕਰਾਂਗੇ, ਅਸੀਂ ਸੁਣਾਂਗੇ ਕੁਛ ਇੱਦਾਂ ਦੇ ਗੀਤ। ਕਈ ਵਾਰ ਇੱਦਾਂ ਹੁੰਦਾ ਨਾ ਕਿ ਜਦੋਂ ਅਸੀਂ ਗੀਤ ਸੁਣ ਰਹੇ ਹੁੰਦੇ ਹਾਂ ਤਾਂ ਇੱਕ ਗੀਤ ਦਾ ਜਵਾਬ ਜਿਹੜਾ ਉਹ ਦੂਸਰੇ ਗੀਤ ਦੇ ਵਿੱਚ ਮਿਲ ਜਾਂਦਾ ਹੈ, ਅਤੇ ਬਸ ਅੱਜ ਅਸੀਂ ਉਸੇ ਹੀ ਤਰ੍ਹਾਂ ਦੇ ਖੂਬਸੂਰਤ ਜਿਹੇ ਗੀਤਾਂ ਨੂੰ ਇੰਜੋਏ ਕਰਾਂਗੇ ਜਿਹਦੇ ਵਿੱਚ ਇੱਕ ਗੀਤ ਦਾ ਜਵਾਬ ਸ਼ਾਇਦ ਸਾਨੂੰ ਦੂਸਰੇ ਗੀਤ ਦੇ ਵਿੱਚ ਮਿਲ ਜਾਏ। ਜੀ ਹਾਂ, ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅਸੀਂ ਇੱਕ ਬਹੁਤ ਹੀ ਖੂਬਸੂਰਤ ਜਿਹੇ ਗੀਤ ਦੇ ਨਾਲ, ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮਿਡ ਡੇ ਮੈਲੋਡੀਜ਼ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ।

ਦੋਸਤੋ, ਕਹਿੰਦੇ ਜ਼ਿੰਦਗੀ ਵਿੱਚ ਨਾ ਕੁਝ ਲੋਕ ਬਿਨਾਂ ਦਸਤਕ ਦਿੱਤੇ ਹੀ ਆ ਜਾਂਦੇ ਨੇ, ਜਿਸ ਤਰ੍ਹਾਂ ਕਿ ਅਸੀਂ ਇਹ ਗੀਤ ਸੁਣਿਆ। ਪਰ ਪਹਿਲਾਂ ਉਹ ਅਜਨਬੀ ਲੱਗਦੇ ਨੇ ਅਤੇ ਫਿਰ ਦਿਲ ਦੇ ਸਭ ਤੋਂ ਕਰੀਬ ਹੋ ਜਾਂਦੇ ਨੇ। ਕਹਿੰਦੇ ਕੁਝ ਚਿਹਰੇ ਜਿਹੜੇ ਹੁੰਦੇ ਨੇ ਉਹ ਕਿਤਾਬਾਂ ਵਰਗੇ ਹੁੰਦੇ ਨੇ, ਪਹਿਲੀ ਨਜ਼ਰ ਵਿੱਚ ਹੀ ਪੜ੍ਹੇ ਪੜ੍ਹੇ ਜਿਹੇ ਲੱਗਦੇ ਨੇ। ਅਤੇ ਦਿਮਾਗ ਜਿਹੜਾ ਨਾ, ਜਦੋਂ ਅਸੀਂ ਉਹਨਾਂ ਨੂੰ ਦੇਖਦੇ ਹਾਂ ਤਾਂ ਇੱਕ ਸਵਾਲ ਜ਼ਰੂਰ ਪੁੱਛਦਾ ਹੈ ਕਿ ਤੁਸੀਂ ਕੌਣ ਹੋ, ਕਿਉਂਕਿ ਲੱਗਦਾ ਹੈ ਕਿ ਕਿਤੇ ਨਾ ਕਿਤੇ ਇੱਕ ਬਹੁਤ ਹੀ ਗਹਿਰਾ ਰਿਸ਼ਤਾ ਹੈ। ਪ੍ਰੋਗਰਾਮ ਚੱਲ ਰਿਹਾ ਜੀ ਮਿੱਡੇ ਮੈਲਡੀਜ਼, ਅਤੇ ਸੁਣਦੇ ਹਾਂ ਅਗਲਾ ਖੂਬਸੂਰਤ ਜਿਹਾ ਗੀਤ ਇਸ ਪ੍ਰੋਗਰਾਮ ਦਾ, ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮਿਡ ਡੇ ਮੈਲੋਡੀਜ਼ ਆਪਣੀ ਦੋਸਤ ਵੰਦਨਾ ਦੇ ਨਾਲ। ਅਤੇ ਕਹਿੰਦੇ ਹਰ ਅਜਨਬੀ ਜਿਹੜਾ ਹੁੰਦਾ ਨਾ, ਉਹ ਸਿਰਫ ਇੱਕ ਆਮ ਇਨਸਾਨ ਨਹੀਂ ਹੁੰਦਾ, ਕਈ ਵਾਰੀ ਉਹ ਲੋਕ ਪਰਮਾਤਮਾ ਦੇ ਭੇਜੇ ਹੋਏ ਤੋਹਫ਼ੇ ਹੁੰਦੇ ਨੇ ਸਾਡੇ ਵਾਸਤੇ। ਕੁਝ ਲੋਕ ਦਰਵਾਜ਼ੇ ਖੜਕਾ ਕੇ ਨਹੀਂ ਆਉਂਦੇ, ਉਹ ਤਾਂ ਸਿੱਧੇ ਦਿਲ 'ਚ ਉਤਰ ਜਾਂਦੇ ਨੇ, ਅਤੇ ਫਿਰ ਲੱਗਦਾ ਹੈ ਕਿ ਜਿਵੇਂ ਕੋਈ ਬਹੁਤ ਦੂਰੋਂ ਸਾਡੇ ਲਈ ਕੁਝ ਖਾਸ ਲੈ ਕੇ ਆਇਆ ਹੋਵੇ। ਸੁਣਦੇ ਹਾਂ ਅਗਲਾ ਗੀਤ, ਬਹੁਤ ਹੀ ਪਿਆਰਾ ਜਿਹਾ, ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ।

ਤੋਹਫ਼ਾ ਤੋਹਫ਼ਾ ਬੜੇ ਕਿਸਮਤ ਵਾਲਿਆਂ ਨੂੰ ਮਿਲਦਾ ਹੈ। ਉਸ ਤਰ੍ਹਾਂ ਤਾਂ ਜ਼ਿੰਦਗੀ ਦੇ ਵਿੱਚ ਸਾਨੂੰ ਕਾਫੀ ਸਾਰੇ ਤੋਹਫ਼ੇ ਮਿਲਦੇ ਨੇ, ਪਰ ਕੁਝ ਤੋਹਫ਼ੇ ਇਦਾਂ ਦੇ ਹੁੰਦੇ ਨੇ ਜਿਹੜੇ ਜ਼ਿੰਦਗੀ ਦੇ ਵਿੱਚ ਅਨਮੋਲ ਤੋਹਫ਼ਿਆਂ ਦੀ ਤਰ੍ਹਾਂ ਰਹਿ ਜਾਂਦੇ ਨੇ। ਅਤੇ ਇਸ ਤਰ੍ਹਾਂ ਦੇ ਅਨਮੋਲ ਤੋਹਫ਼ੇ ਜਿਨ੍ਹਾਂ ਨੂੰ ਮਿਲਦੇ ਨੇ ਉਹ ਬਹੁਤ ਕਿਸਮਤ ਵਾਲੇ ਹੁੰਦੇ ਨੇ। ਔਰ ਇਹਨਾਂ ਅਨਮੋਲ ਤੋਹਫ਼ਿਆਂ ਦੇ ਵਿੱਚੋਂ ਦੀ ਮੈਨੂੰ ਲੱਗਦਾ ਹੈ ਕਿ ਸਭ ਤੋਂ ਖਾਸ ਅਤੇ ਸਭ ਤੋਂ ਕੀਮਤੀ ਤੋਹਫ਼ਾ ਜਿਹੜਾ ਹੈ ਨਾ ਉਹ ਪਿਆਰ ਦਾ ਤੋਹਫ਼ਾ ਹੁੰਦਾ ਹੈ। ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਦਾ ਇਨਸਾਨ ਆਉਂਦਾ ਹੈ ਜਿਹੜਾ ਤੁਹਾਨੂੰ ਇਸ ਲੈਵਲ ਦੇ ਉੱਤੇ, ਮਤਲਬ ਇਸ ਅਲੱਗ ਹੀ ਇੱਕ ਲੈਵਲ ਦੇ ਉੱਤੇ ਜਾ ਕੇ ਪਿਆਰ ਕਰਦਾ ਹੈ, ਅਤੇ ਤੁਹਾਡੇ ਵਾਸਤੇ ਉਹ ਇਸ ਤਰ੍ਹਾਂ ਦਾ ਇਨਸਾਨ ਹੁੰਦਾ ਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਤੁਸੀਂ ਉਹਨਾਂ ਲਈ ਇੰਪੋਰਟੈਂਟ ਹੁੰਦੇ ਹੋ, ਤਾਂ ਇਹਦਾ ਮਤਲਬ ਹੈ ਕਿ ਪਰਮਾਤਮਾ ਨੇ ਸਾਨੂੰ ਇੱਕ ਬਹੁਤ ਹੀ ਖਾਸ ਤੋਹਫ਼ੇ ਦੇ ਨਾਲ ਨਵਾਜ਼ਿਆ ਹੈ। ਕੀ ਪਤਾ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕੋਈ ਇੱਦਾਂ ਦਾ ਖਾਸ ਇਨਸਾਨ ਹੋਵੇ ਜਿਹੜਾ ਕਿ ਪਰਮਾਤਮਾ ਦੇ ਦਿੱਤੇ ਹੋਏ ਤੋਹਫ਼ੇ ਦੀ ਤਰ੍ਹਾਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ ਹੋਵੇ। ਪ੍ਰੋਗਰਾਮ ਮਿੱਡੇ ਮੈਲੋਡੀਜ਼ ਦਾ ਇਹ ਅਗਲਾ ਖੂਬਸੂਰਤ ਜਿਹਾ ਗੀਤ ਉਸੇ ਤੋਹਫ਼ੇ ਦੇ ਉੱਤੇ।

ਜ਼ਿੰਦਗੀ ਬਣ ਜਾਂਦਾ। ਉਸ ਤੋਂ ਬਾਅਦ ਦੇ ਵਿੱਚ ਸਮਝ ਆਉਂਦੀ ਹੈ ਕਿ ਪਿਆਰ ਦਾ ਅਸਲੀ ਮਤਲਬ ਕੀ ਹੈ। ਕਹਿੰਦੇ ਇਸ਼ਕ ਦੀ ਕੋਈ ਉਮਰ ਨਹੀਂ ਹੁੰਦੀ। ਇਸ਼ਕ ਜਦੋਂ ਆਉਂਦਾ ਹੈ ਨਾ ਸਾਡੀ ਜ਼ਿੰਦਗੀ ਵਿੱਚ, ਤਾਂ ਸਾਡੀ ਜ਼ਿੰਦਗੀ ਦਾ ਮੌਸਮ ਬਦਲ ਜਾਂਦਾ ਉਸ ਵੇਲੇ। ਅਤੇ ਜਦੋਂ ਮੌਸਮ ਬਦਲਦਾ ਹੈ ਤਾਂ ਫਿਰ ਦਿਲ ਇਹੀ ਪੁੱਛਦਾ, ਕੀ ਪੁੱਛਦਾ? ਸੁਣਦੇ ਹਾਂ ਇਸ ਗੀਤ ਦੇ ਵਿੱਚ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

102.7 FM Rainbow ਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਮਿਡਡੇ ਮੈਲੋਡੀਜ਼ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ। ਜੀ ਹਾਂ, ਤੇ ਅਸੀਂ ਗੱਲ ਕਰ ਰਹੇ ਸੀ ਪਿਆਰ ਦੇ ਬਾਰੇ ਵਿੱਚ ਕਿ ਦਿਲ ਕਿਆ ਕਰੇ ਜਬ ਕਿਸੀ ਸੇ ਕਿਸੀ ਕੋ ਪਿਆਰ ਹੋ ਜਾਏ। ਸਹੀ ਗੱਲ ਹੈ, ਪਿਆਰ ਜਿਹੜਾ ਹੈ ਨਾ ਉਹ ਬਸ 'ਚ ਨਹੀਂ ਹੁੰਦਾ। ਪਿਆਰ ਕਿਸ ਤਰ੍ਹਾਂ ਦਾ ਹੁੰਦਾ, ਪਿਆਰ ਜਦੋਂ ਹੋ ਜਾਂਦਾ ਨਾ ਉਦੋਂ ਹੀ ਪਤਾ ਚੱਲਦਾ ਕਿ ਉਹ ਕਿਸ ਤਰ੍ਹਾਂ ਦਾ ਹੁੰਦਾ। ਅਤੇ ਇਸ ਗੀਤ ਦਾ ਜਵਾਬ ਜਿਹੜਾ ਨਾ ਉਹ ਅਗਲੇ ਗੀਤ ਦੇ ਵਿੱਚ ਤੁਹਾਨੂੰ ਮਿਲੇਗਾ। ਅਤੇ ਉਹ ਗੀਤ ਖੂਬਸੂਰਤ ਜਿਹਾ ਕਿਹੜਾ ਗੀਤ ਹੈ ਮੈਂ ਤੁਹਾਨੂੰ ਸੁਣਾ ਰਹੀ ਹਾਂ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਤੁਹਾਡੀ ਦੋਸਤ ਵੰਦਨਾ ਦੇ ਨਾਲ ਤੁਸੀਂ ਬਣੇ ਹੋਏ ਹੋ। ਇੰਜੋਏ ਕਰੋ ਇਸ ਨੈਕਸਟ ਟਰੈਕ ਨੂੰ ਅਤੇ ਵਾਪਿਸ ਆਓ ਫਟਾਫਟ ਤੋਂ, ਮੈਂ ਉਡੀਕ ਰਹੀ ਹਾਂ ਤੁਹਾਨੂੰ ਗੀਤ ਦੇ ਉਸ ਪਾਰ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਮਿਡ ਡੇ ਮੈਲੋਡੀਜ਼ ਆਪਣੀ ਦੋਸਤ ਵੰਦਨਾ ਦੇ ਨਾਲ ਅਤੇ ਬਹੁਤ ਹੀ ਖੂਬਸੂਰਤ ਜਿਹੇ ਨਗਮੇ ਅਸੀਂ ਇੰਜੋਏ ਕੀਤੇ ਅਤੇ ਕਰਾਂਗੇ ਵੀ। ਫਿਲਹਾਲ ਹਲੇ ਅਸੀਂ ਚੱਲਦੇ ਹਾਂ, ਵੇਲਾ ਹੋਣ ਵਾਲਾ ਹੈ ਜੀ ਕੁਝ ਪਲਾਂ ਬਾਅਦ ਹੁਣ ਤੋਂ ਪੰਜਾਬੀ ਖਬਰਾਂ ਦਾ। ਪੰਜਾਬੀ ਖਬਰਾਂ ਸੁਣ ਕੇ ਉਸ ਤੋਂ ਬਾਅਦ ਅਸੀਂ ਵਾਪਸ ਆਵਾਂਗੇ ਅਤੇ ਫਿਰ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਇਸੇ ਤਰੀਕੇ ਦੇ ਨਾਲ ਕੰਟੀਨਿਊ ਰਹੇਗਾ ਅਤੇ ਮੈਂ ਤੁਹਾਡੀ ਦੋਸਤ ਵੰਦਨਾ ਇਸੇ ਤਰੀਕੇ ਦੇ ਨਾਲ ਤੁਹਾਡੇ ਨਾਲ ਬਣੀ ਰਹਾਂਗੀ।

0: ਇਸ ਸਮੇਂ ਦਿਨ ਦੇ 1:40 ਹੋਏ ਨੇ। ਆਓ ਸੁਣਦੇ ਹਾਂ ਖਬਰਾਂ, ਪਹਿਲਾਂ ਪੰਜਾਬੀ ਵਿੱਚ, ਉਸ ਤੋਂ ਬਾਅਦ ਉਰਦੂ ਵਿੱਚ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ 'ਚ ਭਾਰਤੀ ਜਲ ਸੈਨਾ ਦੇ 3 ਸਵਦੇਸ਼ੀ ਸਮੁੰਦਰੀ ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਕਿਹਾ, ਭਾਰਤ ਜਹਾਜ਼ ਨਿਰਮਾਣ ਖੇਤਰ 'ਚ ਇੱਕ ਨਵੀਂ ਸੋਚ ਨਾਲ ਅੱਗੇ ਵੱਧ ਰਿਹਾ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਯੋਗ ਅਭਿਆਸ ਦੀ ਅਗਵਾਈ ਕੀਤੀ। ਦੇਸ਼ ਵਾਸੀਆਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ

0: ਬਣਾਉਣ ਦਾ ਦਿੱਤਾ ਸੱਦਾ। ਪੰਜਾਬ ਭਰ ਵਿੱਚ ਵੀ ਵੱਖ ਵੱਖ ਸਰਕਾਰੀ ਤੇ ਨਿੱਜੀ ਸੰਗਠਨਾਂ ਤੇ ਸੰਸਥਾਵਾਂ ਵੱਲੋਂ ਯੋਗ ਸਮਾਗਮਾਂ ਦਾ ਆਯੋਜਨ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ 'ਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ ਅਤੇ 3 ਦੇਸ਼ਾਂ ਦੀ ਕ੍ਰਿਕਟ ਲੜੀ 'ਚ ਭਾਰਤ A ਅਤੇ ਮੇਜ਼ਬਾਨ ਸ਼੍ਰੀਲੰਕਾ A ਦਰਮਿਆਨ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਦੇਸ਼ ਵਿੱਚ ਬਣੇ ਭਾਰਤੀ ਜਲ ਸੈਨਾ ਦੇ 3 ਸਮੁੰਦਰੀ ਜਹਾਜ਼ INS ਦੁਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜਹਾਜ਼ ਨਿਰਮਾਣ ਖੇਤਰ 'ਚ ਇੱਕ ਨਵੀਂ ਸੋਚ ਨਾਲ ਅੱਗੇ ਵੱਧ ਰਿਹਾ। ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਦੇ ਸਾਲਾਂ 'ਚ ਕਈ ਨੀਤੀਗਤ ਸੁਧਾਰ ਕੀਤੇ ਨੇ ਅਤੇ ਘਰੇਲੂ ਨਿਰਮਾਣ ਸਮਰੱਥਾ ਨੂੰ ਵਧਾਉਣ ਲਈ ਵਿਸ਼ੇਸ਼ ਕਦਮ ਚੁੱਕੇ ਗਏ ਨੇ। ਉਨ੍ਹਾਂ ਕਿਹਾ ਕਿ ਜਹਾਜ਼ਾਂ ਦੀ ਦੇਖਭਾਲ, ਮੁਰੰਮਤ ਅਤੇ ਸੰਚਾਲਨ ਨੂੰ ਇੱਕ ਪ੍ਰਮੁੱਖ ਰਾਸ਼ਟਰੀ ਮਿਸ਼ਨ ਵਜੋਂ ਦੇਖਿਆ ਜਾ ਰਿਹਾ ਹੈ।
1: भारत आज अपने पूरे मैरिटाइम इकोसिस्टम को सशक्त बना रहा है, इसलिए आज भारत अपने बंदरगाहों का आधुनिकीकरण कर रहा है, नई क्षमता तैयार कर रहा है, नई कनेक्टिविटी बना रहा है, मल्टी मॉडल लॉजिस्टिक नेटवर्क विकसित कर रहा है, सागरमाला जैसे अभियान इसी व्यापक सोच का हिस्सा है।
0: ਉਨ੍ਹਾਂ ਕਿਹਾ ਕਿ ਸਮੁੰਦਰੀ ਖੇਤਰ ਭਵਿੱਖ ਵਿੱਚ ਲੱਖਾਂ ਨੌਕਰੀਆਂ ਪੈਦਾ ਕਰ ਸਕਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਰੱਖਿਆ ਉਤਪਾਦਨ ਤੇ ਰੱਖਿਆ ਬਰਾਮਦ ਲਗਾਤਾਰ ਵੱਧ ਰਹੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਨ੍ਹਾਂ 3 ਸਵਦੇਸ਼ੀ ਸਮੁੰਦਰੀ ਜਹਾਜ਼ਾਂ ਦਾ ਜਲ ਸੈਨਾ 'ਚ ਸ਼ਾਮਲ ਹੋਣਾ ਭਾਰਤ ਦੀ ਸਮੁੰਦਰੀ ਸਮਰੱਥਾ ਦੇ ਵਿਕਾਸ 'ਚ ਇੱਕ ਮਹੱਤਵਪੂਰਨ ਤੇ ਇਤਿਹਾਸਕ ਮੀਲ ਪੱਥਰ ਹੋਏਗਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਅਤਿਆਧੁਨਿਕ ਤਕਨਾਲੋਜੀ ਨਾਲ ਲੈਸ ਇਹ ਜਹਾਜ਼ ਦੇਸ਼ ਦੇ ਮਜ਼ਬੂਤ ਰੱਖਿਆ ਨਿਰਮਾਣ ਵਾਤਾਵਰਣ ਪ੍ਰਣਾਲੀ ਤੇ ਇੱਕ ਆਤਮ ਨਿਰਭਰ ਭਾਰਤ ਪ੍ਰਤੀ ਇਸ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਨੇ। ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ। ਇਸ ਸਾਲ ਦਾ ਵਿਸ਼ਾ ਵੱਧ ਰਹੀ ਉਮਰ, ਵਧਣ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਯੋਗ ਰੱਖਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ 'ਤੇ ਇੱਕ ਸਮਾਗਮ 'ਚ ਯੋਗ ਸੈਸ਼ਨ ਦੀ ਅਗਵਾਈ ਕੀਤੀ। ਇਸ ਮੌਕੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆਂ ਦੇ ਕੁਝ ਹਿੱਸਿਆਂ 'ਚ 21 ਜੂਨ ਸਾਲ ਦਾ ਸਭ ਤੋਂ ਲੰਮਾ ਦਿਨ ਹੈ ਅਤੇ ਯੋਗ ਦੇ ਕਾਰਨ ਇਹ ਹੁਣ ਸਭ ਤੋਂ ਵੱਡਾ ਭਾਈਚਾਰਕ ਜਸ਼ਨ ਵੀ ਬਣ ਗਿਆ।
1: भारत में हिमालय से लेकर हिंद महासागर तक, पूर्वोत्तर और पूरब में बंगाल से लेकर पश्चिम में सौराष्ट्र तक, पूरा देश योग की ऊर्जा से, चैतन्य से भरा हुआ नजर आ रहा है। पूरा विश्व एक दूसरे से जुड़ा हुआ नजर आ रहा है और यही तो योग की ताकत है। योग सबको जोड़ता है। मैं इस अवसर पर पूरे विश्व को, संपूर्ण मानव समुदाय को अंतर्राष्ट्रीय योग दिवस की बहुत बहुत शुभकामनाएं देता हूँ।
0: ਉਧਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਯੋਗ ਦਿਵਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਸਦਰ ਖੇਤਰ ਦੇ ਗੈਰੀਸਨ ਗਰਾਊਂਡ 'ਚ ਆਯੋਜਿਤ ਕੀਤਾ ਗਿਆ। ਯੋਗ ਬਾਰੇ ਬੋਲਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ,
2: ਮੇਰਾ ਮੰਨਣਾ ਹੈ ਕਿ ਯੋਗ ਸੇ ਜੁੜੇ ਸੰਸਥਾਓਂ ਕੇ ਨਿਸ਼ਠਾਪੂਰਨ ਪ੍ਰਯਾਸੋਂ ਕੇ ਬਲ ਪਰ ਯੋਗ ਜਨ ਜਨ ਤੱਕ ਪਹੁੰਚਣਾ ਔਰ ਸਮਸਤ ਮਾਨਵਤਾ ਕੇ ਕਲਿਆਣ ਕਾ ਆਧਾਰ ਸਤੰਭ ਹੈ। ਮੈਂ ਸਭੀ ਦੇਸ਼ਵਾਸੀਓਂ ਸੇ ਇਹ ਸੰਕਲਪ ਲੈਣੇ ਕਾ ਆਗ੍ਰਹ ਕਰਤੀ ਹੂੰ, ਇਹ ਯੋਗ ਕੋ ਆਪਣੇ ਦੈਨਿਕ ਜੀਵਨ ਕਾ ਅਭਿੰਨ ਅੰਗ ਬਣਾਏਂਗੇ। ਐਸਾ ਕਰਕੇ ਇਹ ਸਵਸਥ ਵਿਅਕਤੀ, ਸਵਸਥ ਪਰਿਵਾਰ, ਸਵਸਥ ਸਮਾਜ, ਸਵਸਥ ਰਾਸ਼ਟਰ ਔਰ ਸਵਸਥ ਵਿਸ਼ਵ ਕੇ ਨਿਰਮਾਣ ਕੇ ਮਹਾਨ ਲਕਸ਼ਯ ਮੈਂ ਆਪਣਾ ਯੋਗਦਾਨ ਦੇਂਗੇ।
0: ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਨੇ ਕਿਹਾ ਕਿ ਯੋਗ ਸਰੀਰਕ, ਮਾਨਸਿਕ ਤੇ ਅਧਿਆਤਮਿਕ ਸਿਹਤ ਲਈ ਬਹੁਤ ਫਾਇਦੇਮੰਦ ਹੈ। ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਅੱਜ ਰਾਸ਼ਟਰੀ ਰਾਜਧਾਨੀ ਖੇਤਰ 'ਚ ਕਈ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ, ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ, ਖੇਡ ਮੰਤਰੀ ਮਨਸੁਖ ਮਾਂਡਵਿਆ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਸਮੇਤ ਕਈ ਪਤਵੰਤਿਆਂ ਨੇ ਯੋਗ ਸੈਸ਼ਨ 'ਚ ਹਿੱਸਾ ਲਿਆ। ਇਧਰ ਪੰਜਾਬ ਭਰ ਵਿੱਚ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਵੱਖ ਵੱਖ ਸਰਕਾਰੀ ਤੇ ਨਿੱਜੀ ਸੰਗਠਨਾਂ ਅਤੇ ਸੰਸਥਾਵਾਂ ਨੇ ਸਵੇਰੇ ਯੋਗ ਸੈਸ਼ਨ ਕਰਵਾਏ। BJP ਦੇ ਰਾਸ਼ਟਰ ਪ੍ਰਧਾਨ ਨਿਤਿਨ ਨਵੀਨ ਨੇ ਜਲੰਧਰ ਨੇੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਯੋਗ ਸੈਸ਼ਨ 'ਚ ਸ਼ਿਰਕਤ ਕੀਤੀ। ਉਨ੍ਹਾਂ ਸੂਬੇ ਦੇ ਲੋਕਾਂ, ਖਾਸ ਕਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ।
3: पंजाब के लोगों को निश्चित रूप से आज उनके साथ अंतर्राष्ट्रीय योगा दिवस मनाकर वहाँ के युवा साथियों को, LPU के अपने सभी संस्था के लोगों के साथ मनाया हूँ। मुझे पूरी उम्मीद है पंजाब अपने भविष्य के लिए, पंजाब जिस प्रकार से अपने संघर्ष, अपने परिश्रम, अपने मेहनत के लिए जाना जाता है और मैं मानता हूँ कि पंजाब के लोगों ने हमेशा संघर्ष करके अपना मुकाम पाया है, तो निश्चित रूप से इस अंतर्राष्ट्रीय योगा दिवस के अवसर पर ड्रग्स को नो कहेंगे और ड्रग्स के को समाप्त करके समाज और युवा साथियों के बीच में निश्चित रूप से उज्ज्वल पंजाब, जहां पर विकसित भारत का सपना है, वहीं विकसित पंजाब बने, इस दिशा में हम आगे बढ़े।
0: सीमा सुरक्षा बल ने अमृतसर विच अटारी वागा सांझी चेक पोस्ट, गुरदासपुर विच करतारपुर साहब लांघे, फिरोजपुर च सांगी चेक पोस्ट हुसैनीवाला ते फाज़

ਸਰਹੱਦ ਤੇ ਸਾਦਕੀ ਚੈੱਕ ਪੋਸਟ ਤੋਂ ਇਲਾਵਾ ਸੂਬੇ ਦੀਆਂ ਹੋਰਨਾਂ ਇਕਾਈਆਂ ਦੇ ਹੈੱਡਕੁਆਰਟਰ ਤੇ ਯੋਗ ਸਮਾਗਮ ਦਾ ਜਸ਼ਨ ਮਨਾਇਆ। ਪ੍ਰਸਿੱਧ ਸਾਂਝੀ ਚੈੱਕ ਪੋਸਟ ਅਟਾਰੀ ਵਿਖੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ BSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਚੇਲੇ ਨੇ ਸਰਹੱਦੀ ਪਿੰਡ ਵਾਸੀਆਂ ਸਮੇਤ ਭਾਗੀਦਾਰਾਂ ਨੂੰ ਯੋਗ ਨੂੰ ਆਪਣੇ ਰੋਜ਼ਮਰਾ 'ਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ। ਕੇਂਦਰੀ ਸੰਚਾਰ ਬਿਊਰੋ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀਆਂ ਪੰਜਾਬ ਅਤੇ ਚੰਡੀਗੜ੍ਹ ਸਥਿਤ ਇਕਾਈਆਂ ਨੇ ਵੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਕੇ ਕੌਮਾਂਤਰੀ ਯੋਗ ਦਿਵਸ ਮਨਾਇਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਰਾਜਸਥਾਨ ਦੇ ਸਰਹੱਦੀ ਖੇਤਰਾਂ ਵਿਚ ਰੇਲ ਨੈਟਵਰਕ ਵਿਕਸਿਤ ਕਰਨ ਦੀਆਂ ਯੋਜਨਾਵਾਂ ਤੇ ਕੰਮ ਚੱਲ ਰਿਹੈ। ਬੀਕਾਨੇਰ ਵਿਚ ਲਾਲਗੜ੍ਹ ਸਾਬਰਮਤੀ ਰੇਲ ਗੱਡੀ ਨੂੰ ਰਵਾਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ਼ ਲੋਕਾਂ ਨੂੰ ਬਿਹਤਰ ਰੇਲ ਸੰਪਰਕ ਪ੍ਰਦਾਨ ਕਰੇਗਾ ਸਗੋਂ ਰਾਸ਼ਟਰ ਸੁਰੱਖਿਆ ਨੂੰ ਵੀ ਮਜ਼ਬੂਤ ਕਰੇਗਾ। ਉਨ੍ਹਾਂ ਦਸਿਆ ਕਿ ਰਾਜਸਥਾਨ 'ਚ 76,000 ਕਰੋੜ ਰੁਪਏ ਤੋਂ ਵੱਧ ਦੇ ਰੇਲ ਪ੍ਰੋਜੈਕਟ ਚੱਲ ਰਹੇ ਨੇ। ਸ੍ਰੀ ਵੈਸ਼ਨਵ ਅੱਜ ਜੈਪੁਰ ਤੋਂ ਖਾਤੀਪੁਰਾ ਦਰਭੰਗਾ ਅੰਮ੍ਰਿਤ ਭਾਰਤ ਐਕਸਪ੍ਰੈਸ ਨੂੰ ਵੀ ਰਵਾਨਾ ਕਰਨਗੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ। ਦੇਸ਼ ਅਤੇ ਵਿਦੇਸ਼ਾਂ ਦੇ ਵੱਖ ਵੱਖ ਸ਼ਹਿਰਾਂ 'ਚ 72,79,000 ਤੋਂ ਵੱਧ ਉਮੀਦਵਾਰ ਪ੍ਰੀਖਿਆ ਦੇ ਰਹੇ ਨੇ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਅੱਜ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਪ੍ਰੀਖਿਆ ਕੇਂਦਰਾਂ 'ਚ ਦਾਖਲਾ ਸਵੇਰੇ 11 ਵਜੇ ਸ਼ੁਰੂ ਹੋਇਆ ਸੀ, ਜੋ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਦੁਪਹਿਰ 1:30 ਵਜੇ ਬੰਦ ਹੋ ਗਿਆ। ਵਿਦਿਆਰਥੀਆਂ ਨੂੰ ਇੱਕ ਨਵਾਂ ਐਡਮਿਟ ਕਾਰਡ ਅਤੇ ਇੱਕ ਵੈਧ ਫੋਟੋ ID ਲਿਆਉਣੀ ਲਾਜ਼ਮੀ ਕੀਤੀ ਗਈ ਹੈ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋ ਰਹੇ ਉਸ ਦਾਅਵੇ ਦਾ ਖੰਡਨ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 6,550 ਰੁਪਏ ਦੀ ਪ੍ਰੋਸੈਸਿੰਗ ਫੀਸ ਨਾਲ 10 ਲੱਖ ਦੇ ਕਰਜ਼ ਦਿੱਤੇ ਜਾ ਰਹੇ ਨੇ। ਪ੍ਰੈਸ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਸਪਸ਼ਟ ਕੀਤਾ ਕਿ ਇਸ ਨਾਲ ਸਬੰਧਤ ਪੱਤਰ ਪੂਰੀ ਤਰ੍ਹਾਂ ਫਰਜ਼ੀ ਹੈ। ਨਾਰਵੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਜਨਰੇਟਿਵ ਆਰਟੀਫਿਸ਼ਲ ਇੰਟੈਲੀਜੈਂਸ ਟੂਲ ਦੀ ਵਰਤੋਂ 'ਤੇ ਕਰੀਬ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾ ਰਹੀ ਹੈ। ਵੱਡੇ ਬੱਚਿਆਂ ਦੀ ਸਿੱਖਿਆ 'ਚ ਇਹਨਾਂ ਦੀ ਵਰਤੋਂ ਸੀਮਿਤ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜੋਨਾਸ ਕੈਹਰ ਸਟੋਰ ਨੇ ਕਿਹਾ ਕਿ AI ਦੀ ਵਰਤੋਂ ਛੋਟੇ ਬੱਚਿਆਂ ਦੇ ਆਪਣੀ ਸਿੱਖਿਆ ਦੇ ਮਹੱਤਵਪੂਰਨ ਪੜਾਵਾਂ ਤੋਂ ਖੁੰਝਣ ਦੇ ਜ਼ੋਖਮ ਨੂੰ ਵਧਾਉਂਦੀ ਹੈ। ਨਾਰਵੇ ਦੀ ਸਰਕਾਰ ਨੇ 2024 'ਚ ਟੈਸਟ ਸਕੋਰਾਂ 'ਚ ਵਿਆਪਕ ਗਿਰਾਵਟ ਨੂੰ ਦੇਖਦਿਆਂ ਸਕੂਲਾਂ 'ਚ ਸਮਾਰਟਫੋਨ 'ਤੇ ਪਾਬੰਦੀ ਲਗਾ ਦਿੱਤੀ ਸੀ। ਅਮਰੀਕਾ ਦੇ ਉਪ ਰਾਸ਼ਟਰਪਤੀ JD ਵੈਂਸ ਸਵਿਟਜ਼ਰਲੈਂਡ ਪਹੁੰਚ ਗਏ ਨੇ, ਜਿੱਥੇ ਅਮਰੀਕਾ ਅਤੇ ਇਰਾਨ ਦਰਮਿਆਨ ਗੱਲਬਾਤ ਹੋਣ ਦੀ ਉਮੀਦ ਹੈ। ਸ੍ਰੀ ਵੈਂਸ ਨੇ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਪਰਮਾਣੂ ਮੁੱਦਿਆਂ 'ਤੇ ਗੱਲਬਾਤ ਲਈ ਇੱਕ ਢਾਂਚਾ ਵਿਕਸਿਤ ਕੀਤਾ ਜਾਵੇਗਾ। 3 ਦੇਸ਼ਾਂ ਦੀ ਕ੍ਰਿਕਟ ਲੜੀ ਵਿੱਚ ਭਾਰਤ ਏ ਅਤੇ ਮੇਜ਼ਬਾਨ ਸ਼੍ਰੀਲੰਕਾ ਏ ਦਰਮਿਆਨ ਆਖਰੀ ਮੈਚ ਖੇਡਿਆ ਜਾ ਰਿਹਾ। ਇਹ ਮੈਚ ਦੰਬੂਲਾ ਸਟੇਡੀਅਮ 'ਚ ਖੇਡਿਆ ਜਾ ਰਿਹਾ। ਸ਼੍ਰੀਲੰਕਾ ਏ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਖ਼ਬਰਾਂ ਲਿਖੇ ਜਾਣ ਤੱਕ ਭਾਰਤ ਏ ਨੇ 49 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ ਅਤੇ 370 ਦੌੜਾਂ ਬਣਾਈਆਂ ਨੇ। ਭਾਰਤ ਨੇ ਚੇਨਈ 'ਚ ਖੇਡੇ ਗਏ ਤੀਜੇ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ ਹੈ। ਭਾਰਤ ਨੇ 29ਵੇਂ ਓਵਰ 'ਚ 1 ਵਿਕਟ ਦੇ ਨੁਕਸਾਨ 'ਤੇ 224 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। 5 ਵਿਕਟਾਂ ਲੈਣ ਵਾਲੇ ਪ੍ਰਸਿੱਧ ਕ੍ਰਿਸ਼ਨਾ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਭਾਰਤੀ ਜਲ ਸੈਨਾ ਦੇ 3 ਸਵਦੇਸ਼ੀ ਸਮੁੰਦਰੀ ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਕਿਹਾ, ਭਾਰਤ ਜਹਾਜ਼ ਨਿਰਮਾਣ ਖੇਤਰ 'ਚ ਇੱਕ ਨਵੀਂ ਸੋਚ ਨਾਲ ਅੱਗੇ ਵੱਧ ਰਿਹਾ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਯੋਗ ਅਭਿਆਸ ਦੀ ਅਗਵਾਈ ਕੀਤੀ। ਦੇਸ਼ ਵਾਸੀਆਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਪੰਜਾਬ ਭਰ ਵਿੱਚ ਵੀ ਵੱਖ ਵੱਖ ਸਰਕਾਰੀ ਅਤੇ ਨਿੱਜੀ ਸੰਗਠਨਾਂ ਅਤੇ ਸੰਸਥਾਵਾਂ ਵੱਲੋਂ ਯੋਗ ਸਮਾਗਮਾਂ ਦਾ ਆਯੋਜਨ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ 'ਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ ਅਤੇ 3 ਦੇਸ਼ਾਂ ਦੀ ਕ੍ਰਿਕਟ ਲੜੀ 'ਚ ਭਾਰਤ ਏ ਅਤੇ ਮੇਜ਼ਬਾਨ ਸ਼੍ਰੀਲੰਕਾ ਏ ਦਰਮਿਆਨ ਆਖਰੀ ਮੈਚ ਖੇਡਿਆ ਜਾ ਰਿਹਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।

ਪ੍ਰੋਗਰਾਮ ਮਿਡ ਡੇ ਮੈਲਡੀਜ਼ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਮੈਂ ਸਵਾਗਤ ਕਰਦੀ ਹਾਂ। ਤੁਹਾਡੀ ਦੋਸਤ ਵੰਦਨਾ ਦੇ ਨਾਲ ਤੁਸੀਂ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਅਤੇ ਉਮੀਦ ਕਰਾਂਗੀ ਕਿ ਅਗਲੇ ਗੀਤ ਵੀ ਤੁਸੀਂ ਮੇਰੇ ਨਾਲ ਇਸੇ ਤਰੀਕੇ ਦੇ ਨਾਲ ਸੁਣੋਗੇ ਅਤੇ ਇੰਜੋਏ ਕਰੋਗੇ। ਕਹਿੰਦੇ ਜਦੋਂ ਮੁਹੱਬਤ ਹੋ ਜਾਂਦੀ ਹੈ ਤਾਂ ਅਸੀਂ ਉਸ ਇਨਸਾਨ ਨੂੰ ਹਮੇਸ਼ਾ ਆਪਣੇ ਕੋਲ ਮਹਿਸੂਸ ਕਰਦੇ ਹਾਂ ਅਤੇ ਕੁਝ ਰਿਸ਼ਤੇ ਜਿਹੜੇ ਨੇ ਉਹ ਨੇੜੇ ਰਹਿ ਕੇ ਵੀ ਦੂਰ ਰਹਿੰਦੇ ਨੇ ਅਤੇ ਕੁਝ ਰਿਸ਼ਤੇ ਦੂਰ ਰਹਿ ਕੇ ਵੀ ਹਰ ਪਲ ਨਾਲ ਹੁੰਦੇ ਨੇ।

ਕਿਉਂਕਿ ਕੁਝ ਲੋਕ ਸਾਡੇ ਨਾਲ ਨਹੀਂ ਰਹਿੰਦੇ ਪਰ ਉਹ ਸਾਡੇ ਅੰਦਰ ਰਹਿੰਦੇ ਨੇ।

ਦੋਸਤੋ ਕਹਿੰਦੇ ਇੱਕ ਸੁਪਨਾ ਜਦੋਂ ਅੱਖਾਂ ਵਿੱਚ ਵਸ ਜਾਏ ਨਾ ਤਾਂ ਸ਼ਾਇਦ ਉਸੇ ਨੂੰ ਮੁਹੱਬਤ ਕਹਿੰਦੇ ਨੇ। ਕੁਛ ਲੋਕ ਯਾਦ ਬਣ ਜਾਂਦੇ ਨੇ, ਕੁਝ ਅਹਿਸਾਸ ਅਤੇ ਕੁਝ ਗੀਤਾਂ ਵਾਂਗ ਸਾਡੇ ਨਾਲ ਹੀ ਰਹਿ ਜਾਂਦੇ ਨੇ। ਅਤੇ ਅੱਜ ਦੇ ਇਹ ਗੀਤ ਵੀ ਸ਼ਾਇਦ ਤੁਹਾਡੀਆਂ ਕੁਝ ਪੁਰਾਣੀਆਂ ਮੁਸਕਰਾਹਟਾਂ ਨੂੰ ਵਾਪਸ ਦੇ ਗਏ ਹੋਣ ਜਾਂ ਜਗਾ ਗਏ ਹੋਣ। ਮੈਂ ਵੰਦਨਾ ਹੁਣ ਇਸ ਆਖਰੀ ਗੀਤ ਦੇ ਨਾਲ ਇਜਾਜ਼ਤ ਚਾਹਵਾਂਗੀ। ਮੁਸਕਰਾਉਂਦੇ ਰਹੋ, ਗੁਣਗੁਣਾਉਂਦੇ ਰਹੋ, ਕਿਉਂਕਿ ਜ਼ਿੰਦਗੀ ਨਾ ਥੋੜ੍ਹੀ ਜਿਹੀ ਉਲਝੀ ਹੋਈ ਹੈ ਅਤੇ ਇੱਕ ਸੋਹਣਾ ਜਿਹਾ ਗੀਤ ਜਿਹੜਾ ਨਾ ਕਈ ਵਾਰੀ ਸਭ ਕੁਝ ਸੌਖਾ ਕਰ ਦਿੰਦਾ ਹੈ। ਅਤੇ ਜ਼ਿੰਦਗੀ ਵਿੱਚ ਮਿਲਿਆ ਹੋਇਆ ਇੱਕ ਸਹੀ ਇਨਸਾਨ ਸਾਡੇ ਸਾਰੇ ਤਾਰ ਜਿਹੜੇ ਨਾ ਸਹੀ ਜਗ੍ਹਾ ਦੇ ਉੱਤੇ ਜੋੜ ਜਾਂਦਾ ਹੈ। ਖੈਰ, ਇਹ ਆਖਰੀ ਥੋਟ ਦੇ ਨਾਲ, ਇਸ ਆਖਰੀ ਗੱਲ ਦੇ ਨਾਲ ਮੈਂ ਤੁਹਾਡੇ ਤੋਂ ਲਵਾਂਗੀ ਇਜਾਜ਼ਤ। ਇਸ ਆਖਰੀ ਸੋਹਣੇ ਜਿਹੇ ਟਰੈਕ ਨੂੰ ਪਲੇ ਕਰਕੇ ਫਿਰ ਕਿਸੇ ਦਿਨ ਮਿਲਾਂਗੇ ਨਵੀਆਂ ਗੱਲਾਂ ਬਾਤਾਂ ਅਤੇ ਨਵੇਂ ਜਜ਼ਬਾਤਾਂ ਦੀਆਂ ਗੱਲਾਂ ਦੇ ਨਾਲ, ਨਵੇਂ ਅਹਿਸਾਸਾਂ ਦੀਆਂ ਗੱਲਾਂ ਦੇ ਨਾਲ। ਤਦ ਤੱਕ ਦੇ ਲਈ ਤੁਸੀਂ ਮੈਨੂੰ ਦਿਓ ਇਜਾਜ਼ਤ। ਰੱਬ ਰੱਖਾ।

ਆਦਾਬ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦਿਲਾ ਸ਼ਾਇਰ ਵਿੱਚ, ਜਿਹਨੂੰ ਲੈ ਕੇ ਹਾਜ਼ਰ ਹੋ ਗਈ ਹਾਂ ਮੈਂ ਤੁਹਾਡੀ ਦੋਸਤ ਅਤੇ ਹੋਸਟ ਆਰ ਜੇ ਰੀਆ। ਅਤੇ ਇਸ ਮਹਿਫਿਲ ਦੇ ਵਿੱਚ ਜਿਹੜੀ ਸੱਜਣ ਜਾ ਰਹੀ ਹੈ ਗਜ਼ਲਾਂ ਦੇ ਨਾਲ, ਨਜ਼ਮਾਂ ਦੇ ਨਾਲ, ਸ਼ੇਰੋ ਸ਼ਾਇਰੀਆਂ ਦੇ ਨਾਲ, ਕਵਿਤਾਵਾਂ ਦੇ ਨਾਲ, ਉਹਦੇ ਵਿੱਚ ਤੁਹਾਡੇ ਸਾਰਿਆਂ ਦਾ ਮੈਂ ਸਵਾਗਤ ਕਰਦੀ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਨਿਉਤਾ ਦਿੰਦੀ ਹਾਂ ਕਿ ਤੁਸੀਂ ਇਸ ਮਹਿਫਿਲ ਦੇ ਵਿੱਚ ਸ਼ਾਮਿਲ ਹੋਵੋ। ਹੁਣ ਸ਼ਾਮਿਲ ਕਿਵੇਂ ਹੋਣਾ ਹੈ ਇਹਦਾ ਰਸਤਾ ਵੀ ਤੁਹਾਨੂੰ ਦੱਸ ਦਿੰਦੀ ਹਾਂ। ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9855109852512027। ਤੁਸੀਂ ਇਸ ਨੰਬਰ 'ਤੇ ਸਾਨੂੰ ਟੈਕਸਟ ਮੈਸੇਜ ਕਰ ਸਕਦੇ ਹੋ ਆਪਣੀ ਲਿਖੀ ਹੋਈ ਕਿਸੇ ਵੀ ਸ਼ਾਇਰੀ ਦਾ ਜਾਂ ਫਿਰ ਕਿਸੇ ਹੋਰ ਦੀ ਲਿਖੀ ਹੋਈ ਸ਼ਾਇਰੀ ਦਾ। ਪਰ ਜੇ ਤੁਸੀਂ ਕਿਸੇ ਹੋਰ ਦੀ ਲਿਖੀ ਹੋਈ ਸ਼ਾਇਰੀ, ਕਵਿਤਾ, ਗਜ਼ਲ, ਨਜ਼ਮ, ਸ਼ੇਰ ਸਾਡੇ ਨਾਲ ਸਾਂਝਾ ਕਰ ਰਹੇ ਹੋ ਅਤੇ ਨਾਲ ਉਹਨਾਂ ਦਾ ਨਾਮ ਜ਼ਰੂਰ ਲਿਖ ਦਿਓ। ਸੋ ਆਗਾਜ਼ ਕਰਦੇ ਹਾਂ ਇਸ ਮਹਿਫਿਲ ਦਾ ਪੰਕਜ ਉਦਾਸ ਹੋਰਾਂ ਦੀ ਸੁਰੀਲੀ ਜਿਹੀ ਆਵਾਜ਼ ਦੇ ਵਿੱਚ, ਇਸ ਪਿਆਰੀ ਜਿਹੀ ਗਜ਼ਲ ਦੇ ਨਾਲ। ਅਤੇ ਮੈਂ ਉਡੀਕ ਕਰ ਰਹੀ ਹਾਂ ਤੁਹਾਡੇ ਮੈਸੇਜਸ ਦੀ। ਨੰਬਰ ਇੱਕ ਵਾਰੀ ਫਿਰ ਤੋਂ ਦੱਸ ਦਿੰਦੀ ਹਾਂ, ਨੰਬਰ ਹੈਗਾ ਜੀ ਸਾਡਾ 9855109852027।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਦਿਲ ਆਜ ਸ਼ਾਇਰ ਆਪਣੀ ਦੋਸਤ ਹੋਸਟ ਆਰ ਜੇ ਈਆ ਦੇ ਨਾਲ ਅਤੇ ਸਾਡੇ ਨਾਲ ਸਾਡੇ ਬਹੁਤ ਸਾਰੇ ਲਿਸਨਰਸ ਜੁੜੇ ਹੋਏ ਨੇ ਵਟਸਐਪ ਦੇ ਜ਼ਰੀਏ, ਸਾਡੇ ਵਟਸਐਪ ਨੰਬਰ ਦੇ ਜ਼ਰੀਏ ਜੋ ਕਿ ਹੈਗਾ ਹੈ ਜੀ 9855-1010-1027 ਅਤੇ ਸ਼ਾਇਰੀਆਂ, ਕਵਿਤਾਵਾਂ, ਨਜ਼ਮਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ। ਦਿਲ ਆਜ ਸ਼ਾਇਰ ਪ੍ਰੋਗਰਾਮ ਦੇ ਵਿੱਚ ਬਲਵਿੰਦਰ ਸਲਾਮ ਪਿੰਡ ਮੋੜਜੰਡ ਸਿੱਖਾਂ ਹਨੂਮਾਗੜ੍ਹ ਤੋਂ ਲਿਖਦੇ ਨੇ, ਚਾਂਦ ਕੀ ਤਰਫ ਦੇਖ ਕਰ ਫਰਿਆਦ ਮਾਂਗਤੇ ਹੈ, ਚਾਂਦ ਕੀ ਤਰਫ ਦੇਖ ਕਰ ਫਰਿਆਦ ਮਾਂਗਤੇ ਹੈ, ਹਮ ਜ਼ਿੰਦਗੀ ਮੇਂ ਸਿਰਫ ਤੇਰਾ ਪਿਆਰ ਮਾਂਗਤੇ ਹੈ, ਭੂਲ ਕੇ ਭੀ ਮੁਝਸੇ ਦੂਰ ਮਤ ਜਾਣਾ, ਹਮ ਭਲਾ ਕਿਆ ਤੁਸੇ ਤੇਰੀ ਜਾਨ ਮਾਂਗਤੇ ਹੈ। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਕੇਸ਼ ਕੁਮਾਰ ਜੀ ਲਿਖਦੇ ਨੇ ਕਿ ਕੀ ਕਹਾਂ ਕਿਸ ਨੂੰ ਕੁਛ ਕਿਹਾ ਨਹੀਂ ਜਾਂਦਾ, ਦਰਦ ਇੰਨਾ ਹੈ ਕਿ ਸਿਆ ਵੀ ਨਹੀਂ ਜਾਂਦਾ, ਦੋਸਤੀ ਹੋ ਗਈ ਤੁਹਾਡੇ ਨਾਲ ਬਿਨਾਂ ਤੁਹਾਨੂੰ ਯਾਦ ਕੀਤੇ ਬਿਨਾਂ ਰਿਹਾ ਨਹੀਂ ਜਾਂਦਾ, ਆਂਖ ਨਿਕਲੇ ਹੋਏ ਆਂਸੂ ਕੋ ਬਹਿ ਜਾਣਾ ਹੀ ਥਾ, ਰੇਤ ਕੀ ਦੀਵਾਰ ਥੀ ਆਖਿਰ ਤੋਂ ਡਹਿ ਜਾਣਾ ਹੀ ਥਾ। ਸੁਭਾਸ਼ ਚੰਦਰ ਵਤਸ ਗਿੱਦੜਵਾਹ ਤੋਂ ਲਿਖਦੇ ਨੇ ਅਤੇ ਗਗਨਪ੍ਰੀਤ ਕੌਰ ਜੋ ਕਿ ਟਾਂਡਾ ਤੋਂ ਨੇ ਫਾਦਰਸ ਜੀ 'ਤੇ ਸਪੈਸ਼ਲ ਇੱਕ ਕਵਿਤਾ ਸਾਡੇ ਨਾਲ ਸਾਂਝੀ ਕਰਦੇ ਨੇ, ਲਿਖਦੇ ਨੇ ਕਿ ਸਿਰਜਣਾ ਔਖਾ ਬੜਾ ਕਿਰਦਾਰ ਤੇਰਾ, ਸਾਰੀ ਜ਼ਿੰਦਗੀ ਨੂੰ ਔਲਾਦ ਲੇਖੇ ਲਾ ਦਿੰਦਾ, ਪਿਓ ਦੀ ਸਖਤੀ ਭਾਵੇਂ ਲੱਗਦੀ ਸਾਨੂੰ ਬਹੁਤ ਬੁਰੀ ਪਰ ਉਹ ਖੁਦ ਕੰਢਿਆਂ 'ਤੇ ਤੁਰ ਕੇ ਸਾਡੇ ਰਾਹਾਂ ਵਿੱਚ ਫੁੱਲ ਵਿਛਾ ਦਿੰਦਾ। ਅਤੇ ਬਹੁਤ ਹੀ ਸੱਚ ਕਿਹਾ ਹੈ ਤੁਸੀਂ ਕਿ ਪਿਓ ਦਾ ਜਿਹੜਾ ਕਿਰਦਾਰ ਹੈ ਨਾ, ਉਹ ਅਸੀਂ ਕਦੀ ਜ਼ਿੰਦਗੀ ਦੇ ਵਿੱਚ ਪਿਓ ਦਾ ਦੇਣਾ ਨਹੀਂ ਦੇ ਸਕਦੇ ਜੋ ਸਾਡਾ ਪਿਓ ਸਾਡੇ ਲਈ ਕਰ ਦਿੰਦਾ। ਮਾਂ ਦੇ ਲਈ ਅਸੀਂ ਬਹੁਤ ਸਾਰੀਆਂ ਕਵਿਤਾਵਾਂ, ਗਾਣੇ ਕਹਿ ਦਿੰਦੇ ਹਾਂ, ਲਿਖ ਦਿੰਦੇ ਹਾਂ, ਬੋਲ ਦਿੰਦੇ ਹਾਂ, ਪਰ ਜਿੰਨਾ ਸਾਡੇ ਪਿਓ ਦਾ ਕੰਟਰੀਬਿਊਸ਼ਨ ਰਹਿੰਦਾ ਹੈ ਸਾਨੂੰ ਪਾਲਣ ਦੇ ਵਿੱਚ, ਉਹ ਕਿਤੇ ਨਾ ਕਿਤੇ ਅਨਨੋਟਿਸਡ ਰਹਿ ਜਾਂਦਾ ਹੈ। ਜੋ ਪਿਓ ਸਾਡੇ ਲਈ ਕਰਦਾ ਹੈ ਉਹ ਕਿਤੇ ਨਾ ਕਿਤੇ ਅਸੀਂ ਸ਼ਾਇਦ ਉਹਦੀ ਕਦਰ ਹੀ ਨਹੀਂ ਪਾ ਪਾਉਂਦੇ। ਇਸ ਕਰਕੇ ਨਹੀਂ ਹੈ ਕਿ ਅਸੀਂ ਮਾਂ ਨੂੰ ਜ਼ਿਆਦਾ ਪਿਆਰ ਕਰਦੇ ਹਾਂ, ਪਰ ਇਸ ਕਰਕੇ ਜਿਹੜਾ ਪਿਓ ਦਾ ਵਤੀਰਾ ਹੁੰਦਾ, ਜਿਹੜਾ ਬਿਹੇਵੀਅਰ ਹੁੰਦਾ ਹੈ ਸਾਡੇ ਨਾਲ, ਉਹ ਕਿਤੇ ਨਾ ਕਿਤੇ ਥੋੜ੍ਹਾ ਟਫ ਹੁੰਦਾ ਹੈ, ਥੋੜ੍ਹਾ ਸਖਤ ਹੁੰਦਾ ਹੈ।

0: ਅਤੇ ਉਹ ਜਿਹੜੀਆਂ ਸਖਤਾਈਆਂ ਹੁੰਦੀਆਂ ਨੇ ਪਿਓ ਦੀਆਂ, ਉਹ ਵੀ ਸਾਡੀ ਭਲਾਈ ਲਈ ਹੁੰਦੀਆਂ ਨੇ। ਸੋ ਜਿਹੜੇ ਪਿਓ ਹੈਗੇ ਨੇ ਸਾਡੇ ਲਈ ਬਹੁਤ ਕੁਛ ਕਰਦੇ ਨੇ, ਅਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਪਿਤਾ ਹੁੰਦੇ ਨੇ ਨਾ, ਉਹ ਸਾਰੀ ਉਮਰ ਬਸ ਆਪਣਾ ਪਿਆਰ ਜ਼ਾਹਿਰ ਕਰਨ ਦੇ ਵਿੱਚ ਹੀ ਲਾ ਦਿੰਦੇ ਨੇ, ਪਰ ਕਦੇ ਕਹਿ ਨਹੀਂ ਪਾਉਂਦੇ। ਜ਼ਾਹਿਰ ਕਿਵੇਂ ਕਰਦੇ ਨੇ? ਆਪਣੇ ਸਖਤਾਈਆਂ ਦੇ ਨਾਲ, ਆਪਣੀ ਘੂਰ ਦੇ ਨਾਲ, ਆਪਣੇ ਸੰਘਰਸ਼ਾਂ ਦੇ ਨਾਲ। ਆਪ ਕੰਡਿਆਂ 'ਤੇ ਚੱਲਦੇ ਨੇ, ਪਰ ਜਿਹੜੇ ਆਪਣੇ ਬੱਚੇ ਹੁੰਦੇ ਨੇ ਨਾ, ਉਹਨਾਂ ਦੇ ਰਾਹਾਂ ਵਿੱਚ ਫੁੱਲ ਵਿਛਾ ਦਿੰਦੇ ਨੇ। ਸੋ ਜਿਹੜੇ ਪਿਓ ਹੁੰਦੇ ਨੇ ਸਾਡੇ ਲਈ ਬਹੁਤ ਕੁਛ ਕਰ ਜਾਂਦੇ ਨੇ, ਅਤੇ ਤੁਸੀਂ ਵੀ ਸਾਡੇ ਨਾਲ ਇਸ ਮਹਿਫਿਲ ਵਿੱਚ ਜੁੜ ਸਕਦੇ ਹੋ। ਕਿਵੇਂ ਜੁੜ ਸਕਦੇ ਹੋ? ਇੱਕ ਵਾਰੀ ਫਿਰ ਨੰਬਰ ਦੱਸ ਦਿੰਦੀ ਹਾਂ ਤੁਹਾਨੂੰ, ਸਾਡਾ ਨੰਬਰ ਹੈਗਾ ਜੀ 9855-10-1027। ਅਤੇ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਅੱਗੇ ਚੰਦਨ ਦਾਸ ਹੋਰਾਂ ਦੀ ਆਵਾਜ਼ ਵਿੱਚ ਇੱਕ ਬਹੁਤ ਹੀ ਪਿਆਰੀ ਜੀ ਗਜ਼ਲ।
1: ਅਬ ਜੋ ਗਜ਼ਲ ਪੇਸ਼ ਕਰ ਰਹਾ ਹੂੰ ਇਸਕੇ ਸ਼ਾਇਰ ਹੈ ਜਨਾਬ ਮੁਮਤਾਜ਼ ਰਾਸ਼ਿਦ।

ਦਿਲਾਂ ਵਿੱਚ ਵੀ, ਉਹਨਾਂ ਦੇ ਦਿਲਾਂ ਵਿੱਚ ਵੀ ਆਪਣੇ ਬੱਚਿਆਂ ਦੇ ਲਈ ਇੰਨਾ ਹੀ ਪਿਆਰ, ਇੰਨਾ ਹੀ ਗੂੜ ਸੀਗਾ। ਪਰ ਫਰਕ ਉਹਨੂੰ ਸਿਰਫ ਇੰਨਾ ਸੀਗਾ ਕਿ ਹੁਣ ਸਾਡੇ ਕੋਲ ਇੰਨੀਆਂ ਸਾਰੀਆਂ ਫੈਸਿਲਿਟੀਜ਼ ਹੈਗੀਆਂ ਨੇ, ਇੰਨੀ ਸਾਰੀ ਅਵੇਅਰਨੈਸ ਹੈਗੀ ਆ। ਉਸ ਟਾਈਮ 'ਤੇ ਸ਼ਾਇਦ ਸਾਡੇ ਕੋਲ ਇੰਨੀਆਂ ਫੈਸਿਲਿਟੀਜ਼ ਨਹੀਂ ਸੀਗੀਆਂ, ਇੰਨਾ ਸਮਾਂ ਹੀ ਨਹੀਂ ਸੀ ਹੁੰਦਾ ਆਪਣੀ ਫੈਮਲੀ ਨੂੰ ਦੇਣ ਵਾਸਤੇ। ਅਤੇ ਸ਼ਾਇਦ ਇਸੇ ਕਰਕੇ ਅਸੀਂ ਜਿਹੜੇ ਸਾਡੇ ਅੱਜ ਦੇ ਸਮੇਂ ਦੇ ਫਾਦਰਸ ਨੇ, ਉਹਨਾਂ ਦੇ ਇਮੋਸ਼ਨਸ ਨੂੰ ਤਾਂ ਅਸੀਂ ਜਾਣ ਪਾਉਂਦੇ, ਉਹਨਾਂ ਦੇ ਪਿਆਰ ਨੂੰ ਅਸੀਂ ਸਮਝ ਪਾਉਂਦੇ ਹਾਂ। ਪਰ ਜਿਹੜੇ ਪੁਰਾਣੇ ਸਮਿਆਂ ਦੇ ਜਿਹੜੇ ਫਾਦਰਸ ਸੀਗੇ, ਉਹਨਾਂ ਦੇ ਇਮੋਸ਼ਨਸ ਨੂੰ ਸ਼ਾਇਦ ਅਸੀਂ ਕਦੇ ਸਮਝੇ ਨਹੀਂ ਪਾਏ। ਇੱਕ ਹੋਰ ਕਵਿਤਾ ਹੈ, ਲਿਖਦੇ ਨੇ ਕਿ ਬਚਪਨ ਮੇਂ ਆਪਣੇ ਕੰਧੋਂ ਪਰ ਬਿਠਾਨੇ ਵਾਲੇ ਪਿਤਾ, ਜੀਵਨ ਕੇ ਆਖਰੀ ਕਸ਼ਣ ਤੱਕ ਨਹੀਂ ਛੋੜਤੇ ਹਮਾਰਾ ਸਾਥ, ਕਭੀ ਫਲ ਕਭੀ ਛਾਇਆ ਕਭੀ ਹਵਾ ਕੇ ਰੂਪ ਮੇਂ ਪਿਤਾ ਸਦੈਵ ਦੇਤੇ ਰਹੇ ਹਮਾਰਾ ਸਾਥ। ਸੋ ਤੁਸੀਂ ਵੀ ਇਸ ਮਹਿਫਿਲ ਦੇ ਵਿੱਚ ਜੁੜ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9855-1027। ਅਤੇ ਇਸ ਮਹਿਫਿਲ ਨੂੰ ਹੋਰ ਚਰਚਾ ਲਗਾਉਣ ਦੇ ਲਈ ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਵਿੱਚ ਇੱਕ ਬਹੁਤ ਹੀ ਪਿਆਰੀ ਜੀ ਗਜ਼ਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

मोहब्बत नाम है उस एहसास का जो लफ्ज़ों का मोहताज नहीं होता, निगाहों से जो बात हो जाए वो इकरार भी आवाज़ नहीं होता। प्रोग्राम तुसी इंजॉय कर रहे हो दिल आज शायर अपनी दोस्त होस्ट आर जे रिया दे नाल। मैं फिर सजी हुई है गज़लां शेरो शायरियाँ कहानियाँ जो कि कवितावां दे रूप विच तुहाडे लई पेश कीतियां जा रही ने, ते तुसी भी इस महफिल दे विच जुड़ सकदे हो साडे नाल। किवें जुड़ना है तुहानूं भी दस दिंदी हां, साडा व्हाट्सएप नंबर हैगा है जी 9855102 9855102 7। ਅਤੇ ਇੱਦਾਂ ਹੀ ਬਹੁਤ ਸਾਰੇ ਲਿਸਨਰ ਸਾਡੇ ਨਾਲ ਜੁੜੇ ਹੋਏ ਨੇ, ਬਹੁਤ ਪਿਆਰੀਆਂ ਪਿਆਰੀਆਂ ਕਵਿਤਾਵਾਂ ਸ਼ੇਰੋ ਸ਼ਾਇਰੀਆਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ। ਰੂਬਲ ਸਿੰਘ ਜੋ ਕਿ ਅੰਮ੍ਰਿਤਸਰ ਤੋਂ ਨੇ ਲਿਖਦੇ ਨੇ ਕਿ ਤੇਰੀ ਹਸੀ ਸੇ ਰੌਸ਼ਨ ਹੈ ਮੇਰੀ ਹਰ ਸੁਭਾਅ, ਤੇਰੇ ਨਾਮ ਸੇ ਹੀ ਮਹਿਕਤਾ ਹੈ ਮੇਰਾ ਹਰ ਲਮਹਾ, ਤੂੰ ਪਾਸ ਹੋ ਤੋ ਦੁਨੀਆ ਜੰਨਤ ਲੱਗਦੀ ਹੈ, ਤੂੰ ਦੂਰ ਹੋ ਤੋ ਸਾਂਸ ਵੀ ਬੋਝ ਲੱਗਦੀ ਹੈ। ਅਕਸ਼ਿਤਾ ਸ਼ਰਮਾ ਜੋ ਕਿ ਪੱਟੀ ਤੋਂ ਨੇ ਲਿਖਦੇ ਨੇ ਕਿ ਇਸ਼ਕ ਵੋ ਦਰਿਆ ਹੈ ਜਿਸਕਾ ਕੋਈ ਸਾਹਿਲ ਨਹੀਂ, ਜਿਸਮੇ ਡੂਬ ਕਰ ਵੀ ਪਿਆਸ ਬਾਕੀ ਰਹਿਤੀ ਹੈ, ਦਿਲ ਕਾ ਯੇ ਆਲਮ ਹੈ ਤੇਰੇ ਬਾਅਦ, ਹਰ ਖੁਸ਼ੀ ਵੀ ਆਜ ਅਧੂਰੀ ਲੱਗਤੀ ਹੈ। ਜਸ਼ਨ ਸਿੰਘ ਜੋ ਕਿ ਕਪੂਰਥਲਾ ਤੋਂ ਨੇ ਇੱਕ ਸ਼ੇਰ ਸਾਡੇ ਨਾਲ ਸਾਂਝਾ ਕਰਦੇ ਨੇ, ਲਿਖਦੇ ਨੇ ਕਿ ਮੁਹੱਬਤ ਸੌਦਾ ਨਹੀਂ ਜੋ ਨਫ਼ਾ ਨੁਕਸਾਨ ਦੇਖੇ, ਯੇ ਤੋ ਇਬਾਦਤ ਹੈ ਜੋ ਬਸ ਵਫਾ ਮੰਗਤੀ ਹੈ, ਤੇਰੇ ਏਕ ਤਬੱਸਮ ਕੀ ਖਾਤਰ ਯੇ ਜਾਨ ਵੀ ਹਾਜ਼ਰ ਹੈ, ਯੇ ਦਿਲ ਵੀ ਹਾਜ਼ਰ ਹੈ। ਬਹੁਤ ਹੀ ਸੋਹਣੀਆਂ ਸੋਹਣੀਆਂ ਸ਼ੇਰੋ ਸ਼ਾਇਰੀਆਂ ਕਵਿਤਾਵਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਰਹੇ ਹੋ, ਅਤੇ ਜਿਹੜੇ ਲਿਸਨਰਸ ਅਜੇ ਵੀ ਉਡੀਕ ਕਰ ਰਹੇ ਨੇ ਕਿ ਕੀ ਕਰੀਏ, ਹਿਚਕਚਾ ਰਹੇ ਨੇ, ਝਿਜਕ ਰਹੇ ਨੇ, ਯਾਰ ਝਿਜਕੋ ਨਹੀਂ, ਅਸੀਂ ਤੁਹਾਡੇ ਮੈਸੇਜਸ ਦੀ ਉਡੀਕ ਕਰ ਰਹੇ ਹਾਂ, ਅਤੇ ਤੁਸੀਂ ਮੈਸੇਜਸ ਕਿਵੇਂ ਭੇਜ ਸਕਦੇ ਹੋ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਨੰਬਰ ਰਿਪੀਟ ਕਰ ਦਿੰਦੀ ਹਾਂ, ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9855102 7। ਅਤੇ ਇੱਕ ਹੋਰ ਪਿਆਰੀ ਜੀ ਗਜ਼ਲ ਜਸਪ੍ਰੀਤ ਸ਼ਰਮਾ ਹੋਰਾਂ ਦੀ ਆਵਾਜ਼ ਵਿੱਚ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

0: ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਦਿਲਾ ਸ਼ਾਇਰ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ। ਬਹੁਤ ਸਾਰੇ ਲਿਸਨਰਸ ਜੁੜੇ ਹੋਏ ਨੇ, ਬਹੁਤ ਹੀ ਸੋਹਣੀਆਂ ਸੋਹਣੀਆਂ ਸ਼ਾਇਰੀਆਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ। ਜੇਬ ਖਾਲੀ ਹੋ ਫਿਰ ਵੀ ਮਨਾ ਕਰਤੇ ਨਹੀਂ ਦੇਖਾ, ਮੈਨੇ ਪਿਤਾ ਸੇ ਅਮੀਰ ਇਨਸਾਨ ਨਹੀਂ ਦੇਖਾ। ਇਹ ਸ਼ਾਇਰੀ ਸਾਡੇ ਨਾਲ ਸਾਂਝੇ ਕਰ ਰਹੇ ਨੇ ਬੌਬੀ ਰਾਜਪੂਤ, ਕਸਤੂਰਬਾ ਨਗਰ ਜਲੰਧਰ ਤੋਂ, ਜਲੰਧਰ ਕੈਂਟ ਤੋਂ। ਗੁਲਸ਼ਨ ਆਜ਼ਾਦ ਜਲੰਧਰ ਤੋਂ ਇੱਕ ਹੋਰ ਸ਼ੇਰ ਸਾਡੇ ਨਾਲ ਸਾਂਝਾ ਕਰਦੇ ਨੇ, ਲਿਖਦੇ ਨੇ ਕਿ ਨਾ ਮੈਂ ਗਿਰਾ ਔਰ ਨਾ ਮੇਰੀ ਉਮੀਦੋਂ ਕੇ ਮੀਨਾਰ ਗਿਰੇ, ਪਰ ਕੁਛ ਲੋਕ ਮੁਝੇ ਗਿਰਾਨੇ ਮੇ ਕਈ ਵਾਰ ਗਿਰੇ। ਬੀ ਪੀ ਓ ਕੋਟਲੀ ਤੋਂ ਮਿੰਟੂ ਚੰਦੇਲ ਲਿਖਦੇ ਨੇ ਕਿ ਨਾ ਰੰਗ ਨਾ ਜਾਤ ਨਾ ਨਸਲ ਨਾ ਔਕਾਤ ਦੀਆਂ ਗੱਲਾਂ ਨੇ, ਇਹ ਤਾਂ ਬਸ ਸੋਹਣੇ ਯਾਰ ਦੀਆਂ ਗੱਲਾਂ ਨੇ, ਮੁਹੱਬਤ ਜਿਸਮ ਨਹੀਂ ਜਿਸਮਾਂ ਤੋਂ ਪਾਰ ਦੀਆਂ ਗੱਲਾਂ ਨੇ। ਅਤੇ ਇਹੋ ਜਿਹੇ ਯਾਰ ਨੂੰ ਪਤਾ ਕੀ ਕਹਿੰਦੇ ਨੇ, ਇਹੋ ਜਿਹਾ ਯਾਰ ਜਦੋਂ ਕੋਲ ਬੈਠਾ ਹੋਵੇ ਅਤੇ ਭਾਵੇਂ ਜਿੰਨਾ ਮਰਜ਼ੀ ਸਮਾਂ ਸਾਡੇ ਨਾਲ ਬਤੀਤ ਕਰ ਲਏ, ਅਸੀਂ ਉਹਨੂੰ ਸਿਰਫ ਇਹੀ ਗੱਲ ਕਹਿੰਦੇ ਹਾਂ ਜੋ ਕਿ ਮੈਂ ਤੁਹਾਨੂੰ ਕਹਿਣ ਲੱਗੀ ਹਾਂ ਇਸ ਤੁਹਾਨੂੰ ਅਲਵਿਦਾ ਕਹਿਣ ਤੋਂ ਪਹਿਲੇ।
1: ਆਜ ਜਾਣੇ

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ਸੁਣੋਗੇ, ਰੇਡੀਓ ਡਾਕਟਰ।

0: ਉਹ ਬਲੌਰੀ ਨੈਣਾ ਵਾਲੀ ਜਿਹੜਾ ਆਪਣਾ ਪਿੰਡ ਤੇ ਦੱਸ ਜਾ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹੈਲੋ ਜਲੰਧਰ, ਆਪਣੀ ਦੋਸਤ ਤੇ ਹੋਸਟ ਆਰਜ ਰੀਆ ਦੇ ਨਾਲ। ਤੇ ਅੱਜ ਫਾਦਰਸ ਡੇ ਦੇ ਮੌਕੇ ਤੇ ਗੱਲਬਾਤ ਕਰਦੇ ਪਏ ਆ ਕਿ ਕਿਵੇਂ ਜਿਹੜੇ ਸਾਡੇ ਫਾਦਰਸ ਨੇ ਉਹ ਪੁੱਠੇ ਸਿੱਧੇ ਤਰੀਕੇ ਅਪਣਾਉਂਦੇ ਨੇ ਸਾਨੂੰ ਸਹੀ ਤਰੀਕੇ ਦੇ ਲੈ ਕੇ ਆਉਣ ਲਈ, ਸਾਨੂੰ ਸਿੱਧੇ ਤਰੀਕੇ ਦੇ ਲੈ ਕੇ ਆਉਣ ਲਈ। ਤੇ ਇਸੇ ਹੀ ਸਿਲਸਿਲੇ ਦੇ ਵਿੱਚ ਸਾਡੇ ਨਾਲ ਜਿਹੜੇ ਅਗਲੇ ਕਾਲਰ ਨੇ ਜੁੜ ਗਏ ਨੇ, ਆਹੋ ਉਹਨਾਂ ਨਾਲ ਗੱਲਬਾਤ ਕਰਦੇ ਆ। ਹੈਲੋ,
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ।
1: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੇ।
0: ਪੌਲ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਮੈਡਮ, ਠੀਕ ਹੈ, ਤੁਸੀਂ ਆਪਣੇ ਸੁਣਾਓ ਜੀ?
0: ਬਹੁਤ ਵਧੀਆ ਹੋ, ਤੁਸੀਂ ਪਹਿਲਾਂ ਹੀ ਤਿਆਰੀ ਕਰਕੇ ਆਏ ਹੋ, ਹੈ ਨਾ, ਬਹੁਤ ਵਧੀਆ ਵਾਲੀ।
1: ਹਾਂਜੀ ਹਾਂਜੀ,
0: ਚਲੋ ਵਧੀਆ ਗੱਲ ਹੈ ਜੀ। ਪ੍ਰੋਗਰਾਮ ਸੁਣਦੇ ਪਏ ਹੋ?
1: ਬਿਲਕੁਲ ਸੁਣਦੇ ਹਾਂ ਜੀ।
0: ਫਿਰ ਸੁਣਾਓ ਕੋਈ ਕਿੱਸਾ ਕਹਾਣੀ ਆਪਣੇ ਫਾਦਰ ਸਾਹਿਬ ਦੇ ਨਾਲ ਜੁੜਿਆ ਹੋਇਆ।
1: ਮੈਨੂੰ ਮੇਰਾ ਤਾਂ ਮੁਖਤਿਆਰ ਸਿੰਘ ਬਾਰਬਲ ਵਾਲਾ ਹੀ ਹੋਇਆ ਜੀ।
0: ਅੱਛਾ ਜੀ, ਤੁਹਾਨੂੰ ਵੀ ਕੁੱਟ ਪਈ ਸੀ?
1: ਮੈਂ ਨਹੀਂ, ਕੁੱਟ ਨਹੀਂ ਮੈਨੂੰ ਪਈ, ਕੁੱਟ ਤਾਂ ਮੈਨੂੰ ਉਹਦਾ ਬਹੁਤੀ ਨਹੀਂ ਪਈ।
0: ਏਦਾਂ ਹੀ ਕਹਿੰਦੇ ਹੁੰਦੇ ਨੇ ਸਾਰੇ।
1: ਤੇ ਗੱਲ ਏਦਾਂ ਸੀਗੀ ਵੀ ਮੈਨੂੰ ਪੜ੍ਹਾਈ, ਮੈਂ ਪੜ੍ਹਨ ਨੂੰ ਬਹੁਤ ਹੁਸ਼ਿਆਰ ਸੀਗਾ।
0: ਅੱਛਾ।
1: ਤੇ ਉਹ ਬਾਪ ਸਾਡੇ ਨੂੰ ਏਦਾਂ ਸੀਗਾ ਵੀ ਮੈਂ ਉਹ ਪੇਂਟਰ ਦਾ ਕੰਮ ਕਰਦੇ ਹੁੰਦੇ ਸੀ, ਪੇਂਟ ਦਾ ਕੰਮ ਕਰਦੇ ਹੁੰਦੇ ਸੀ ਘਰਾਂ ਕੋਠੀਆਂ ਦੇ।
0: ਅੱਛਾ ਜੀ।
1: ਤੇ ਮੈਂ ਛੋਟਾ ਹੁੰਦਾ ਸੀ ਤਾਂ ਮੈਨੂੰ ਛੋਟੇ ਹੁੰਦੇ ਨੂੰ ਕਹਿਣਾ ਉੱਥੇ ਚਾਹ ਲੈ ਕੇ ਆ ਜਾ, ਇੱਥੇ ਆ ਰੋਟੀ ਲੈ ਕੇ ਆ ਜੀ ਮੇਰੇ ਲਈ, ਮੈਂ ਰੋਟੀ ਲੈ ਕੇ ਚੱਲ ਜਾਣਾ। ਮੈਨੂੰ ਕਹਿਣਾ ਚੱਲ ਇੱਦਾਂ ਕਰ ਉੱਦਾਂ ਕਰ, ਉਹ ਕਰਦਾ ਕਰਦਾ ਮੈਂ ਵੀ ਕੰਮ ਨਾਲ ਕਰਨ ਲੱਪਿਆ। ਉਹਨੇ ਕਿਹਾ ਵੀ ਹੁਣ ਇਹ ਕੰਮ ਤਾਂ ਕਰਨ ਲੱਗ ਹੀ ਪਿਆ, ਇਹਨੂੰ ਪੜ੍ਹਾ ਕੇ ਕੀ ਕਰਨਾ ਇੱਥੇ ਕੰਮ ਕਰਾਉਂਦੇ ਨਾਲ। ਮੈਂ ਪੜ੍ਹਨ ਨੂੰ ਬਹੁਤ ਹੁਸ਼ਿਆਰ ਸੀਗਾ, ਪਰ ਮੈਂ ਅੱਠਵੀਂ ਤੱਕ ਬਣਿਆ ਆਪਣੇ ਜ਼ੋਰ ਨਾਲ ਹੀ ਪੜ੍ਹ ਗਿਆ, ਫਿਰ ਬਾਅਦ ਅੱਠਵੀਂ ਤੋਂ ਬਾਅਦ ਮੈਨੂੰ ਉਠਾ ਹੀ ਲਿਆ ਉਹਨੇ।
0: ਹੁਣ ਕੀ ਕੰਮ ਕਰਦੇ ਹੋ?
1: ਮੈਂ ਮੇਰਾ

0: ਕੰਮ ਹੁਣ ਤਾਂ ਪੇਂਟ ਦੀ ਸ਼ੌਪ ਹੈ ਸਾਡੀ,
1: ਵਾਹ ਜੀ ਵਾਹ,
0: ਨਾਲ ਠੇਕੇਦਾਰੀ ਵੀ ਕਰਦਾ ਹੁੰਦਾ ਮੈਂ, ਪੇਂਟ ਦੀ ਮੇਰੀ ਸ਼ੌਪ ਵੀ ਹੈ, ਨਾਲ ਮੈਂ ਠੇਕੇਦਾਰੀ ਕਰਦਾ, ਬਾਕੀ ਬੰਦੇ ਮੇਰੇ ਕੋਲ ਨਾਲ ਲੱਗੇ ਹੋਰ ਕੰਮ ਕਰਨ ਲਈ।
1: ਵਧੀਆ ਜੀ ਵਧੀਆ, ਮਤਲਬ ਤੁਹਾਡੇ ਪਿਤਾ ਦੇ ਆਸ਼ੀਰਵਾਦ ਨਾਲ ਹੀ ਫਿਰ ਤੁਸੀਂ ਇਹ ਕੰਮ ਕਰੀ ਜਾਂਦੇ ਹੋ?
0: ਹਾਂਜੀ,
1: ਮੈਂ ਕਿਹਾ ਆਪਣੇ ਫਾਦਰ ਸਾਹਿਬ ਦੇ ਆਸ਼ੀਰਵਾਦ ਨਾਲ ਹੀ ਇਹ ਕੰਮ ਕਰੀ ਜਾਂਦੇ ਹੋ?
0: ਮੈਂ ਇਸ ਗੱਲ ਨੂੰ ਬਹੁਤਾ ਨੀ ਆਸ਼ੀਰਵਾਦ ਮੰਨਦਾ ਇਸ ਗੱਲ ਨੂੰ, ਕਿਉਂ ਜਿਹੜਾ ਜਿਹੜੇ ਬੱਚੇ ਦੀ ਜਿਹੜੇ ਪਾਸੇ ਨੂੰ ਰੁਚੀ ਹੋਵੇ ਨਾ, ਉਹਨੂੰ ਕੰਮ ਕਰਨ ਦੇਣਾ ਚਾਹੀਦਾ।
1: ਇਹ ਤੇ ਬਿਲਕੁਲ ਸੱਚ ਹੈ ਜੀ,
0: ਕਿਉਂ ਮੇਰਾ ਪੜ੍ਹਾਈ ਨੂੰ ਬਹੁਤ ਰੁਚੀ ਸੀਗੀ, ਮੈਂ ਪੜ੍ਹਨ ਨੂੰ ਬਹੁਤ ਹੁਸ਼ਿਆਰ ਸੀਗਾ।
1: ਤੁਸੀਂ ਕੀ ਬਣਨਾ ਚਾਹੁੰਦੇ ਸੀਗੇ?
0: ਪੜ੍ਹ ਲਿਖ ਕੇ ਹੋਰ ਕੋਈ ਵੱਡਾ ਕਿਤੇ, ਜਿੱਦਾਂ ਹੁਣ ਮੇਰੇ ਨਾਲ ਦੇ ਮੁੰਡੇ ਹੈਗੇ, ਉਹ ਸਾਰੇ ਵੱਡੇ ਵੱਡੇ ਤਕਰੀਬਨ ਚੰਗੇ ਤਕੜੇ ਅਫਸਰ ਰਿਟਾਇਰ ਹੋਏ ਆ। ਵੈਸੇ ਤਾਂ ਚਲੋ ਸਾਡਾ ਵੀ ਸਟੇਟਸ ਉਹਨਾਂ ਦੇ ਬਰਾਬਰ ਹੀ ਆ, ਪਰ ਜਿਹੜੀ ਗਵਰਨਮੈਂਟ ਸਰਵਿਸ ਆ ਉਹਦੇ ਨਾਲ ਦੀ ਕੋਈ ਰੀਸ ਨਹੀਂ।
1: ਬਿਲਕੁਲ ਬਿਲਕੁਲ, ਇਹ ਤੇ ਸੱਚ।
0: ਹਾਂਜੀ
1: ਚਲੋ ਕੋਈ ਗੱਲ ਨੀ ਜੀ, ਗਾਣਾ ਦੱਸੋ ਕਿਹੜਾ ਸੁਣੋਗੇ?
0: ਗਾਣਾ ਮੈਡਮ ਸੁਣਾ ਦਿਓ, ਉਹ ਜਿਹੜੀਆਂ ਸਾਡੇ ਬਾਪ ਨੇ ਸਾਡੇ ਤੇ ਨਹੀਂ ਕੀਤੀਆਂ ਉਮੀਦਾਂ ਪੂਰੀਆਂ, ਤੇ ਅਸੀਂ ਆਪਣੇ ਬੱਚਿਆਂ ਦੀ ਪੂਰੀਆਂ ਕੀਤੀਆਂ। ਮੇਰੇ ਬੱਚੇ ਬਹੁਤ ਵਧੀਆ ਆ, ਮੇਰਾ ਬੱਚਾ ਹੈ ਟੀਚਰ ਲੱਗਾ ਸਰਕਾਰੀ ਸਕੂਲ ਚ, ਬੇਟੀਆਂ ਮੇਰੀਆਂ ਦੋਨੇ MMA ਕੀਤੀ ਆ।
1: ਵਾਹ ਜੀ ਵਾਹ,
0: ਬੇਟੇ ਨੇ ਮੇਰੇ, ਜਿਹੜਾ ਮੈਂ ਆਪਣਾ ਸੁਪਨਾ ਮੇਰੇ ਬਾਪ ਨੇ ਮੇਰੇ ਵਿੱਚ ਵੀ ਨਹੀਂ ਦੇਖਣ ਦਿੱਤਾ, ਮੈਂ ਆਪਣਾ ਸੁਪਨਾ ਉਹ ਆਪਣੇ ਬੱਚਿਆਂ ਵਿੱਚ ਵੀ ਦੇਖਿਆ।
1: ਵਾਹ ਜੀ ਵਾਹ, ਬਹੁਤ ਸੋਹਣੀ ਗੱਲ ਹੈ।
0: ਹਾਂਜੀ
1: ਜ਼ਰੂਰ ਪੂਰੀ ਕਰਾਂਗੇ, ਤੁਹਾਨੂੰ ਗਾਣਾ ਸੁਣਾਉਣ ਜਾ ਰਹੇ ਹਾਂ ਬੂਹੇ ਬਾਰੀਆਂ ਨਸੀਬੋ ਲਾਲ ਹੋਰਾਂ ਦੀ ਆਵਾਜ਼ ਦੇ ਵਿੱਚ।

0: ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ 102.7 ਮੈਗਾਹਰਟਸ ਤੋਂ ਬੋਲ ਰਹੇ ਹਾਂ। ਓਲਡ ਟ੍ਰੈਫੋਰਡ ਕ੍ਰਿਕਟ ਗਰਾਊਂਡ ਮੈਨਚੈਸਟਰ ਇੰਗਲੈਂਡ ਵਿਖੇ ICC ਵਿਮੈਨਸ T20 ਕ੍ਰਿਕਟ ਵਰਲਡ ਕੱਪ ਤਹਿਤ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਮਹਿਲਾ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ T20 ਕ੍ਰਿਕਟ ਮੈਚ ਦੀ ਆਫ ਡਿਊਟੀ ਕਮੈਂਟਰੀ ਆਪਣੇ ਦਿੱਲੀ ਕੇਂਦਰ ਤੋਂ ਸ਼ਾਮ 6:30 ਵਜੇ ਤੋਂ ਤੁਹਾਨੂੰ ਸੁਣਾਵਾਂਗੇ, ਪਰ FM ਰੇਨਬੋ ਦੇ ਪ੍ਰੋਗਰਾਮ ਤੁਸੀਂ FM ਰੇਨਬੋ ਜਲੰਧਰ ਐਪ ਤੋਂ ਸੁਣਦੇ ਰਹੋਗੇ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
0: ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, ਹੈਲੋ ਜਲੰਧਰ, ਆਪਣੀ ਦੋਸਤ ਅਤੇ ਹੋਸਟ ਆਰਜਰੀਆ ਦੇ ਨਾਲ, ਅਤੇ ਅੱਜ ਆਪਾਂ ਗੱਲਬਾਤ ਕਰਦੇ ਪਏ ਹਾਂ ਫਾਦਰਸ ਡੇ ਦੇ ਮੌਕੇ 'ਤੇ ਕਿ ਕਿਵੇਂ ਜਿਹੜੇ ਪਿਤਾ ਹੁੰਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਰੋਲ ਨਿਭਾ ਜਾਂਦੇ ਨੇ ਜੋ ਸਾਰੀ ਉਮਰ ਸਾਡੀ ਜ਼ਿੰਦਗੀ ਨੂੰ ਸ਼ੇਪ ਕਰ ਦਿੰਦਾ। ਕਦੇ ਕਦੇ ਉਹਨਾਂ ਦੀਆਂ ਸਖਤਾਈਆਂ ਜਿਹੜੀਆਂ ਹੁੰਦੀਆਂ ਨੇ ਸਾਨੂੰ ਬੁਰੀਆਂ ਲੱਗਦੀਆਂ ਨੇ। ਕਦੇ ਕਦੇ ਇੱਕ ਪਿਤਾ ਜੋ ਹੁੰਦਾ ਹੈ ਸ਼ਾਇਦ ਆਪਣੀ ਫਿਕਰ ਦੇ ਵਿੱਚ ਆਪਣੇ ਬੱਚਿਆਂ ਦਾ ਨਹੀਂ ਸੋਚ ਪਾਉਂਦਾ ਕਿ ਇਹਨੂੰ ਕੀ ਚਾਹੀਦਾ। ਇਹ ਕਈ ਕਈ ਵਾਰ ਜਿਹੜੇ ਪਿਤਾ ਹੁੰਦੇ ਨੇ ਉਹ ਭੁੱਲ ਜਾਂਦੇ, ਪਰ ਕਈ ਕਈ ਵਾਰ ਇਹ ਵੀ ਹੁੰਦਾ ਹੈ ਕਿ ਉਹ ਸਾਡੀ ਇੰਨੀ ਜ਼ਿਆਦਾ ਫਿਕਰ ਕਰਦੇ ਨੇ ਅਤੇ ਸਾਡੇ ਖਾਤਰ ਇੰਨਾ ਕੁਝ ਸਹਿ ਰਹੇ ਹੁੰਦੇ ਨੇ ਕਿ ਸਾਨੂੰ ਪਣਕ ਵੀ ਨਹੀਂ ਹੁੰਦੀ ਕਿ ਉਹ ਆਪਣੇ ਦਿਲ ਦੇ ਵਿੱਚ ਕੀ ਲਈ ਫਿਰਦੇ ਨੇ ਸਾਡੇ ਲਈ। ਸੋ ਬਹੁਤ ਸਾਰੇ ਪਰਸਨੈਲਿਟੀਜ਼ ਹੁੰਦੀਆਂ ਨੇ, ਬਹੁਤ ਸਾਰੇ ਕਰੈਕਟਰਿਸਟਿਕਸ ਹੁੰਦੇ ਨੇ ਇੱਕ ਫਾਦਰ ਦੇ, ਅਤੇ ਬਹੁਤ ਵੱਡਾ ਰੋਲ ਪਲੇ ਕਰਦੇ ਨੇ ਫਾਦਰ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ। ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਆਪਣੀ ਫਿਕਰ, ਮਤਲਬ ਅਸੀਂ ਆਪਣੇ ਬੱਚਿਆਂ ਦੀ ਫਿਕਰ ਤਾਂ ਕਰਦੇ ਹੀ ਕਰਦੇ ਹਾਂ, ਪਰ ਸਾਨੂੰ ਇਹ ਵੀ ਵੇਖਣਾ ਚਾਹੀਦਾ ਕਿ ਸਾਡੇ ਬੱਚੇ ਦਾ ਕੀ ਚੀਜ਼ ਕਰਨ ਨੂੰ ਦਿਲ ਕਰਦਾ ਹੈ, ਕਿਉਂਕਿ ਇਨ ਦਾ ਐਂਡ ਜੇ ਉਹ ਖੁਸ਼ ਹੀ ਨਹੀਂ ਹੈ ਬੱਚਾ ਜ਼ਿੰਦਗੀ ਤੋਂ, ਤਾਂ ਫਿਰ ਸਾਡੇ ਕੀਤੇ ਹੋਏ ਫੈਸਲੇ ਸ਼ਾਇਦ ਇੰਨੇ ਸਹੀ ਨਹੀਂ ਹੋਣ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਹੈਗੀਆਂ ਨੇ, ਕਿੱਸੇ ਕਹਾਣੀਆਂ ਹੈਗੀਆਂ ਨੇ, ਅਤੇ ਸਾਡੇ ਨਾਲ ਸਾਡੇ ਕਾਲਰ ਜਿਹੜੇ ਹੈਗੇ ਨੇ ਅਗਲੇ ਜੁੜ ਗਏ ਨੇ, ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ ਹੈਲੋ ਹੈਲੋ ਹੈਲੋ, ਮੈਨੂੰ ਲੱਗਦਾ ਕਿ ਕਿਸੇ ਤਕਨੀਕੀ ਮੁਸ਼ਕਿਲ ਕਾਰਨ ਉਹਨਾਂ ਨਾਲ ਗੱਲਬਾਤ ਅਸੀਂ ਅੱਜ ਨਹੀਂ ਕਰ ਪਾਵਾਂਗੇ, ਕਿਉਂਕਿ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਡਿਸਕਨੈਕਟ ਹੋ ਗਈ ਹੈ, ਪਰ ਕੋਈ ਗੱਲ ਨਹੀਂ। ਉਹਨਾਂ ਨੇ ਜਿਹੜੀ ਫਰਮਾਇਸ਼ ਕੀਤੀ ਸੀਗੀ ਗਾਣੇ ਦੀ, ਲਤਾ ਮੰਗੇਸ਼ਕਰ ਹੋਣਾ ਦਾ ਗਾਣਾ ਹੈ, ਉਨਸੇ ਮਿਲੀ ਨਜ਼ਰ, ਉਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ। ਅਤੇ ਅਸੀਂ ਉਡੀਕ ਕਰ ਰਹੇ ਹਾਂ ਤੁਹਾਡੇ ਕਾਲਸ ਦੀ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਨੰਬਰ 'ਤੇ, ਜੋ ਕਿ ਹੈਗਾ ਹੈ ਜੀ 0181 23 42 174।

0: ਵੇਖੋ ਜੀ, ਨਜ਼ਰ ਨੁਜ਼ਰ ਮਿਲਣ ਦਾ ਤਾਂ ਪਤਾ ਨਹੀਂ, ਪਰ ਕਦੇ ਕਦੇ ਬੱਚੇ ਇਹੋ ਜਿਹੇ ਸ਼ਰਾਰਤਾਂ ਕਰ ਦਿੰਦੇ ਨੇ ਕਿ ਮਾਂ ਬਾਪ ਦੇ ਜਿਹੜੀ ਹੋ ਨਜ਼ਰ ਹੈ, ਹੋਸ਼ ਹੈ, ਧਿਆਨ ਹੈ, ਸਭ ਕੁਛ ਉੜ ਜਾਂਦਾ ਹੈ। ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ, ਅਤੇ ਅੱਜ ਫਾਦਰਸ ਡੇ ਦੇ ਮੌਕੇ 'ਤੇ ਅਸੀਂ ਫਾਦਰਸ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕਿਸੇ ਕਹਾਣੀ ਆ ਕਿ ਕਿਵੇਂ ਉਹ ਆਪਣੇ ਬੱਚਿਆਂ ਨੂੰ ਸਿੱਧੇ ਰਸਤੇ 'ਤੇ ਲੈ ਕੇ ਆਉਣ ਦੇ ਲਈ ਕਈ ਕਈ ਤਰਕੀਬਾਂ ਲਗਾਉਂਦੇ ਨੇ, ਅਤੇ ਕਦੇ ਕਦੇ ਉਹਨਾਂ ਦੀ ਤਰਕੀਬਾਂ ਸਿੱਧੀਆਂ ਵੀ ਪੈ ਜਾਂਦੀਆਂ ਨੇ, ਕਦੇ ਕਦੇ ਪੁੱਠੀਆਂ ਵੀ ਪੈ ਜਾਂਦੀਆਂ ਨੇ। ਅਤੇ ਇਸੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਅਗਲੇ ਕਾਲਰ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਮੈਡਮ ਜੀ, ਪਿਆਰ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਸ਼ਮੀ ਬੂਟੇ ਵਾਲਾ ਮੁਜ਼ੱਫਰਪੁਰ ਜਲੰਧਰ ਤੋਂ ਬੋਲ ਰਿਹਾ ਜੀ।
0: ਸ਼ਮੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਮੈਡਮ ਤੁਹਾਨੂੰ ਫਾਦਰ ਦੇ ਆਪਣਾ ਮੈਂ ਆਪਾਂ ਇੱਕ ਦਿਨ ਨਹੀਂ ਮਨਾ ਹਰੀ ਮੈਡਮ, ਹਰ ਰੋਜ਼ ਮਨਾਈਦਾ।
0: ਬਿਲਕੁਲ ਜੀ, ਬਿਲਕੁਲ।
1: ਦੇਖੋ ਮੈਡਮ, ਮੈਂ ਬਚਪਨ ਚ ਹੁੰਦਾ ਸੀ ਤੇ ਮੈਂ ਆਪਣੇ ਡੈਡੀ ਨਾਲ ਚਲ ਗਿਆ ਦੁਸਹਿਰਾ ਦੇਖਣ ਚਲ ਗਿਆ।
0: ਅੱਛਾ ਜੀ।
1: ਤੇ ਮੈਡਮ ਦੁਸਹਿਰਾ ਦੇਖਣ ਚਲ ਗਿਆ ਸੀ ਤੇ ਡੈਡੀ ਨੇ ਮੈਨੂੰ ਖਰਗੋਸ਼ ਲੈ ਦਿੱਤਾ ਮਿੱਟੀ ਵਾਲਾ।
0: ਅੱਛਾ।
1: ਤੇ ਮੈਡਮ ਮੈਂ ਇੰਨਾ ਖੁਸ਼ ਹੋ ਗਿਆ ਨਾ, ਮਤਲਬ ਕਿ ਮਾਂ ਪਿਓ ਦੀ ਆਪਾਂ ਇਹਨੇ ਦੇਣ ਦੇਣ ਸਭ ਗਏ।
0: ਬਿਲਕੁਲ ਜੀ, ਬਿਲਕੁਲ। ਬਿਲਕੁਲ ਜੀ, ਬਿਲਕੁਲ।
1: ਮੈਡਮ ਜਿੱਥੇ ਵੀ ਜਾਂਦੇ ਆ ਨਾ, ਮਾਂ ਸਾਡੀ ਮੰਮੀ ਮੁੱਕੀ ਨੂੰ 3 ਸਾਲ ਹੋ ਜਾਣੇ ਆ, ਡੈਡੀ ਮੇਰੇ ਮੁੱਕੇ ਨੂੰ 30 ਸਾਲ ਹੋ ਗਿਆ।
0: ਅੱਛਾ ਜੀ। ਤੁਹਾਨੂੰ ਕਦੇ ਬਚਪਨ ਦੇ ਵਿਚ ਤੁਹਾਡੇ ਫਾਦਰ ਸਾਹਿਬ ਵੱਲੋਂ ਜਾਂ ਮੰਮੀ ਵੱਲੋਂ ਕੁੱਟ ਕੁੱਟ ਪਈ ਹੈ, ਕੋਈ ਸ਼ਰਾਰਤ ਕੀਤੀ ਹੋਵੇ?
1: ਮੰਮੀ ਕਰਦੀ ਹੁੰਦੀ ਜ਼ਿਆਦਾ ਉਹਨੂੰ,
0: ਤੇ ਫਾਦਰ ਸਾਹਿਬ ਨਹੀਂ ਕੁੱਟਦੇ?
1: ਬਾਬੇ ਜਗ੍ਹਾ ਮਗਰ ਪਿਆ ਆ।
0: ਤੇ ਤੁਸੀਂ ਫੜੇ ਜਾਂਦੇ ਸੀਗੇ ਫਿਰ? ਤੇ ਫਿਰ ਤੁਹਾਨੂੰ ਪੈਂਦੀ ਸੀ ਕੁੱਟ?
1: ਹਾਂਜੀ, ਨਹੀਂ ਉਹ ਦੌਕਾ ਮਾਰ ਦਿੰਦੇ ਉਹ।
0: ਅੱਛਾ, ਤੇ ਤੁਸੀਂ ਬਸ ਉਹਨੇ ਜਿਹੜੇ ਸਹਿਮ ਜਾਂਦੇ ਸੀਗੇ, ਡਰ ਜਾਂਦੇ ਸੀ?
1: ਹਾਂਜੀ। ਤੇ ਪਰ ਮੈਡਮ ਮੈਂ ਵੀ
0: ਤੁਸੀਂ
1: ਮਾਰਦਾ ਹੈ ਮੈਡਮ, ਬੱਚਿਆਂ ਨੂੰ ਦਬਕਾ ਨਹੀਂ ਮਾਰਦਾ, ਬੱਚਿਆਂ ਨੂੰ ਸਮਝਾ ਦਈਦਾ ਬਸ।
0: ਅੱਛਾ, ਤੁਸੀਂ ਮਤਲਬ ਆਪਣੇ ਬੱਚਿਆਂ ਨੂੰ ਕੋਈ ਦਬਕਾ ਨਹੀਂ ਜਾਂ ਕੋਈ ਕੁੱਟ ਮਾਰਨੀ?
1: ਨਹੀਂ ਮੈਡਮ, ਨਹੀਂ। ਹਾਂ,
0: ਬਹੁਤ ਸੋਹਣੀ ਗੱਲ, ਬਹੁਤ ਵਧੀਆ ਗੱਲ ਹੈ। ਅੱਜ ਕੱਲ੍ਹ ਦੇ ਮੈਨੂੰ ਵੈਸੇ ਵੀ ਲੱਗਦਾ ਕਿ ਅੱਜ ਕੱਲ੍ਹ ਜਿਹੜੇ ਮਾਂ ਪਿਓ ਨੇ ਨਾ, ਬਹੁਤ ਸਮਝਦਾਰ ਹੋ ਗਏ ਨੇ, ਅਤੇ ਬੱਚੇ ਵੀ ਫਿਰ ਉਹਨਾਂ ਨੂੰ ਉਨੀ ਹੀ ਰਿਸਪੈਕਟ ਕਰਦੇ ਨੇ ਅਤੇ ਉਨਾ ਹੀ ਉਹਨਾਂ ਦਾ ਮਾਣ ਸਤਿਕਾਰ ਕਰਦੇ ਨੇ।
1: ਹੁਣ ਮੈਡਮ ਮੇਰੀ ਗੁੱਡੀ ਦਾ ਵਿਆਹ, ਮੈਂ ਉੱਥੇ ਵੀ ਜਾਣਾ, ਮਹੀਨੇ ਬਾਅਦ ਜਾਣਾ ਉੱਥੇ, ਤੂੰ ਮੇਰੇ ਕਿਹੜੇ ਕੌਰਮ ਕਹਿੰਦੇ ਤੂੰ ਬਹੁਤ ਘੱਟ ਆਉਂਦਾ, ਮੈਂ ਕਿਹਾ ਟਾਈਮ ਨਹੀਂ ਹੁੰਦਾ ਕੰਮ ਤੋਂ।
0: ਚਲੋ, ਬੜਾ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਗਾਣਾ ਦੱਸੋ ਕਿਹੜਾ ਸੁਣੋਗੇ?
1: ਬੜੀ ਫਰਕ ਦੇ ਦੇ ਕੋਈ ਵੀ ਲੱਗੀ ਲਾ ਦੇ ਆਪਣੇ ਹਰਮਿੰਦਰ ਗੱਲ ਦਾ।
0: ਠੀਕ ਹੈ ਜੀ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਸ਼ੁਕਰੀਆ ਮੈਡਮ,
0: ਸ਼ੁਕਰੀਆ ਜੀ। ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ, ਅਤੇ ਬਹੁਤ ਸਾਰੇ ਦੋਸਤ ਸਾਡੇ ਨਾਲ ਆਪਣੀ ਕਿਸੇ ਕਹਾਣੀਆਂ ਬਚਪਨ ਦੀਆਂ ਅਤੇ ਹੁਣ ਦੀਆਂ ਵੀ ਸਾਂਝੀਆਂ ਕਰ ਰਹੇ ਨੇ, ਅਤੇ ਤੁਸੀਂ ਵੀ ਸਾਂਝੀਆਂ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਮਿਲਾ ਕੇ, ਜੋ ਕਿ ਹੈਗਾ ਹੈ ਜੀ 0181 2341 174।

0: ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ ਆਪਣੀ ਦੋਸਤ ਅਤੇ ਹੋਸਟ ਆਰ ਜਰੀਆ ਦੇ ਨਾਲ ਅਤੇ ਸਾਡੇ ਨਾਲ ਜਿਹੜੇ ਅਗਲੇ ਕਾਲਰ ਨੇ ਜੁੜ ਗਏ ਨੇ ਆਹ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹੈਲੋ
1: ਹਾਂਜੀ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਹੋ
1: ਚਰਨਜੀਤ ਸਿੰਘ ਚੰਨਾ ਆਨੰਦ ਨਗਰ ਨੀਅਰ ਮਕਸੂਦਾਂ ਜਲੰਧਰ ਤੋਂ ਬੋਲ ਰਹੇ ਹੋ
0: ਅਸੀਂ ਤੁਹਾਨੂੰ ਚਿੱਠੀ ਪੱਤਰ ਪਾਉਣੀ ਹੋਈ ਨਾ ਸਾਡੇ ਲਈ ਬਹੁਤ ਸੌਖ ਹੋ ਗਈ ਹੁਣ ਤੁਸੀਂ ਪੂਰਾ ਐਡਰੈਸ ਦੱਸਤਾ ਸਾਨੂੰ
1: ਹਾਂਜੀ ਹਾਂਜੀ
0: ਅਸੀਂ ਤੁਹਾਡੇ ਘਰ ਆਉਣਾ ਹੋਵੇ ਸਾਨੂੰ ਵੀ ਬਹੁਤ ਸੌਖਾ ਹੋ ਗਿਆ ਹੁਣ
1: ਬਹੁਤ ਵਧੀਆ ਗੱਲ ਹੈ ਜੀ ਮੈਂ ਬੜਾ ਖੁਸ਼ ਹੋਊਂਗਾ ਸਾਰਾ ਪਰਿਵਾਰ ਹੀ ਖੁਸ਼ ਹੋਣਗੇ ਜੇ
0: ਚਲੋ ਫਿਰ ਤੁਸੀਂ ਚਾਹ ਬਣਾ ਕੇ ਤਿਆਰ ਰੱਖੋ ਅਸੀਂ ਆਉਣ ਲੱਗੇ ਹਾਂ
1: ਠੀਕ ਹੈ ਜੀ ਠੀਕ ਹੈ ਜੀ
0: ਚਰਨਜੀਤ ਜੀ ਕੀ ਹਾਲ ਚਾਲ ਨੇ
1: ਬੜਾ ਵਧੀਆ ਜੀ
0: ਚਲੋ ਵਧੀਆ ਵਧੀਆ ਹੀ ਚਾਹੀਦਾ ਹੈ ਜੀ ਤੇ ਚਰਨਜੀਤ ਜੀ ਗੱਲਬਾਤ ਦੱਸੋ ਇੱਦਾਂ ਹੈ ਕਿ ਅੱਜ ਫਾਦਰਸ ਡੇ ਹੈ
1: ਅੱਛਾ ਜੀ
0: ਤੇ ਬਚਪਨ ਦੇ ਵਿੱਚ ਫਾਦਰ ਸਾਹਿਬ ਦੇ ਨਾਲ ਕੋਈ ਕਿੱਸਾ ਕਹਾਣੀ ਕੋਈ ਜੁੜਿਆ ਹੋਵੇ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਹੋਵੇ
1: ਦੇਖੋ ਜੀ ਮੇਰੇ ਜਿਹੜੇ ਫਾਦਰ ਸਾਹਿਬ ਸੀ ਜੀ ਉਹ ਆਰਮੀ ਦੇ ਵਿੱਚ ਸੀ
0: ਅੱਛਾ ਜੀ
1: ਕੁਝ ਥਾਵਾਂ ਦੇ ਉੱਤੇ ਤੇ ਮੈਂ ਉਹਨਾਂ ਦੇ ਨਾਲ ਰਿਹਾ ਜੀ
0: ਅੱਛਾ ਜੀ
1: ਆਰਮੀ ਕੁਆਟਰ ਮਿਲਦੇ ਹੁੰਦੇ ਸੀ ਜੀ ਉੱਥੇ ਬੜੇ ਮਜ਼ੇ ਸੀ ਰਹਿੰਦਾ ਰਿਹਾ ਤੇ ਅਸੀਂ ਉਸ ਤੋਂ ਬਾਅਦ ਉਹਨਾਂ ਦੀ ਬਦਲੀ ਆਸਾਮ ਦੇ ਵਿੱਚ ਹੋ ਗਈ ਤੇ ਅਸੀਂ ਨਾ ਪਿੰਡ ਸਾਨੂੰ ਰਹਿਣਾ ਪੈ ਗਿਆ ਜੀ
0: ਅੱਛਾ ਜੀ
1: ਪਿੰਡ ਸਾਡਾ ਹੈਗਾ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਰੂੜੀ ਵਾਲਾ ਪਿੰਡ ਹੈ ਜੀ
0: ਹਾਂਜੀ
1: ਉੱਥੇ ਰਹਿਣਾ ਪੈ ਗਿਆ ਤੇ ਤਿੰਨ ਭਰਾ ਸੀ ਜੀ ਅਸੀਂ ਤੇ ਪਿੱਛੋਂ ਬੜਾ ਕੰਮ ਕਰਨਾ ਪੈਂਦਾ ਸੀ ਪੜ੍ਹ ਕੇ ਆ ਕੇ ਤੇ ਉਹ ਪੱਠੇ ਲੈਣ ਜਾਣਾ ਮੱਝਾਂ ਵਾਸਤੇ ਤੇ ਉਹ ਜਿਹੜਾ ਦੂਜਾ ਭਰਾ ਸੀ ਉਹ ਕਹਿੰਦਾ ਸੀ ਜੀ ਮੈਂ ਨੀ ਚੱਕਣੇ

0: ਅੱਛਾ ਜੀ, ਅੱਛਾ
1: ਸਾਡੀ ਰਸਤੇ 'ਚ ਹੋ ਜਾਂਦੀ ਸੀ ਲੜਾਈ,
0: ਅੱਛਾ ਜੀ। ਕੌਣ ਕਿਹਨੂੰ
1: ਮਾਰ
0: ਕੁੱਟਦਾ ਸੀਗਾ,
1: ਕਟਾਈ
0: ਤਗੜਾ ਕੌਣ ਸੀਗਾ ਜ਼ਿਆਦਾ?
1: ਚੰਗੀ ਹੁੰਦੀ ਸੀ ਜੀ, ਕਦੀ ਉਹਨੇ ਮੈਨੂੰ ਮਾਰਨਾ, ਕਦੀ ਮੈਂ ਮਾਰਨਾ।
0: ਓਏ ਹੋਏ ਹੋਏ ਹੋਏ।
1: ਬੀਬੀ ਸਾਡੀ ਬੀਬੀ ਜਿਹੜੀ ਸੀ
0: ਹਾਂਜੀ,
1: ਉਹ ਬਹੁਤ ਦੁਖੀ ਹੋ ਗਈ ਸਾਡੇ ਤੋਂ,
0: ਫੇਰ
1: ਤੇ ਫਾਦਰ ਸਾਹਿਬ ਜਦੋਂ ਛੁੱਟੀ ਆਉਂਦੇ ਸੀ ਜੀ,
0: ਹਾਂ
1: ਉਹ ਸਾਡੀ ਲਾਈ ਉਹਨਾਂ ਦੇ ਅੱਗੇ ਸ਼ਿਕਾਇਤ,
0: ਫੇਰ
1: ਤੇ ਆਰਮੀ ਵਾਲੇ ਅੱਗੇ ਹੀ ਸਖਤ ਹੁੰਦੇ ਆ ਜੀ,
0: ਹੋਰ ਹੋਰ ਬਿਲਕੁਲ।
1: ਤੇ ਉਹਨਾਂ ਨੇ ਮੇਰੇ ਤੋਂ ਛੋਟੇ ਨੂੰ ਤਾਂ ਕਿਹਾ ਕੁਛ ਨੀ,
0: ਅੱਛਾ,
1: ਤੇ ਮੈਂ ਉਹਨਾਂ ਨੇ ਸੋਟਾ ਲੈ ਕੇ ਮੇਰੀ ਚੰਗੀ ਫਾਂਸੀ ਲਾਈ।
0: ਉਹਨੂੰ ਕੁਛ ਕਿਹਾ ਨੀ ਤੇ ਤੁਹਾਡਾ ਕੁਛ ਛੱਡਿਆ ਨੀ?
1: ਹਾਂਜੀ, ਮੇਰੇ ਚੰਗੀਆਂ ਪਈਆਂ, ਉਹ ਕਹਿੰਦੇ ਜੀ ਇਹਦਾ ਕਸੂਰ ਮੈਨੂੰ ਲੱਗਦਾ ਆ।
0: ਹਾਂ, ਤੇ ਵੈਸੇ ਕਸੂਰ ਸੀਗਾ ਕਿਦਾਂ? ਮੈਨੂੰ ਲੱਗਦਾ ਤੁਹਾਡਾ ਹੀ ਹੋਣਾ, ਮੈਨੂੰ ਵੀ ਇਹੀ ਲੱਗਦਾ, ਤੁਸੀਂ ਸ਼ਰਾਰਤੀ ਸੀਗੇ।
1: ਉਹ ਚੱਕਰ ਇਹ ਆ, ਮੈਂ ਉਹਨੂੰ ਉਹਨੂੰ ਜ਼ਿਆਦਾ ਕੰਮ ਦੱਸਦਾ ਸੀ ਨਾ ਜੀ,
0: ਅੱਛਾ
1: ਮੈਂ
0: ਜੀ,
1: ਉਹਦੇ ਕੰਮ ਕਰਕੇ ਰਾਜੀ ਨਹੀਂ ਸੀ ਉਸ ਵੇਲੇ।
0: ਹਾਂ, ਵੇਖਿਆ, ਮੈਂ ਕਿਹਾ ਮੈਨੂੰ ਪਤਾ ਸੀਗਾ ਤੁਹਾਡਾ ਹੀ ਕਸੂਰ ਹੋਣਾ ਹੈ।
1: ਹਾਂਜੀ ਹਾਂਜੀ
0: ਚਲੋ, ਬੜਾ ਵਧੀਆ ਲੱਗਾ ਜੀ ਤੁਹਾਡਾ ਗੱਲਬਾਤ ਕਰਕੇ। ਗਾਣਾ ਦੱਸੋ ਕਿਹੜਾ ਸੁਣੋਗੇ?
1: ਗਾਣਾ ਹੈਗਾ ਜੀ, ਨਰਿੰਦਰ ਬੀਬਾ ਨੇ ਬਹੁਤ ਵਧੀਆ ਗਾਣਾ ਬੋਲਿਆ ਆ,
0: ਕੀ ਤੁਸੀਂ ਵੀ ਬੋਲ ਕੇ ਸੁਣਾਓ ਮਾੜਾ ਜਾ? ਨਹੀਂ, ਤੁਸੀਂ ਵੀ ਗਾਣਾ, ਤੁਸੀਂ ਵੀ ਜਿੱਦਾਂ ਨਰਿੰਦਰ ਬੀਬਾ ਹੁਣਾਂ ਨੇ ਸੋਹਣਾ ਗਾਣਾ ਬੋਲਿਆ, ਤੁਸੀਂ ਵੀ ਬੋਲ ਕੇ ਸੁਣਾਓ ਸਾਨੂੰ।
1: ਦੇਖੋ ਜੀ, ਮੈਂ ਦੱਸ ਦੇਣਾ ਜੀ,
0: ਅੱਛਾ,
1: ਤੇਰੀਆਂ ਮੁਹੱਬਤਾਂ ਨੇ ਮਾਰ ਸਿੱਟਿਆ, ਦੱਸ ਦੱਸ ਮੈਂ ਕੀ ਕਰਾਂ।
0: ਹਾਏ ਹਾਏ ਹਾਏ ਹਾਏ, ਇਹ ਕਿਹਨੂੰ ਕਹਿ ਰਹੇ ਹੋ ਤੁਸੀਂ ਮਾੜਾ ਜਾ, ਵੀ ਦੱਸ ਦਿਓ। ਓਏ ਹੋਏ ਹੋਏ ਹੋਏ, ਚਲੋ ਬਹੁਤ ਬਹੁਤ ਵਧੀਆ, ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਥੈਂਕ ਯੂ ਜੀ,
0: ਸ਼ੁਕਰੀਆ ਜੀ, ਸ਼ੁਕਰੀਆ। ਸੋ ਇਹਨਾਂ ਨੇ ਸਾਨੂੰ ਦੱਸਿਆ ਤੇ ਨਹੀਂ, ਤੇ ਜਾਂਦੇ ਜਾਂਦੇ ਸਾਡੇ ਲਈ ਇੱਕ ਪਹੇਲੀ ਛੱਡ ਗਏ ਨੇ ਕਿ ਇੱਕ ਸੀਕਰੇਟ ਹੈ, ਪਰ ਕੋਈ ਗੱਲ ਨਹੀਂ, ਅਗਲੀ ਵਾਰੀ ਜਦੋਂ ਫੋਨ ਕਰਨ ਦੇ ਆਪਾਂ ਸੀਕਰੇਟ ਕਢਵਾ ਹੀ ਲੈਣਾ ਇਹ। ਫਿਲਹਾਲ ਇਹਨਾਂ ਦੀ ਫਰਮਾਇਸ਼ ਅਸੀਂ ਪੂਰੀ ਕਰਨ ਲੱਗੇ ਹਾਂ, ਨਰਿੰਦਰ ਬੀਬਾ ਹੋਰਾਂ ਦੀ ਆਵਾਜ਼ ਵਿੱਚ ਗਾਣਾ ਤੁਹਾਨੂੰ ਸੁਣਾਉਣ ਲੱਗੇ ਹਾਂ, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ।

0: ਸਦਾ ਹੀ ਤੂੰ ਰਹੇ ਵਟਿਆ ਦੱਸ ਕੀ ਕਰਾਂ। ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ। ਹੈਲੋ ਜਲੰਧਰ, ਆਪਣੀ ਦੋਸਤ ਤੇ ਹੋਸਟ ਆਜ ਰਿਆ ਦੇ ਨਾਲ, ਤੇ ਸਾਡੇ ਨਾਲ ਜਿਹੜੇ ਅਗਲੇ ਕਾਲਰ ਨੇ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ,
0: ਆਏ ਹਾਏ ਹਾਏ, ਹਿਚਕੀ ਕੀ ਗੱਲ ਹੋ ਗਈ, ਕੌਣ ਯਾਦ ਕਰ ਰਿਹਾ ਹੈ?
1: ਬਸ ਗਾਣਾ ਲੱਗਾ ਨਾ, ਮੇਰਾ ਦੋਸਤ ਨੇ ਨੀ ਕਿਹਾ ਹਿਚਕੀ ਜੀ ਨੀ ਕਿਹਾ, ਹਿਚਕੀ ਵਾਲਾ ਗਾਣਾ
0: ਇਹ ਜਿਹੜੀ ਤੁਸੀਂ ਹਿਚਕੀ ਲੈ ਲਈ ਨਾ ਸਟਾਰਟਿੰਗ ਚ।
1: ਹਾਂਜੀ ਹਾਂਜੀ ਹਾਂਜੀ,
0: ਨਾਮ ਪਤਾ ਦੱਸ ਦਿਓ ਜੀ ਆਪਣਾ।
1: ਮੈਂ ਪ੍ਰਵੀਨ ਬੋਲਦਾ, ਗੋਪਾਲ ਨਗਰ ਜਲੰਧਰ।
0: ਪ੍ਰਵੀਨ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਕੀ ਹਾਲ ਚਾਲ ਨੇ?
1: ਹਾਲ ਚਾਲ ਵਧੀਆ, ਹਾਲ ਵੀ ਵਧੀਆ ਜੀ,
0: ਚਾਲ ਵੀ ਵਧੀਆ।
1: ਹਾਂਜੀ
0: ਚਲੋ, ਵਧੀਆ ਹੀ ਚਾਹੀਦੀ ਹੈ। ਤੇ ਤੁਸੀਂ ਇੱਕ ਪ੍ਰੋਗਰਾਮ ਜੇ ਸੁਣਦੇ ਪਿਓ ਤੇ ਫਿਰ ਸਾਨੂੰ ਕੋਈ ਕਿੱਸਾ ਕਹਾਣੀ ਸੁਣਾਓ ਆਪਣੇ ਬਚਪਨ ਦਾ।
1: ਮੈਂ ਬਚਪਨ ਚ ਮੈਂ ਕੰਮ ਕਰਦਾ ਹੁੰਦਾ ਸੀ।
0: ਹਾਂਜੀ
1: ਪ੍ਰਵੀਨ
0: ਜੀ, ਇੱਕ ਤੁਹਾਨੂੰ ਮੈਂ ਗੱਲ ਦੱਸਦੀ ਹਾਂ ਕਿ ਨਾ ਸਮਾਂ ਜਿਹੜਾ ਹੈਗਾ ਬੜਾ ਹੀ ਥੋੜਾ ਰਹਿ ਗਿਆ, ਤੇ ਆਪਾਂ ਫਟਾਫਟ ਗੱਲ ਮੁਕਾ ਕੇ ਨਾ ਫਟਾਫਟ ਗਾਣਾ ਸੁਣਨਾ ਹੈ, ਠੀਕ ਹੈ ਜੀ?
1: ਹਾਂਜੀ ਹਾਂਜੀ
0: ਹਾਂਜੀ।
1: ਬਸ ਮਾਂ ਪਿਓ ਸਾਡੇ ਖਿਆਲ ਪੂਰਾ ਰੱਖਦੇ ਸੀ,
0: ਸਾਨੂੰ ਬਾਲੀ ਇਜਾਜ਼ਤ ਨਹੀਂ ਦੇ ਰਿਹਾ, ਪਰ ਅਸੀਂ

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ ਯੁਵਾ ਸਾਥੀਆਂ ਨਾਲ ਪ੍ਰੋਗਰਾਮ ਯੁਵਾਨੀ ਆਰਜੇ ਸ਼ਿਵਮ ਤੇ ਆਰਜੇ ਜਪਸ ਨਾਲ।

0: ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਤੁਸੀਂ ਸੁਣ ਰਹੇ ਹੋ ਜੀ ਤੁਹਾਡਾ ਪਸੰਦੀਦਾ ਪ੍ਰੋਗਰਾਮ ਯੂ ਵਾਣੀ। ਮੈਂ ਤੁਹਾਡੀ ਆਰ ਜੇ ਦੋਸਤ ਜਪਸ
1: ਤੇ ਮੈਂ ਹਾਂ ਜੀ ਆਰ ਜੇ ਸ਼ਿਵਮ। ਜੀ ਦੋਸਤੋ, ਸੰਡੇ ਦਾ ਦਿਨ ਹੈ ਅਤੇ ਸੰਡੇ ਦੇ ਦਿਨ ਤੁਹਾਨੂੰ ਪਤਾ ਕਿ ਅਸੀਂ ਖਾਸ ਸੈਗਮੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤਾਂ ਕਿ ਅਸੀਂ ਖਾਸ ਖਾਸ ਗੱਲਾਂ ਤੁਹਾਡੇ ਨਾਲ ਕਰ ਸਕੀਏ ਅਤੇ ਇਸ ਖਾਸ ਗੱਲਾਂ ਦੇ ਸਿਲਸਿਲੇ ਨੂੰ ਅੱਗੇ ਵਧਾਉਣ ਲਈ ਦੱਸਣਾ ਤਾਂ ਪਏਗਾ ਸੈਗਮੈਂਟਸ ਖਾਸ ਹੈ ਕਿਹੜੇ।
0: ਬਿਲਕੁਲ ਜੀ, ਦੱਸੋ ਸਾਨੂੰ
1: ਜੀ। ਸਾਡਾ ਪਹਿਲਾ ਸੈਗਮੈਂਟ ਹੈ ਜੀ ਤਹਿਜ਼ੀਬ ਦਾ, ਜਿਹਦੇ ਵਿੱਚ ਅਸੀਂ ਦੱਸਾਂਗੇ ਜੀ ਤੁਹਾਨੂੰ ਥੋੜ੍ਹੇ ਜਿਹੇ ਸੋਸ਼ਲ ਐਟੀਕੇਟਸ, ਜੋ ਤੁਸੀਂ ਆਪਣੇ ਸੋਸ਼ਲ ਮੀਡੀਆ ਜਦੋਂ ਹੈਂਡਲ ਕਰਦੇ ਹੋ ਕਿਸੇ ਨਾਲ ਗੱਲਬਾਤ ਕਰਦੇ ਹੋ ਅਤੇ ਕਿੱਦਾਂ ਅਸੀਂ ਗੱਲ ਕਰ ਸਕਦੇ ਹਾਂ, ਕਿੱਦਾਂ ਰਿਪਲਾਈ ਕਰੀਦਾ ਹੁੰਦਾ, ਕਿਉਂਕਿ ਫਾਹਾ ਤਾਂ ਅਸੀਂ ਵੱਢ ਹੀ ਦਿੰਦੇ ਹਾਂ ਕਿਤੇ ਨਾ ਕਿਤੇ।
0: ਬਿਲਕੁਲ, ਅਤੇ ਉਸਦੇ ਨਾਲ ਹੀ ਸਭ ਤੋਂ ਮੇਨ ਸੈਗਮੈਂਟ ਜਿਹੜਾ ਸਾਡੇ ਅੱਜ ਦੇ ਦਿਨ ਦਾ ਰਹਿਣ ਵਾਲਾ ਹੈ ਉਹ ਹੈ ਜੀ ਗਾਉਂਦਾ ਪੰਜਾਬ, ਜਿਹਦੇ ਵਿੱਚ ਤੁਹਾਡੇ ਫਰਮਾਇਸ਼ੀ ਗੀਤ ਚੱਲਣਗੇ। ਤੁਸੀਂ ਸਾਨੂੰ ਫੋਨ ਜਾਂ ਮੈਸੇਜ ਕਰਕੇ ਕੋਈ ਵੀ ਫਰਮਾਇਸ਼ ਦੱਸ ਸਕਦੇ ਹੋ ਅਤੇ ਅੱਜ ਤਾਂ ਤੁਹਾਡੀ ਸੁਣਾਂਗੇ ਅਸੀਂ।
1: ਜੀ ਬਿਲਕੁਲ, ਤੁਹਾਡੀ ਸੁਣਾਂਗੇ ਅਤੇ ਤੁਹਾਡੇ ਫੇਵਰੇਟ ਗੀਤ ਜੋ ਹੈ ਉਹ ਤੁਹਾਨੂੰ ਸੁਣਾਵਾਂਗੇ ਵੀ। ਅਤੇ ਨੰਬਰ ਨੋਟ ਕਰ ਲਿਓ ਜੀ 0118123174
0: 0118123427
1: ਤੇ ਦੋਸਤੋ ਗੱਲ ਸੁਣ ਲਓ ਕਿ ਪੂਰੇ 5:30 ਵਜੇ ਸੈਗਮੈਂਟ ਸ਼ੁਰੂ ਹੋ ਜਾਏਗਾ ਤਾਂ ਫਿਰ ਤਿਆਰੀ ਖਿੱਚ ਲਓ ਅਤੇ ਨੰਬਰ ਡਾਇਲ ਰੱਖੋ।
0: ਬਿਲਕੁਲ ਜੀ।
1: ਹੁਣ ਗੱਲ ਕਰਦੇ ਹਾਂ ਜੀ 21 ਜੂਨ ਦੀ ਅਤੇ 21 ਜੂਨ ਨੂੰ ਜੀ ਕਈ ਦਿਨ ਮਨਾਏ ਜਾ ਰਹੇ ਨੇ ਅਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਜਿਹੜਾ ਦਿਨ ਯਾਦ ਆ ਰਿਹਾ ਨਾ ਉਹ ਤਾਂ ਇੱਦਾਂ ਯਾਦ ਆ ਰਿਹਾ ਕਿ ਇਸ ਦਿਨ ਦੇ ਵਿੱਚ ਅਸੀਂ ਸਾਹ ਨੂੰ ਅੰਦਰ ਲੈਂਦੇ ਹਾਂ ਅਤੇ ਸਟ੍ਰੈਸ ਨੂੰ ਬਾਹਰ ਕੱਢਦੇ ਹਾਂ।
0: ਇਹ ਤਾਂ ਸਿਰਫ ਯੋਗਾ 'ਚ ਹੀ ਹੁੰਦਾ।
1: ਜੀ ਬਿਲਕੁਲ, ਯੋਗਾ। ਬਿਲਕੁਲ ਜੀ, ਇੰਟਰਨੈਸ਼ਨਲ ਡੇ ਆਫ ਯੋਗਾ।
0: ਯੈਸ, ਅੱਜ ਹਰ ਸਾਲ 21 ਜੂਨ ਨੂੰ ਇੰਟਰਨੈਸ਼ਨਲ ਡੇ ਆਫ ਯੋਗਾ ਮਨਾਇਆ ਜਾਂਦਾ ਹੈ। ਇਹ ਦਿਨ ਇਸ ਲਈ ਮਨਾਉਂਦੇ ਹਾਂ ਕਿ ਯੋਗਾ ਜਿਹੜੀ ਹੈ ਐਕਸਰਸਾਈਜ਼ ਇੱਕ ਟਾਈਪ ਆਫ, ਮਤਲਬ ਯੋਗਾ ਤੁਹਾਡੀ ਬੋਡੀ ਤੁਹਾਡੇ ਮਾਇੰਡ

0: ਤੁਹਾਡੀ ਸਾਹ ਨੂੰ, ਸਾਰੀ ਚੀਜ਼ਾਂ ਨੂੰ ਕਨੈਕਟ ਕਰਦਾ ਹੈ। ਅਤੇ ਅੱਜ ਦੇ ਦਿਨ ਬਹੁਤ ਲੋਕ ਆਪਣੇ ਯੋਗਾ ਪ੍ਰੈਕਟਿਸ ਕਰਦੇ ਨੇ, ਹੈਲਦੀ ਰਹਿਣ ਦਾ ਪ੍ਰਣ ਲੈਂਦੇ ਨੇ, ਅਤੇ ਉਸਦੇ ਨਾਲ ਹੀ ਆਪਣੀ ਬਾਡੀ 'ਤੇ ਅਤੇ ਆਪਣੇ ਹੈਲਥ 'ਤੇ ਬਹੁਤ ਜ਼ਿਆਦਾ ਫੋਕਸ ਕਰਦੇ ਨੇ।
1: ਅਤੇ ਫਿਰ ਜਬ ਤੁਸੀਂ ਦੱਸੋ ਕਿ ਤੁਸੀਂ ਅੱਜ ਫਿਰ ਸੂਰਿਆ ਉੱਠ ਕੇ ਸੂਰਿਆ ਨਮਸਕਾਰ ਕੀਤਾ ਕਿ ਸ਼ਵ ਆਸਣ ਦੇ ਵਿੱਚ ਲੇਟੇ ਹੋਏ ਸੀ?
0: ਦੇਖੋ ਜੀ, ਮੈਂ ਤਾਂ ਝੂਠ ਕਿਉਂ ਹੀ ਬੋਲਾਂ ਸਾਡੇ ਲਿਸਨਰਸ ਨੂੰ, ਮੈਂ ਤਾਂ ਕਹੂੰਗੀ ਮੈਂ ਤਾਂ ਅੱਜ ਬਹੁਤ ਲੇਟ ਉੱਠੀ ਕਿਉਂਕਿ ਅੱਜ ਸੰਡੇ ਸੀ।
1: ਦੋਸਤੋ ਸੁਣ ਲਓ, ਤੁਹਾਨੂੰ ਇੰਟਰਨੈਸ਼ਨਲ ਡੇ ਆਫ ਯੋਗਾ ਬਾਰੇ ਦੱਸ ਰਹੇ ਨੇ ਸਾਡੇ ਜਨਾਬ, ਤੇ ਆਪ ਇਹ ਸ਼ਵ ਆਸਣ ਚ ਸੀਗੇ।
0: ਦੋਸਤੋ ਮੈਂ ਸਾਰੇ ਤਾਂ ਮਤਲਬ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਕਰਨੀ, ਮੈਂ ਸ਼ਾਮ ਨੂੰ ਵੀ ਕਰ ਸਕਦੇ ਹਾਂ
1: ਜੀ। ਇਹ ਸਲਾਹ ਤੁਸੀਂ ਬਿਲਕੁਲ ਨਹੀਂ ਮੰਨੀ। ਅਸੀਂ ਇੰਟਰਨੈਸ਼ਨਲ ਡੇ ਆਫ ਯੋਗਾ ਬਾਰੇ ਜੇ ਗੱਲ ਕਰਦੇ ਹਾਂ ਤਾਂ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਇਹ ਯੋਗਾ ਕਿਸੇ ਸਪੈਸੀਫਿਕ ਬੋਡੀ ਟਾਈਪ ਲਈ ਨਹੀਂ ਹੈਗਾ।
0: ਬਿਲਕੁਲ,
1: ਇਹ ਯੋਗਾ ਜੋ ਹੈ ਇਹ ਤੁਹਾਡੇ ਮਨ ਨੂੰ, ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਹੈਗਾ। ਅਤੇ ਫਿਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਬੋਡੀ ਨੂੰ ਹੈਲਦੀ ਰੱਖਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਇਹ ਚੀਜ਼ ਨੂੰ ਹਮੇਸ਼ਾ ਯਾਦ ਰੱਖੋ ਕਿ ਯੋਗਾ ਤੁਸੀਂ ਕਦੀ ਵੀ ਕਰ ਸਕਦੇ ਹੋ। ਕਿਉਂ?
0: ਬਿਲਕੁਲ, ਇਸ ਦੇ ਨਾਲ ਹੀ ਜੇ ਅਸੀਂ ਗੱਲ ਕਰੀਏ, ਇੱਕ ਹੋਰ ਦਿਨ ਮਨਾਇਆ ਜਾਂਦਾ ਹੈ ਜੋ ਕਿ ਹੈ ਇੰਟਰਨੈਸ਼ਨਲ ਡੇ ਆਫ ਸੈਲੀਬ੍ਰੇਸ਼ਨ ਆਫ ਸੋਲਸਟਿਸ। ਬਿਲਕੁਲ, ਇਸਦਾ ਮਤਲਬ ਇਹ ਹੈ ਕਿ ਅੱਜ ਦਾ ਦਿਨ ਯਾਨੀ ਕਿ 21 ਜੂਨ ਸਭ ਤੋਂ ਵੱਡਾ ਦਿਨ ਮੰਨਿਆ ਜਾਂਦਾ ਹੈ ਪੂਰੇ ਸਾਲ ਦੇ ਵਿੱਚ, ਯਾਨੀ ਕਿ ਅੱਜ ਬਹੁਤ ਹੀ ਵੱਡਾ ਦਿਨ ਹੈ। ਜੋ ਮਰਜ਼ੀ ਕਰੋ, ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰੋ।
1: ਉਹ ਤੁਸੀਂ ਗਾਣਾ ਸੁਣਿਆ ਸੀ ਨਾ, ਰਾਤਾਂ ਲੰਬੀਆਂ ਲੰਬੀਆਂ, ਉਹ ਇਸੇ ਦਿਨ ਲਈ ਸੀਗਾ ਕਿਉਂਕਿ ਇਸ ਦਿਨ ਰਾਤਾਂ ਲੰਬੀਆਂ ਨਹੀਂ ਜੀ, ਰਾਤਾਂ ਲੰਬੀਆਂ ਨਹੀਂ ਹੁੰਦੀ, ਦਿਨ ਲੰਬੇ ਹੋ ਜਾਂਦੇ ਆ। ਤੁਹਾਨੂੰ ਰਾਤਾਂ ਲੰਬੀਆਂ ਤਾਂ ਕਰਨ ਦਾ ਪਤਾ, ਤੁਹਾਨੂੰ ਇਹ ਦੱਸਦੀ ਕਿ ਅੱਜ ਦੇ ਦਿਨ ਜਿਹੜਾ ਇਹ ਵਰਡ ਹੈ ਸੋਲਸਟਿਸ, ਇਹ ਸੋਲ ਸ਼ਬਦ ਤੋਂ ਨਿਕਲਿਆ। ਸੋਲ ਦਾ ਮਤਲਬ ਹੁੰਦਾ ਹੈ ਸਮਰ, ਅਤੇ ਸਮਰਸ ਦਾ ਜੋ ਇਨਫਲੂਐਂਸ ਹੈ, ਜੋ ਇੰਪੈਕਟ ਹੈ ਅੱਜ ਦੇ ਦਿਨ ਸਭ ਤੋਂ ਜ਼ਿਆਦਾ ਹੁੰਦਾ, ਰਾਤਾਂ ਛੋਟੀਆਂ ਹੋ ਜਾਂਦੀਆਂ ਆ।
0: ਬਿਲਕੁਲ, ਅਤੇ ਇਹ ਦਿਨ ਬਹੁਤ ਹੀ ਜ਼ਿਆਦਾ ਯੂਨੀਕ ਹੈ ਕਿਉਂਕਿ ਸਭ ਤੋਂ ਵੱਡਾ ਦਿਨ ਹੈ ਪੂਰੇ ਸਾਲ ਦਾ, ਅਤੇ ਅਸੀਂ ਉਮੀਦ ਕਰਦੇ ਤੁਹਾਨੂੰ ਇਸ ਦੇ ਬਾਰੇ ਪਤਾ ਹੋਏਗਾ ਅਤੇ ਸੋਲਸਟਿਸ ਸ਼ਬਦ ਦੇ ਬਾਰੇ ਵੀ ਪਤਾ ਹੋਏਗਾ।
1: ਜੇ ਨਹੀਂ ਵੀ ਪਤਾ ਤਾਂ ਇਹ ਪਤਾ ਕਰ ਲਓ ਕਿ ਅੱਜ ਦਾ ਦਿਨ ਸਭ ਤੋਂ ਲੰਬਾ ਹੈ, ਅਤੇ ਸਭ ਤੋਂ ਲੰਬੇ ਲੰਬੇ ਕੰਮ ਜਿਹੜੇ ਤੁਹਾਡੇ ਪੈਂਡਿੰਗ ਹੈ ਉਹ ਅੱਜ ਦੇ ਦਿਨ ਹੀ ਕਰਨੇ ਹੈ। ਕਿਉਂ ਜਬਸ? ਅਤੇ ਫਿਰ ਤੁਸੀਂ ਥੋੜ੍ਹੇ ਲੇਜ਼ੀ ਨਾ ਹੋਵੋ, ਅਤੇ ਇਹ ਲੇਜ਼ੀ ਲੰਬੇ ਸਾਡੇ ਨਾਲ ਇੰਜੋਏ ਹੁਣੇ ਕਰ ਲਓ ਤਾਂ ਕਿ ਤੁਸੀਂ ਜਿਹੜੇ ਵੱਡੇ ਵੱਡੇ ਕੰਮ ਹੈ ਤੁਹਾਡੇ, ਉਹ ਤੁਸੀਂ ਆਰਾਮ ਆਰਾਮ ਨਾਲ ਕਰਕੇ ਵਿਹਲੇ ਹੋ ਜਾਵੋ।

0: ਜੀ ਬਿਲਕੁਲ ਲੇਜ਼ੀ ਲਮੇ ਇੰਜੋਏ ਕਰ ਰਹੇ ਸੀ ਤੁਸੀਂ ਸਾਡੇ ਨਾਲ, ਤੇ ਹੁਣ ਗੱਲ ਕਰਦੇ ਹਾਂ ਜੀ ਸਾਡੇ ਅਗਲੇ ਦਿਨ ਦੀ।
1: ਤੇ ਦੋਸਤੋ, ਜੇ ਤੁਹਾਨੂੰ ਪਤਾ ਹੋਵੇ ਅੱਜ ਹੈਗਾ ਹੈ ਜੀ ਵਰਲਡ ਮਿਊਜ਼ਿਕ ਡੇ, ਯਾਨੀ ਕਿ ਵਰਲਡ ਸੰਗੀਤ ਡੇ। ਇਹ ਹਰ ਸਾਲ 21 ਜੂਨ ਨੂੰ ਵੀ ਮਨਾਇਆ ਜਾਂਦਾ ਹੈ, ਅਤੇ ਇਹ ਸਭ ਤੋਂ ਪਹਿਲਾਂ ਸੈਲੀਬ੍ਰੇਟ ਹੋਇਆ ਸੀਗਾ ਫਰਾਂਸ ਦੇ ਵਿੱਚ। ਅਤੇ ਵਰਲਡ ਮਿਊਜ਼ਿਕ ਡੇ ਨੂੰ ਫੈਦ ਦ ਲਾ ਮਿਊਜ਼ਿਕ ਵੀ ਕਹਿੰਦੇ ਨੇ ਫਰੈਂਚ ਦੇ ਵਿੱਚ।
0: ਓਹੋ, ਮੈਨੂੰ ਲੱਗਦਾ ਹੈ ਜਿਹੜੇ ਵੀ ਮਿਊਜ਼ਿਕ ਲਵਰਸ ਨੇ ਨਾ ਜਬਸ, ਉਹਨਾਂ ਲਈ ਅੱਜ ਹੀ ਦੀਵਾਲੀ ਹੈ ਅਤੇ ਅੱਜ ਹੀ ਨਿਊ ਈਅਰ ਹੈ, ਅਤੇ ਮੈਨੂੰ ਲੱਗਦਾ ਵੈਸੇ ਵੀ ਸਾਡੇ ਪੰਜਾਬੀਆਂ ਦੀ ਲਾਈਫ ਮਿਊਜ਼ਿਕ ਤੋਂ ਬਿਨਾਂ ਅਧੂਰੀ ਹੈ।
1: ਬਿਲਕੁਲ, ਪੰਜਾਬੀਆਂ ਵਾਸਤੇ ਤਾਂ ਮਿਊਜ਼ਿਕ ਤਾਂ ਉਹਨਾਂ ਦਾ ਮੇਨ ਚੀਜ਼ ਹੁੰਦੀ ਹੈ।
0: ਮੈਨੂੰ ਲੱਗਦਾ ਸਾਡੀ ਰੂਹ ਰੂਹ ਦੇ ਵਿੱਚ ਉਹ ਮਿਊਜ਼ਿਕ ਵੱਜਦਾ ਹੈ, ਅਤੇ ਮੈਨੂੰ ਲੱਗਦਾ ਉਹ ਵੱਸਦੇ ਮਿਊਜ਼ਿਕ ਨੂੰ ਨਾ ਅਸੀਂ ਜਦੋਂ ਮਹਿਸੂਸ ਕਰਦੇ ਹਾਂ ਸਾਰੀ ਟੈਨਸ਼ਨਾਂ ਤੋਂ ਅਸੀਂ ਮੁਕਤ ਹੋ ਜਾਂਦੇ, ਤਾਂ ਮੈਨੂੰ ਲੱਗਦਾ ਕਿੰਨਾ ਇਹ ਕੋਇੰਸੀਡੈਂਸ ਹੈ ਨਾ, ਵਰਲਡ ਮਿਊਜ਼ਿਕ ਡੇ ਵੀ ਅੱਜ, ਯੋਗਾ ਡੇ ਵੀ ਅੱਜ, ਅਤੇ ਯੋਗਾ ਡੇ ਦੇ ਨਾਲ ਅਸੀਂ ਗੱਲ ਕੀਤੀ ਇੰਟਰਨੈਸ਼ਨਲ ਡੇ ਆਫ ਸੋਲਸਟਿਸ, ਕਿ ਮਤਲਬ ਸਭ ਤੋਂ ਵੱਡਾ ਦਿਨ, ਅਤੇ ਮੈਨੂੰ ਲੱਗਦਾ ਸਭ ਤੋਂ ਵੱਡਾ ਦਿਨ ਇਸ ਲਈ ਹੈ ਕਿਉਂਕਿ ਅੱਜ ਦਾ ਦਿਨ ਜੋ ਹੈ ਨਾ ਇਹ ਸਾਰੀਆਂ ਚੀਜ਼ਾਂ ਨਾਲ ਭਰਿਆ ਹੋਇਆ।
1: ਬਿਲਕੁਲ, ਮਿਊਜ਼ਿਕ ਨਾਲ ਭਰਿਆ ਹੋਇਆ, ਯੋਗਾ ਨਾਲ ਭਰਿਆ ਹੋਇਆ, ਹੈਲਥ ਵੈਲਥ ਸਭ ਹਰ ਚੀਜ਼ਾਂ ਨਾਲ ਭਰਿਆ ਹੋਇਆ ਹੈ। ਅਤੇ ਅੱਜ ਦਾ ਸਭ ਤੋਂ ਵੱਡਾ ਦਿਨ ਹੈ, ਇਸ ਲਈ ਅਸੀਂ ਤੁਹਾਡੇ ਵਾਸਤੇ ਬਹੁਤ ਸਾਰੇ ਵੱਡੇ ਵੱਡੇ ਗਾਣੇ ਵੀ ਚਲਾਵਾਂਗੇ।
0: ਅਤੇ ਬਸ ਫਿਰ ਤੁਹਾਨੂੰ ਇਹ ਦੱਸ ਦਈਏ ਕਿ ਜਿੱਦਾਂ ਯੋਗਾ ਨਾਲ ਤੁਹਾਨੂੰ ਸ਼ਾਂਤੀ ਮਿਲਦੀ ਹੈ, ਅਤੇ ਮਿਊਜ਼ਿਕ ਨਾਲ ਤੁਹਾਡੀ ਰੂਹ ਨੂੰ ਸਕੂਨ ਮਿਲਦਾ। ਅਤੇ ਅੱਜ ਦਾ ਇਹ ਸਭ ਤੋਂ ਵੱਡਾ ਦਿਨ ਜੋ ਹੈ ਨਾ ਸੋਲਸਿਸ ਦਾ, ਇਹਦੇ ਵਿੱਚ ਤੁਸੀਂ ਗਾਣੇ ਸੁਣ ਕੇ ਭੰਗੜਾ ਪਾ ਕੇ ਪੂਰਾ ਇੰਜੋਏ ਕਰ ਸਕਦੇ ਹੋ।
1: ਬਿਲਕੁਲ, ਅੱਜ ਤਾਂ ਤੁਸੀਂ ਸਾਡੇ ਨਾਲ ਪਾਣੀ ਹੈ ਭੰਗੜੇ ਆਪਣੀ ਫਰਮਾਇਸ਼ਾਂ ਦੇ ਨਾਲ।
0: ਬਿਲਕੁਲ, ਤੁਸੀਂ ਅੱਜ ਵਰਲਡ ਮਿਊਜ਼ਿਕ ਡੇ ਹੈ, ਅਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਆਵਾਜ਼ ਬੜੀ ਸੁਰੀਲੀ ਹੈ ਅਤੇ ਆਪਣੇ ਫਰਮਾਇਸ਼ੀ ਗੀਤਾਂ ਦੇ ਨਾਲ ਤੁਸੀਂ ਆਪਣੀ ਆਵਾਜ਼ ਵੀ ਸਾਨੂੰ ਸੁਣਾਉਣਾ ਚਾਹੁੰਦੇ ਹੋ, ਅਤੇ ਵਾਈ ਨੋਟ।
1: ਬਿਲਕੁਲ,
0: ਤੁਸੀਂ ਸੁਣਾ ਸਕਦੇ ਹੋ ਜੀ, ਤੁਸੀਂ ਕਾਲ ਕਰਨਾ ਹੈ ਜੀ, ਨੰਬਰ ਦੱਸ ਦਿਓ ਇੱਕ ਵਾਰੀ, ਜਪਸ
1: 01812342174, ਅਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ, ਜਾਂ ਫਿਰ ਜੇ ਤੁਸੀਂ ਥੋੜ੍ਹੀ ਬਹੁਤੀ ਗੱਲਬਾਤ ਨਹੀਂ ਵੀ ਕਰਨਾ ਚਾਹੁੰਦੇ, ਤੁਸੀਂ ਮੈਸੇਂਜਰ 'ਤੇ ਮੈਸੇਜ ਵੀ ਕਰ ਸਕਦੇ ਹੋ ਆਕਾਸ਼ਵਾਣੀ ਦੇ ਫੇਸਬੁੱਕ ਪੇਜ 'ਤੇ। ਅਤੇ ਤਦ ਤੱਕ ਵਾਸਤੇ ਥੋੜ੍ਹੀ ਜਿਹੀ ਸੌਂਗ ਬ੍ਰੇਕ, ਮਿਊਜ਼ਿਕ ਬ੍ਰੇਕ ਤਾਂ ਬਣਦੀ ਹੈ।
0: ਸੋ ਗਾਈਜ਼, ਗੈਟ ਰੈਡੀ ਬਿਕੋਜ਼ ਇਟਸ ਦ ਟਾਈਮ ਟੂ
1: ਡਿਸਕੋ।

0: ਸੋ ਦੋਸਤੋ, ਇੱਕ ਲਾਸਟ ਦਿਨ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਜੋ ਕਿ ਸਭ ਤੋਂ ਵੱਡਾ ਹੀ ਦਿਨ ਹੈ। ਅੱਜ ਵਰਲਡ ਫਾਦਰਸ ਡੇ ਵੀ ਹੈ
1: ਜੀ ਦੋਸਤੋ। ਬਿਲਕੁਲ ਜਬ ਤੁਸੀਂ ਸਹੀ ਕਹਿ ਰਹੇ ਹੋ ਕਿ ਅੱਜ ਫਾਦਰਸ ਡੇ ਹੈ, ਫਾਦਰਸ ਡੇ ਦੀ ਜਦੋਂ ਗੱਲ ਹੋ ਰਹੀ ਹੈ ਨਾ ਤਾਂ ਮੈਨੂੰ ਪਹਿਲਾਂ ਹੀ ਡਰ ਜਿਹਾ ਲੱਗੀ ਜਾ ਰਿਹਾ ਹੈ।
0: ਕਿਉਂ?

0: ਫਾਦਰ ਤੋਂ ਤੁਹਾਨੂੰ ਡਰ ਲੱਗਦਾ
1: ਕਿਉਂਕਿ ਮੈਨੂੰ ਇਦਾਂ ਲੱਗਦਾ ਹੈ ਕਿ ਉਹ ਫਿਗਰ ਇਦਾਂ ਦੀ ਹੈ ਨਾ ਜੋ ਆਪਣੇ ਆਪ ਨੂੰ ਬਾਹਰੋਂ ਤਾਂ ਜਿੰਨਾ ਮਰਜ਼ੀ ਸਖਤ ਦਿਖਾ ਦੇਵੇ ਲੇਕਿਨ ਅੰਦਰੋਂ ਬੜੀ ਮਾਸੂਮ ਮਲੂਕ ਜੀ ਹੈ।
0: ਬਿਲਕੁਲ, ਫਾਦਰਸ ਦੇ ਨਾਲ ਤਾਂ ਅਲੱਗ ਬੋਇਡ ਬੌਂਡ ਹੁੰਦਾ ਹੈ। ਸਭ ਤੋਂ ਜ਼ਿਆਦਾ ਮੈਂ ਕਹਿੰਦੀ ਹਾਂ ਕੁੜੀਆਂ ਦਾ ਬੌਂਡ ਹੀ ਬਹੁਤ ਜ਼ਿਆਦਾ ਅਲੱਗ ਹੁੰਦਾ ਹੈ ਮੁੰਡਿਆਂ ਨਾਲੋਂ ਫਾਦਰ।
1: ਮੈਨੂੰ ਲੱਗਦਾ ਸਿਰਫ ਤੁਹਾਡਾ ਹੀ ਬੌਂਡ ਹੁੰਦਾ, ਸਾਡਾ ਤਾਂ ਹੁੰਦਾ ਹੀ ਨਹੀਂ ਹੈ। ਸਾਡਾ ਤਾਂ ਬਸ ਇੱਕੋ ਬੌਂਡ ਹੁੰਦਾ ਜਿਹੜਾ ਉਹ ਪੈਂਦੀਆਂ ਨੇ ਨਾ, ਉਦੋਂ ਹੀ ਚੇਤੇ ਆਉਂਦਾ ਕਿ ਬੌਂਡ ਹੈ ਕਿਹੜਾ। ਪਰ ਮੈਨੂੰ ਲੱਗਦਾ ਹੈ ਇਹ ਉਮਰ ਇੱਦਾਂ ਦੀ ਹੈ ਕਿ ਜਿੱਥੇ ਅਸੀਂ ਆਪਣੇ ਸ਼ੌਂਕ ਜਿਹੜੇ ਆ ਨਾ ਉਹ ਸਿਰਫ ਬਾਪੂ ਦੇ ਸਿਰ 'ਤੇ ਹੀ ਪਗਾ ਸਕਦੇ ਹਾਂ।
0: ਬਿਲਕੁਲ, ਇਹ ਤਾਂ ਬਹੁਤ ਸਹੀ ਗੱਲ ਕਹੀ ਹੈ ਤੁਸੀਂ।
1: ਦੋਸਤੋ, ਫਾਦਰਸ ਡੇ 'ਤੇ ਇਹ ਗੱਲ ਯਾਦ ਰੱਖੋ ਕਿ ਭਾਵੇਂ ਤੁਹਾਨੂੰ ਉੱਠ ਕੇ ਕਹਿੰਦੇ ਹੁਣ ਕਿ ਓਏ ਉੱਠ ਜਾ ਟਾਈਮ ਹੋ ਗਿਆ ਆ, ਪਰ ਮੈਨੂੰ ਲੱਗਦਾ ਕਿ ਉਹ ਤੁਹਾਨੂੰ ਜ਼ਿੰਦਗੀ ਦੇ ਵਿੱਚ ਉੱਠਣਾ ਜ਼ਰੂਰ ਸਿਖਾ ਦਿੰਦੇ ਆ। ਉਹ ਕੰਧਿਆਂ 'ਤੇ ਬਹਿ ਕੇ ਜਿਹੜਾ ਅਸੀਂ ਸਫ਼ਰ ਕਰ ਲੈਂਦੇ ਹਾਂ ਨਾ, ਉਹ ਫਿਰ ਮੈਨੂੰ ਲੱਗਦਾ ਅਸੀਂ ਕਿਤੇ ਨਹੀਂ ਕਰ ਸਕਦੇ।
0: ਬਿਲਕੁਲ
1: ਜੀ। ਦੋਸਤੋ, ਫਾਦਰਸ ਡੇ 'ਤੇ ਤੁਹਾਨੂੰ ਦੱਸ ਦਈਏ ਕਿ ਤੁਸੀਂ ਕੀ ਕਰ ਸਕਦੇ ਹੋ ਕਿ ਆਪਣੇ ਫਾਦਰ ਨੂੰ ਅੱਜ ਤੁਸੀਂ ਕੀ ਕਰ ਸਕਦੇ ਹੋ, ਕੋਈ ਗਿਫਟ ਦੇ ਸਕਦੇ ਹੋ ਉਹਨਾਂ ਨੂੰ,
0: ਉਹਨਾਂ ਨਾਲ ਬੈਠ ਕੇ ਕੋਈ ਗੱਲ ਕਰ ਸਕਦੇ ਹੋ, ਆਪਣੇ ਦਿਲ ਦੀ ਗੱਲ ਸ਼ੇਅਰ ਕਰ ਸਕਦੇ ਹੋ, ਉਹਨਾਂ ਦੇ ਦਿਲ ਦੀ ਗੱਲ ਪੁੱਛ ਸਕਦੇ ਹੋ। ਇੰਨੀ ਕੁ ਕੋਨਵਰਸੇਸ਼ਨ ਕਰਨ ਦੇ ਨਾਲ ਹੀ ਉਹਨਾਂ ਦਾ ਦਿਨ ਬਣ ਜਾਏਗਾ। ਉਹਨਾਂ ਨੂੰ ਗਿਫਟਸ ਵੀ ਦੇ ਸਕਦੇ ਹੋ ਜੇ ਤੁਸੀਂ ਦੇਣਾ ਚਾਹੁੰਦੇ ਹੋ ਤਾਂ।
1: ਅਤੇ ਫਿਰ ਅੱਜ ਦਾ ਦਿਨ ਪਾਪਾ ਦੇ ਨਾਮ ਕਰ ਦਿਓ ਅਤੇ ਉਹਨਾਂ ਨੂੰ ਇੱਕ ਵਾਰੀ ਕਹਿ ਦਿਓ ਕਿ ਲਵ ਯੂ ਪਾਪਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਅਸੀਂ ਕਈ ਵਾਰੀ ਨਹੀਂ ਕਹਿੰਦੇ ਅਤੇ ਚੀਜ਼ਾਂ ਥੋੜ੍ਹੀਆਂ ਵੀ ਲੇਟ ਹੋ ਜਾਂਦੀਆਂ। ਅਤੇ ਬਸ ਫਿਰ ਕੁਛ ਨਹੀਂ ਤੁਸੀਂ ਕਰਨਾ ਹੈ, ਆਪਣੀ ਫੀਲਿੰਗਸ ਦਾ ਜੇ ਇਜ਼ਹਾਰ ਕਰ ਦਿਓ ਉਹਨਾਂ ਨਾਲ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਉਹ ਤੁਹਾਡੇ ਲਈ ਕਿੰਨੇ ਕੁ ਸਪੈਸ਼ਲ ਹੈ।

0: ਵੈਲਕਮ ਬੈਕ ਦੋਸਤੋ, ਤੁਸੀਂ ਸੁਣ ਰਹੇ ਹੋ ਤੁਹਾਡਾ ਪਸੰਦੀਦਾ ਪ੍ਰੋਗਰਾਮ ਯੁਵਾਣੀ। ਮੈਂ ਤੁਹਾਡੀ ਆਰਜੇ ਦੋਸਤ ਜਪਸ
1: ਤੇ ਮੈਂ ਹਾਂ ਜੀ ਸ਼ਿਵਮ।
0: ਤੇ ਹੁਣ ਸਾਡੀ ਨਵੀਂ ਛੋਟੀ ਜਿਹੀ ਸੈਗਮੈਂਟ ਦਾ ਟਾਈਮ ਹੋ ਗਿਆ ਹੈ, ਜੋ ਕਿ ਹੈ
1: ਵਰਡ ਐਕਸਪ੍ਰੈਸ, ਜਿਹਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੀ ਖਾਸ ਖਾਸ ਸ਼ਬਦ ਤੇ ਉਹਨਾਂ ਦੇ ਮਤਲਬ ਤੇ ਉਹ ਮਤਲਬ ਦੇ ਲਈ ਅਸੀਂ ਅੱਜ ਕੀ ਲੈ ਕੇ ਆਏ ਹਾਂ।
0: ਅੱਜ ਅਸੀਂ ਬਹੁਤ ਹੀ ਜ਼ਿਆਦਾ ਖਾਸ ਸ਼ਬਦ ਲੈ ਕੇ ਆਏ ਹਾਂ। ਮੈਨੂੰ ਲੱਗਦਾ ਇਹ ਸ਼ਬਦ ਜ਼ਿਆਦਾਤਰ ਲੋਕਾਂ ਨੇ ਨਹੀਂ ਸੁਣਿਆ ਹੋਏਗਾ, ਜੋ ਕਿ ਹੈ ਜੀ ਟੈਟਲ। ਦੱਸੋ ਸ਼ਿਵਮ ਹੁਣ ਇਹਦਾ ਮਤਲਬ।
1: ਟੈਟਲ TATLE, ਇਹਦਾ ਮਤਲਬ ਹੁੰਦਾ ਹੈ ਜੀ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਤੂੰ ਮੈਨੂੰ ਗੱਲ ਦੱਸੀ ਤੇ ਮੈਂ ਜਾ ਕੇ ਥਰਡ ਪਰਸਨ ਨੂੰ ਚੁਗਲੀ ਕਰ ਦਿੱਤੀ, ਉਹ ਚੁਗਲੀ ਜਿਹੜੀ ਹੈ

0: ਨਾ ਉਹਨੂੰ ਇੰਗਲਿਸ਼ ਦੇ ਵਿੱਚ ਅਸੀਂ ਕਹਿੰਦੇ ਹਾਂ ਟੈਟਲ।
1: ਬਿਲਕੁਲ, ਟੈਟਲ ਵਰਡ ਮੀਨਸ ਗੋਸਿਪ ਕਰਨਾ, ਚੁਗਲੀ ਕਰਨਾ, ਜਾਂ ਕੋਈ ਵੀ ਚੀਜ਼ ਨੂੰ ਇੱਕ ਦੂਸਰੇ ਤੋਂ ਅੱਗੇ ਦੱਸਣਾ, ਉਹਨੂੰ ਚੁਗਲੀ ਕਰਨਾ ਹੀ ਹੈ।
0: ਜਿਵੇਂ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਨਾ, ਤੁਸੀਂ ਭੇਦ ਖੋਲ ਦਿੱਤਾ ਅਤੇ ਤੁਸੀਂ ਯੂ ਟੈਟਲਡ ਔਨ ਮੀ। ਜੇ ਤੁਸੀਂ ਇੰਗਲਿਸ਼ ਦੇ ਵਿੱਚ ਦੱਸਣਾ ਨਾ ਕਿ ਤੂੰ ਮੇਰੀ ਚੁਗਲੀ ਕੀਤੀ, ਯੂ ਕੈਨ ਈਜ਼ਲੀ ਸੇ ਦੈਟ ਯੂ ਟੈਟਲਡ ਔਨ ਮੀ।
1: ਬਿਲਕੁਲ, ਜਾਂ ਫਿਰ ਜਦੋਂ ਤੁਹਾਡਾ ਛੋਟਾ ਭਰਾ ਤੁਹਾਡੀ ਗਲਤੀ ਦੱਸ ਦੇਵੇ ਪੇਰੈਂਟਸ ਨੂੰ, ਤਾਂ ਫਿਰ ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਵਾਈ ਆਰ ਯੂ ਟੈਟਲਿੰਗ, ਹੈਨਾ।
0: ਅਤੇ ਜਿਵੇਂ ਉਹ ਭੂਆ ਵੀ ਸਾਡੇ ਘਰ ਦੀ ਹੁੰਦੀ ਹੈ, ਉਹ ਜਦੋਂ ਭੂਆ ਸਾਡੇ ਘਰ ਦੀ ਗੱਲ ਸੁਣ ਕੇ ਦੂਜੇ ਘਰ 'ਚ ਦੱਸ ਦੇਵੇ, ਸ਼ੀ ਟੈਟਲਡ ਔਨ ਅਸ, ਨੋ?
1: ਯੈਸ ਯੈਸ,
0: ਮੈਨੂੰ ਲੱਗਦਾ
1: ਇਹ ਸ਼ਬਦ ਤੁਸੀਂ ਬਿਲਕੁਲ ਆਪਣੀ ਆਮ ਜ਼ਿੰਦਗੀ ਦੇ ਵਿੱਚ ਯੂਜ਼ ਕਰ ਸਕਦੇ ਹੋ। ਬਹੁਤ ਹੀ ਨਵਾਂ ਸ਼ਬਦ ਲੈ ਕੇ ਆਏ ਅਸੀਂ ਤੁਹਾਡੇ ਵਾਸਤੇ।
0: ਤੇ ਮਤਲਬ ਹੁਣ ਜੇ ਤੁਹਾਨੂੰ ਤੁਹਾਡੀ ਕੋਈ ਚੁਗਲੀ ਕਰ ਰਿਹਾ, ਤੁਹਾਡੀ ਗੱਲ ਕਿਸੇ ਥਰਡ ਪਰਸਨ ਨੂੰ ਦੱਸ ਰਿਹਾ, ਤੇ ਯੂ ਕੈਨ ਈਜ਼ਲੀ ਆਸਕ ਹਿਮ ਦੈਟ ਡੂ ਯੂ ਟੈਟਲਡ ਔਨ ਮੀ।
1: ਬਿਲਕੁਲ,
0: ਤੇ ਬਸ ਫਿਰ ਮੈਨੂੰ ਲੱਗਦਾ ਕਿ ਹੁਣ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਇੱਕ ਗਾਣਾ ਸੁਣੋ ਤੇ ਗਾਣੇ ਤੇ ਸੁਣਤੇ ਇੰਜੋਏ ਕਰੋ, ਤੇ ਸੁਣਦੇ ਸੁਣਦੇ ਇਹ ਵੀ ਯਾਦ ਕਰੋ ਕਿ ਕਿਸੇ ਨੇ ਤੁਹਾਡੀ ਗੱਲ ਇੱਧਰ ਦੀ ਉੱਧਰ ਕੀਤੀ, ਤੇ ਤੁਸੀਂ ਕੀ ਕਹਿਣਾ ਹੈ, ਤੁਸੀਂ ਇਹ ਕਹਿਣਾ ਦੈਟ ਯੂ ਟੈਟਲਡ ਔਨ ਮੀ। ਤੇ ਬਸ ਫਿਰ ਇੰਜੋਏ ਕਰੋ ਟ੍ਰੈਕ, ਟ੍ਰੈਕ ਤੋਂ ਬਾਅਦ ਅਸੀਂ ਮਿਲਦੇ ਹਾਂ ਲੈ ਕੇ ਤੁਹਾਡੇ ਲਈ ਸੈਗਮੈਂਟ ਤਹਿਜ਼ੀਬ।

0: ਜਲੰਧਰ ਕੇਂਦਰ ਹੈ ਤੇ ਪ੍ਰੋਗਰਾਮ ਚੱਲ ਰਿਹਾ ਯੁਵ ਵਾਣੀ ਮੇਰੇ ਨਾਲ ਆਰਜੇ ਸ਼ਿਵਮ ਤੇ
1: ਆਰਜੇ ਜਪਸ ਤੇ ਹੁਣ ਸਮਾਂ ਹੋ ਚੁੱਕਾ ਹੈ ਜੀ ਸਾਡੇ ਨਵੇਂ ਸੈਗਮੈਂਟ ਦਾ ਜੋ ਕਿ ਹੈ ਤਹਿਜ਼ੀਬ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕੁਛ ਮੈਨਰਸ ਕੁਛ ਐਟੀਕੇਟਸ ਜੋ ਤੁਸੀਂ ਆਪਣੀ ਰੀਅਲ ਜ਼ਿੰਦਗੀ ਦੇ ਵਿੱਚ ਯੂਜ਼ ਕਰ ਸਕਦੇ ਹੋ
0: ਅਤੇ ਅੱਜ ਤੁਹਾਡੇ ਲਈ ਖਾਸ ਕਰਕੇ ਅਸੀਂ ਲੈ ਕੇ ਆਏ ਜੀ ਸੋਸ਼ਲ ਮੀਡੀਆ ਐਟੀਕੇਟਸ ਅਤੇ ਇਹਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਔਨਲਾਈਨ ਰਹਿਣਾ ਹੈ ਅਤੇ ਕਿਹੜਾ ਢੰਗ ਕਿਹੜਾ ਸਲੀਕਾ ਹੈ ਜੋ ਤੁਹਾਡੇ ਲਈ ਸਭ ਤੋਂ ਵਧੀਆ ਰਹੇਗਾ
1: ਬਿਲਕੁਲ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਚਲਾਉਂਦੇ ਹੋ ਔਨਲਾਈਨ ਜਾਂਦੇ ਹੋ ਤੁਹਾਨੂੰ ਆਪਣੀ ਪਰਸਨੈਲਿਟੀ ਜਾਂ ਆਪਣੀ ਜੋ ਵੀ ਚੀਜ਼ ਹੈ ਤੁਸੀਂ ਉਸ ਸੋਸ਼ਲ ਮੀਡੀਆ 'ਤੇ ਪਾ ਰਹੇ ਹੋ ਉਹਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਜਿਹੜਾ ਦੂਸਰਾ ਪਰਸਨ ਹੈ ਉਹ ਉਸ ਚੀਜ਼ ਨੂੰ ਕਿੱਦਾਂ ਯੂਜ਼ ਕਰੇਗਾ ਜਾਂ ਕਿੱਦਾਂ ਉਸ ਬਾਰੇ ਉਹਨੂੰ ਸੋਚੇਗਾ
0: ਅਤੇ ਦੋਸਤੋ ਜਦੋਂ ਅਸੀਂ ਗੱਲ ਕਰ ਰਹੇ ਹਾਂ ਸਾਡੇ ਤਹਿਜ਼ੀਬ ਸੈਗਮੈਂਟ ਦੀ ਤਾਂ ਸਭ ਤੋਂ ਪਹਿਲੀ ਵੱਡੀ ਗੱਲ ਆਉਂਦੀ ਹੈ ਜੀ ਕੈਪਸ ਲੋਕ ਰੂਲ ਕਿਸੇ ਨੂੰ ਕਮੈਂਟ ਜਾਂ ਮੈਸੇਜ ਕਰਦੇ ਵੇਲੇ ਸਾਰੇ ਅੱਖਰ ਜਿਹੜੇ ਹੋਣੇ ਚਾਹੀਦੇ ਉਹਨਾਂ ਕੈਪੀਟਲ ਲੈਟਰਸ ਦੇ ਵਿੱਚ ਨਹੀਂ ਹੋਣੇ ਚਾਹੀਦੇ ਅੰਗਰੇਜ਼ੀ ਦੀ ਤਹਿਜ਼ੀਬ ਵਿੱਚ ਕੈਪੀਟਲ ਲੈਟਰਸ ਵਿੱਚ ਲਿਖਣ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਸਾਹਮਣੇ ਵਾਲੇ 'ਤੇ ਚਿੱਲਾ ਰਹੇ ਹੋ ਚਿੱਕ ਰਹੇ ਹੋ
1: ਬਿਲਕੁਲ ਅਤੇ ਤਾਂ ਲੱਗਦਾ ਹੈ ਕਿ ਬਹੁਤ ਗੁੱਸੇ ਦੇ ਵਿੱਚ ਬਹੁਤ ਰੂਡ ਵੇ 'ਚ ਉਹ ਚੀਜ਼ ਬੋਲੀ ਜਾ ਰਹੀ ਹੈ
0: ਅਤੇ ਫਿਰ ਜਦੋਂ ਤੁਸੀਂ ਟਾਈਪ ਕਰ ਰਹੇ ਹੋ ਤਾਂ ਮੇਕ ਸ਼ੋਰ ਕਰੋ ਕਿ ਤੁਸੀਂ ਕੀਬੋਰਡ ਨੂੰ ਆਰਾਮ ਦਿਓ ਅਤੇ ਨੋਰਮਲੀ ਟਾਈਪ ਕਰੋ ਜਿਹਦੇ ਵਿੱਚ ਤੁਹਾਡਾ ਫਸਟ ਲੈਟਰ ਕੈਪੀਟਲ ਹੋ ਸਕਦਾ ਪਰ ਸਾਰੇ ਲੈਟਰਸ ਕੈਪੀਟਲ ਨਾ ਹੋਣ
1: ਬਿਲਕੁਲ ਅਤੇ ਮੈਨੂੰ ਲੱਗਦਾ ਹੈ ਔਨਲਾਈਨ ਇਹ ਵੀ ਚੀਜ਼ ਯਾਦ ਜਾਂ ਆਪਣੇ ਦਿਮਾਗ ਦੇ ਵਿੱਚ ਰੱਖਣੀ ਚਾਹੀਦੀ ਹੈ ਜਦੋਂ ਵੀ ਤੁਸੀਂ ਕੋਈ ਚੀਜ਼ ਪੋਸਟ ਕਰਦੇ ਹੋ ਤੁਸੀਂ ਪਹਿਲਾਂ ਉਹ ਚੀਜ਼ ਨੂੰ ਦੇਖੋ ਜੇ ਤੁਸੀਂ ਕੋਈ ਬਲੌਗ ਪੋਸਟ ਕਰ ਰਹੇ ਹੋ ਜਾਂ ਫਿਰ ਕੋਈ ਵੀ ਚੀਜ਼ ਲਿਖ ਕੇ ਕਿਸੇ ਚੀਜ਼ ਵਾਸਤੇ ਪੋਸਟ ਕਰ ਰਹੇ ਹੋ ਤਾਂ ਇਹ ਜ਼ਰੂਰ ਸੋਚੋ ਕਿ ਨੈਕਸਟ ਪਰਸਨ ਨੂੰ ਕਿਹੋ ਜਿਹੀ ਲੱਗੇਗੀ ਕਿ ਉਹ ਐਪਰੋਪ੍ਰੀਏਟ ਹੈ ਕਿ ਉਹ ਸਹੀ ਗੱਲ ਹੈ ਕਿ ਉਹ ਝੂਠ ਹੈ ਕਿ ਉਹ ਫੈਕਟ ਹੈ ਇਹ ਚੀਜ਼ਾਂ ਦਾ ਧਿਆਨ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਰੱਖਣਾ
0: ਅਕਸਰ ਇਹ ਹੋ ਜਾਂਦਾ ਕਿ ਫੋਰਵਰਡਡ ਮੈਸੇਜਸ ਅਤੇ ਰਿਊਮਰਸ ਅਸੀਂ ਬਿਨਾਂ ਸੋਚੇ ਸਮਝੇ ਗਰੁੱਪਸ 'ਚ ਫੋਰਵਰਡ ਕਰ ਦਿੰਦੇ ਹਾਂ ਕਿਸੇ ਇੱਕ ਪਰਸਨ ਤੋਂ ਕੋਈ ਨਿਊਜ਼ ਮਿਲਦੀ ਨਹੀਂ ਹੈ ਕਿ ਅਸੀਂ 10 ਗਰੁੱਪਸ ਵਿੱਚ ਉਹਨੂੰ ਸ਼ੇਅਰ ਕਰ ਦਿੰਦੇ ਹਾਂ ਸਾਨੂੰ ਇਹ ਚੀਜ਼ ਚੈੱਕ ਕਰ ਲੈਣੀ ਚਾਹੀਦੀ ਹੈ ਜਬਸ ਕਿ ਉਹ ਇਨਫੋਰਮੇਸ਼ਨ ਰਿਲਾਇਬਲ ਵੀ ਹੈਗੀ ਹੈ ਕਿ ਨਹੀਂ
1: ਇਹ ਤਾਂ ਬਹੁਤ ਜ਼ਰੂਰੀ ਗੱਲ ਹੈ ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਜਿਹਦੇ ਵਿੱਚ AI ਵੀ ਆ ਚੁੱਕਿਆ ਹੈ ਬਹੁਤ ਝੂਠ ਚੀਜ਼ਾਂ ਚੱਲਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਅਤੇ ਮੈਨੂੰ ਲੱਗਦਾ ਹੈ ਤੁਸੀਂ ਖਾਸ ਇਹ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਿ ਤੁਸੀਂ ਚੈੱਕ ਰੀਚੈੱਕ ਕਰੋ ਜੋ ਵੀ ਇਨਫੋਰਮੇਸ਼ਨ ਤੁਸੀਂ ਪੜ੍ਹ ਰਹੇ ਹੋ ਜਾਂ ਦੇਖ ਰਹੇ ਹੋ ਕਿਸੇ ਵੀ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਉਹਦਾ ਧਿਆਨ ਰੱਖੋ ਅਤੇ ਉਹਨੂੰ ਰੀਚੈੱਕ ਕਰੋ
0: ਬਿਲਕੁਲ ਅਗਲੀ ਗੱਲ ਜੇ ਅਸੀਂ ਕਰੀਏ ਤਾਂ ਉਹ ਆਉਂਦੀ ਹੈ ਜੀ ਅਨਵਾਂਟਿਡ ਵੀਡੀਓ ਕਾਲਸ ਦੀ ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਕਿਸੇ ਨੂੰ ਪਹਿਲੀ ਵਾਰ ਇੰਸਟਾ 'ਤੇ ਮਿਲਦੇ ਹਾਂ ਵਟਸਐਪ 'ਤੇ ਜੁੜਦੇ ਹਾਂ ਅਤੇ ਅਸੀਂ ਕੀ ਕਰਦੇ ਹਾਂ ਉਹਨਾਂ ਨੂੰ ਬਾਰ ਬਾਰ ਵੀਡੀਓ ਕਾਲ ਕਰਨ ਲੱਗ ਜਾਂਦੇ ਹਾਂ ਜੀ ਇਹ ਬਹੁਤ ਹੀ ਵੱਡੀ ਗੱਲ ਹੈ ਗਲਤੀ ਹੈ ਤੁਸੀਂ ਇਹ ਗਲਤੀ ਕਦੀ ਨਾ ਕਰੋ ਕਿਉਂਕਿ ਇਹ ਸੋਸ਼ਲ ਮੀਡੀਆ ਐਟੀਕੇਟਸ ਦੇ ਬਿਲਕੁਲ ਖਿਲਾਫ ਹੈ ਤੁਸੀਂ ਕਿਸੇ ਨੂੰ ਵੀ ਬਿਨਾਂ ਉਹਦੀ ਮਰਜ਼ੀ 'ਤੇ ਬਾਰ ਬਾਰ ਫਸਟ ਮੀਟਿੰਗ 'ਤੇ ਕਦੀ ਵੀਡੀਓ ਕਾਲ ਨਾ ਕਰੋ
1: ਬਿਲਕੁਲ ਅਤੇ ਮੈਨੂੰ ਲੱਗਦਾ ਇੱਕ ਹੋਰ ਚੀਜ਼ ਹੈ ਕਹਿ ਸਕਦੇ ਹਾਂ ਕਿ ਜਦੋਂ ਵੀ ਤੁਸੀਂ ਕਿਸੇ ਪਲੈਟਫਾਰਮ 'ਤੇ ਕੋਈ ਚੀਜ਼ ਪਾਉਂਦੇ ਹੋ ਅਤੇ ਉਸ ਤੋਂ ਬਾਅਦ ਜੇ ਕੋਈ ਹੋਰ ਤੁਹਾਡੀ ਪੋਸਟ 'ਤੇ ਕੋਮੈਂਟ ਕਰ ਰਿਹਾ ਜਾਂ ਕੋਈ ਨੈਗੇਟਿਵ ਕੋਮੈਂਟ ਜਾਂ ਕੋਈ ਨੈਗੇਟਿਵ ਚੀਜ਼ ਬੋਲ ਰਿਹਾ ਤਾਂ ਤੁਸੀਂ ਉਹਨੂੰ ਲਾਈਟਲੀ ਲੈਣਾ ਹੈ ਅਤੇ ਜ਼ਿਆਦਾ ਗੱਲ ਨੂੰ ਨਹੀਂ ਵਧਾਉਣਾ ਮੇਰੇ ਹਿਸਾਬ ਨਾਲ ਤੁਹਾਨੂੰ ਇੱਦਾਂ ਹੀ ਕਰਨਾ ਚਾਹੀਦਾ ਕਿਉਂਕਿ ਹਰ ਬੰਦੇ ਦਾ ਹਰ ਪਰਸਨ ਦਾ ਓਪੀਨੀਅਨ ਅਲੱਗ ਹੋ ਸਕਦਾ ਹੈ ਪਰ ਜੇ ਤੁਸੀਂ ਆਪਣੀ ਪਰਸਨੈਲਿਟੀ ਜਾਂ ਆਪਣੀ ਜਿਹੜੀ ਜ਼ਿੰਦਗੀ ਜਾਂ ਜੋ ਵੀ ਲਾਈਫ ਹੈ ਤੁਹਾਡੀ ਔਨਲਾਈਨ ਉਹਨੂੰ ਬਚਾਉਣਾ ਚਾਹੁੰਦੇ ਹੋ ਉਹਨੂੰ ਰਿਸਪੈਕਟ ਕਰਨਾ ਚਾਹੁੰਦੇ ਹੋ ਤਾਂ ਫਿਰ ਉਹਦੇ ਓਪੀਨੀਅਨਸ ਨੂੰ ਤੁਸੀਂ ਨਾ ਹੀ ਧਿਆਨ ਦਿਓ ਉਹਦੇ 'ਤੇ
0: ਅਤੇ ਖਾਸ ਕਰਕੇ ਗੱਲ ਇਹ ਵੀ ਆ ਜਾਂਦੀ ਹੈ ਜਬਸ ਕਿ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੀ ਵੀਡੀਓਜ਼ ਨੂੰ ਤੁਹਾਡੀ ਪੋਸਟ ਨੂੰ ਕੋਈ ਡਿਸਲਾਈਕ ਨਾ ਕਰੇ ਤਾਂ ਤੁਸੀਂ ਵੀ ਕਿਸੇ ਦੇ ਕੰਟੈਂਟ ਨੂੰ ਡਿਸਲਾਈਕ ਨਾ ਕਰੋ ਜੇ ਤੁਹਾਨੂੰ ਨਹੀਂ ਪਸੰਦ ਆ ਰਿਹਾ ਤਾਂ ਤੁਸੀਂ ਜਸਟ ਸਕਰੋਲ ਕਰ ਦਿਓ ਉਹਨੂੰ ਅਵੋਇਡ ਕਰੋ ਅਤੇ ਮੈਨੂੰ ਲੱਗਦਾ ਕਿਸੇ ਨੂੰ ਟ੍ਰੋਲ ਕਰਨਾ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਡੀ ਗਲਤੀ ਹੈ ਅਤੇ ਇਹ ਗਲਤੀ ਵੀ ਤੁਹਾਨੂੰ ਨਹੀਂ ਕਰਨੀ ਚਾਹੀਦੀ
1: ਬਿਲਕੁਲ ਇਹ ਸਾਰੀ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਅਤੇ ਉਮੀਦ ਕਰਦੇ ਤੁਹਾਨੂੰ ਇਹ ਸਾਰੀ ਚੀਜ਼ਾਂ ਤੁਹਾਡੇ ਦਿਮਾਗ 'ਚ ਗਈਆਂ ਹੋਣ ਅਤੇ ਤੁਸੀਂ ਇਹ ਚੀਜ਼ਾਂ ਦਾ ਸਾਡੀ ਟਿਪਸ ਦਾ ਯੂਜ਼ ਕਰੋਗੇ ਅਤੇ ਅੱਗੇ ਤੋਂ ਸੋਸ਼ਲ ਮੀਡੀਆ 'ਤੇ ਕੁਛ ਵੀ ਪਾਉਣ ਤੋਂ ਪਹਿਲਾਂ ਉਹਦੇ 'ਤੇ ਥੋੜ੍ਹਾ ਜਿਹਾ ਸੋਚੋਗੇ ਅਤੇ ਦੇਖੋਗੇ ਕਿ ਕੀ ਸਹੀ ਹੈ ਕੀ ਗਲਤ ਹੈ
0: ਕਿਉਂਕਿ ਮੈਨੂੰ ਲੱਗਦਾ ਹੈ ਕਿ ਅੰਤ 'ਤੇ ਬਸ ਇਹ ਹਿਊਮੈਨੀਟੇਰੀਅਨ ਗਰਾਊਂਡਸ ਹੀ ਨੇ ਜੋ ਸਾਨੂੰ ਸਾਡੇ ਨਾਲ ਜੋੜ ਕੇ ਰੱਖਦੇ ਆ ਸਾਡੇ ਗਰਾਊਂਡ ਨਾਲ ਜੋੜ ਕੇ ਰੱਖਦੇ ਆ ਅਤੇ ਮੈਨੂੰ ਲੱਗਦਾ ਕਿ ਫਿਰ ਤੁਸੀਂ ਹੰਬਲ ਹੋ ਥੋੜ੍ਹਾ ਕਾਇੰਡ ਹੋ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਵੇਲੇ ਦੋ ਵਾਰੀ ਸੋਚੋ ਫਿਰ ਹੀ ਪੋਸਟ ਕਰੋ
1: ਬਿਲਕੁਲ

0: ਅਤੇ ਹਾਕੀ ਵਿੱਚ ਭਾਰਤ ਨੇ ਆਕਲੈਂਡ 'ਚ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIR ਚਮੈਲਾ ਨੇਸ਼ਨਸ ਕੱਪ ਖਿਤਾਬ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਯੋਗ ਦਿਵਸ ਦੇ ਮੌਕੇ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਕਿਵੇਂ ਜਿਹੜਾ ਯੋਗ ਹੈ ਉਹ ਸਾਨੂੰ ਜ਼ਿੰਦਗੀ ਜੀਣ ਦਾ ਜਿਹੜਾ ਤਰੀਕਾ ਹੈ ਨਾ ਉਹ ਸਿਖਾ ਦਿੰਦਾ ਹੈ। ਸੋ ਸਭ ਤੋਂ ਪਹਿਲਾਂ ਜੋ ਸਾਡੀ ਜ਼ਿੰਦਗੀ 'ਚ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਆ ਅਤੇ ਆਪਾਂ ਨੂੰ ਬਹੁਤ ਵੱਡੀ ਲੱਗਦੀ ਆ, ਪਰ ਯੋਗ ਜਦੋਂ ਅਸੀਂ ਕਰਦੇ ਹਾਂ ਅਤੇ ਅਸੀਂ ਆਪਣੇ ਆਪ ਦੇ ਵਿੱਚ ਇੰਨੀ ਰੈਜ਼ੀਲੀਅੰਸ ਪੈਦਾ ਹੋ ਜਾਂਦੀ ਹੈ ਸਾਡੇ ਵਿੱਚ ਯੋਗਾ ਕਰਨ ਦੇ ਨਾਲ, ਜਿਹਦੇ ਨਾਲ ਸਾਡੇ ਜਿਹੜੇ ਸਾਹ ਨੇ ਉਹ ਵੀ ਇੱਕ ਸਟੇਬਲ ਲੈਵਲ 'ਤੇ ਪਹੁੰਚ ਜਾਂਦੇ ਨੇ। ਅਤੇ ਫਿਰ ਉਹ ਤੋਂ ਬਾਅਦ ਇਸ ਸਿਚੁਏਸ਼ਨ ਤੋਂ ਬਾਅਦ ਜੇ ਸਾਡੇ 'ਤੇ ਕੋਈ ਵੀ ਕਦੇ ਵੀ ਪ੍ਰੋਬਲਮ ਆਉਂਦੀ ਹੈ ਅਤੇ ਫਿਰ ਸਾਨੂੰ ਜਿਹੜੀਆਂ ਪਰਿਸਥਿਤੀਆਂ ਹੈਗੀਆਂ ਨੇ, ਸਿਚੁਏਸ਼ਨਸ ਹੈਗੀਆਂ ਨੇ, ਉਹ ਇੰਨਾ ਤੰਗ ਨਹੀਂ ਕਰਦੀਆਂ, ਕਿਉਂਕਿ ਜਿਹੜਾ ਸਾਡਾ ਨਜ਼ਰੀਆ ਹੁੰਦਾ ਹੈ ਉਹ ਯੋਗਾ ਕਰਨ ਦੇ ਨਾਲ ਬਦਲ ਜਾਂਦਾ ਹੈ। ਅਤੇ ਜ਼ਿੰਦਗੀ ਦੇ ਕੋਈ ਵੀ ਜੋ ਤੂਫਾਨ ਆਉਂਦਾ ਹੈ ਤਾਂ ਪਹਿਲੇ ਨਾ ਵੈਸੇ ਅਸੀਂ ਘਬਰਾ ਜਾਂਦੇ ਹਾਂ ਕਿਉਂਕਿ ਅਸੀਂ ਅੰਦਰੋਂ ਇੰਨੇ ਸਟਰੋਂਗ ਨਹੀਂ ਹੁੰਦੇ, ਲੇਕਿਨ ਜਿਹੜੇ ਇਨਸਾਨ ਨੇ ਆਪਣੇ ਸਾਹਾਂ 'ਤੇ ਅਤੇ ਆਪਣੇ ਮਨ 'ਤੇ ਕੰਟਰੋਲ ਕਰ ਲਿਆ ਹੁੰਦਾ ਹੈ ਨਾ, ਉਹਦੇ ਲਈ ਕੋਈ ਵੀ ਵੱਡੀ ਤੋਂ ਵੱਡੀ ਮੁਸੀਬਤ ਦੀ ਉਹਨੂੰ ਹਿਲਾ ਨਹੀਂ ਸਕਦੀ, ਕਿਉਂਕਿ ਉਹ ਅੰਦਰੋਂ ਯੋਗ ਦੇ ਨਾਲ ਇੰਨਾ ਜ਼ਿਆਦਾ ਸਟਰੋਂਗ ਬਣ ਜਾਂਦਾ ਹੈ। ਇਸ ਲਈ ਜਦੋਂ ਅਗਲੀ ਵਾਰੀ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਵੀ ਪ੍ਰੋਬਲਮ ਆਵੇ ਜਾਂ ਫਿਰ ਤੁਹਾਡੀ ਜ਼ਿੰਦਗੀ 'ਚ ਫਿਲਹਾਲ ਜੀ ਕੋਈ ਵੀ ਪ੍ਰੋਬਲਮ ਚੱਲ ਰਹੀ ਆ, ਅਤੇ ਉਹਦਾ ਸੋਲਿਊਸ਼ਨ ਲੱਭਣ ਤੋਂ ਪਹਿਲੇ ਨਾ ਤੁਸੀਂ ਆਪਣੇ ਸਾਹਾਂ ਨੂੰ ਅਤੇ ਆਪਣੇ ਮਨ ਨੂੰ ਸ਼ਾਂਤ ਕਰਨਾ ਸਿੱਖਿਓ, ਕਿਉਂਕਿ ਜਿਹੜਾ ਸ਼ਾਂਤ ਮਨ ਹੁੰਦਾ ਹੈ ਨਾ ਉਹ ਸੋਲਿਊਸ਼ਨ ਬਹੁਤ ਜਲਦੀ ਲੱਭਦਾ ਹੈ। ਅਤੇ ਕਦੇ ਕਦੇ ਬਹੁਤ ਵਾਰੀ ਇੱਦਾਂ ਦੇ ਹੁੰਦਾ ਹੈ ਕਿ ਸਾਡੀ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਉਹਦਾ ਕਾਰਨ ਹੀ ਅਸ਼ਾਂਤ ਮਨ ਹੁੰਦਾ ਹੈ। ਸੋ ਯੋਗ ਸਾਨੂੰ ਜ਼ਰੂਰ ਕਰਨਾ ਚਾਹੀਦਾ, ਉਹਦੇ ਨਾਲ ਕੀ ਹੁੰਦਾ ਕਿ ਸਾਡਾ ਜਿਹੜਾ ਮਨ ਹੈ, ਸਾਡੇ ਜਿਹੜੇ ਵਿਚਾਰ ਹੈ, ਸਾਡੇ ਜਿਹੜੇ ਸਾਹ ਨੇ ਉਹ ਕੰਟਰੋਲ 'ਚ ਰਹਿੰਦੇ ਨੇ, ਉਹ ਸਟੇਬਲ ਰਹਿੰਦੇ ਨੇ, ਅਤੇ ਕੋਈ ਵੀ ਜਦ ਵੀ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਉਹਨੂੰ ਫੇਸ ਕਰਨ ਦੀ ਇੱਕ ਬੈਟਰ ਸਿਚੁਏਸ਼ਨ ਵਿੱਚ ਹੁੰਦੇ ਹਾਂ। ਇਹ ਸਭ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਪਰ ਫਿਲਹਾਲ ਤੁਹਾਡੇ ਲਈ ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਵਿੱਚ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਪੇਸ਼ ਕਰ ਰਹੀ ਹਾਂ।

ਸੋ ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਸਾਨੂੰ ਯੋਗਾ ਕਰਨ ਦੇ ਨਾਲ ਸਾਡੀ ਜਿੱਦਾਂ ਬੋਡੀ ਫਲੈਕਸੀਬਲ ਹੁੰਦੀ ਹੈ, ਹੈਲਦੀ ਹੁੰਦੀ ਹੈ, ਇਹਦੇ ਐਕਸਟਰਨਲ ਬੈਨੀਫਿਟਸ ਹੋ ਗਏ, ਪਰ ਇੰਟਰਨਲ ਬੈਨੀਫਿਟਸ ਸਾਡੇ ਇਮੋਸ਼ਨਲ, ਸਾਡੇ ਮੈਂਟਲ ਹੈਲਥ ਨੂੰ ਕੀ ਬੈਨੀਫਿਟਸ ਹੋ ਰਹੇ ਨੇ, ਅੱਜ ਆਪਾਂ ਉਹਨਾਂ ਦੀ ਗੱਲਬਾਤ ਕਰਦੇ ਪਿਆ। ਸੋ ਯੋਗਾ ਦੇ ਨਾਲ ਨਾ ਅਸੀਂ ਇੱਕ ਹੋਰ ਬਹੁਤ ਖੂਬਸੂਰਤ ਚੀਜ਼ ਸਿੱਖਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਅਤੇ ਆਈ ਥਿੰਕ ਇਹ ਸਾਨੂੰ ਸਾਰਿਆਂ ਨੂੰ ਸਿੱਖਣ ਦੀ ਨਾ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ, ਉਹ ਹੈਗਾ ਹੈ ਸੰਤੁਲਨ, ਬੈਲੈਂਸ। ਜਿਹੜਾ ਯੋਗਾ ਹੈਗਾ ਨਾ, ਉਹ ਸਾਨੂੰ ਇੱਕ ਬਹੁਤ ਹੀ ਅੱਛੀ ਚੀਜ਼ ਸਿਖਾਉਂਦਾ ਕਿ ਸਾਨੂੰ, ਅਸੀਂ ਜੇ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਨੂੰ ਐਕਸਟ੍ਰੀਮ 'ਚ ਲੈ ਕੇ ਜਾਂਦੇ ਹਾਂ, ਭਾਵੇਂ ਉਹ ਜ਼ਿਆਦਾ ਐਕਸਟ੍ਰੀਮ ਕੰਮ ਕਰਨਾ ਹੋਵੇ, ਐਕਸਟ੍ਰੀਮ ਚਿੰਤਾ ਕਰਨੀ ਹੋਵੇ, ਜਾਂ ਐਕਸਟ੍ਰੀਮ ਐਕਸਪੈਕਟੇਸ਼ਨਸ ਹੋਣ, ਜਾਂ ਕਿਸੇ ਵੀ ਚੀਜ਼ ਨੂੰ ਜਦੋਂ ਅਸੀਂ ਐਕਸੈਸ, ਮਤਲਬ ਜ਼ਿਆਦਾ ਲੈ ਕਰ ਜਾਂਦੇ ਹਾਂ, ਅਤੇ ਸੰਤੁਲਨ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਸੰਤੁਲਨ ਹੁੰਦਾ ਅਤੇ ਵਿਗੜ ਜਾਂਦਾ, ਅਤੇ ਉਹਦੇ ਨਾਲ ਬਾਅਦ ਵਿੱਚ ਕੀ ਹੁੰਦਾ, ਰਿਐਕਸ਼ਨ ਹੁੰਦਾ। ਜਿਸ ਚੀਜ਼ ਦੇ ਅਸੀਂ ਅਗਰ ਪਿੱਛੇ ਭੱਜ ਰਹੇ ਹੁੰਦੇ ਹਾਂ, ਉਹ ਕਿਤੇ ਨਾ ਕਿਤੇ ਜਾ ਕੇ ਸਾਨੂੰ ਡਿਸਅਪੁਆਇੰਟ ਕਰਦੀ ਹੈ, ਅਤੇ ਜਿਹੜੀ ਚੀਜ਼ ਤੋਂ ਅਸੀਂ ਭੱਜ ਰਹੇ ਹੁੰਦੇ ਹਾਂ, ਉਹ ਕਿਤੇ ਨਾ ਕਿਤੇ ਸਾਨੂੰ ਕਦੇ ਨਾ ਕਦੇ ਤਾਂ ਫੇਸ ਜ਼ਰੂਰ ਕਰਨੀ ਪੈਂਦੀ ਹੈ। ਸੋ ਯੋਗਾ ਦੇ ਬਹੁਤ ਸਾਰੇ ਇੱਦਾਂ ਦੇ ਪੋਸਚਰਸ ਹੁੰਦੇ ਨੇ, ਪੋਜ਼ਿਸ ਹੁੰਦੇ ਨੇ, ਆਸਨ ਹੁੰਦੇ ਨੇ, ਜਿਹਦੇ ਵਿੱਚ ਸਾਨੂੰ ਬੈਲੈਂਸ ਮੇਨਟੇਨ ਕਰਨ ਦੀ ਜ਼ਰੂਰਤ ਹੁੰਦੀ ਹੈ, ਅਤੇ ਸਿਰਫ ਉਹ ਫਿਜ਼ੀਕਲ ਬੈਲੈਂਸ ਨਹੀਂ ਸਿਖਾਉਂਦਾ, ਸਾਨੂੰ ਇੱਕ ਇਮੋਸ਼ਨਲ ਅਤੇ ਮੈਂਟਲ ਬੈਲੈਂਸ ਵੀ ਸਿਖਾਉਂਦਾ ਹੈ ਕਿ ਕਿੱਦਾਂ ਜੇ ਕੋਈ ਬਾਹਲੀ ਅੱਛੀ ਚੀਜ਼ ਹੋ ਗਈ ਹੈ, ਤਾਂ ਜ਼ਰੂਰੀ ਨਹੀਂ ਹੈ ਕਿ ਅਸੀਂ ਬਹੁਤ ਜ਼ਿਆਦਾ ਹੀ ਖੁਸ਼ ਹੋ ਜਾਣਾ ਹੈ, ਅਤੇ ਜੇ ਕਿਤੇ ਸਾਡੇ ਨਾਲ ਕੁਛ ਗਲਤ ਹੋ ਗਿਆ ਤਾਂ ਅਸੀਂ ਬਿਲਕੁਲ ਹੀ ਨੈਗੇਟਿਵ ਹੋ ਜਾਣਾ ਹੈ। ਜੇ ਸਾਡੇ ਨਾਲ ਕੋਈ ਪਿਆਰ ਨਾਲ ਗੱਲ ਕਰ ਰਿਹਾ, ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਦੇ ਤੋਂ ਬਹੁਤ ਜ਼ਿਆਦੀਆਂ ਐਕਸਪੈਕਟੇਸ਼ਨਸ ਰੱਖ ਲੈਣੀਆਂ ਨੇ, ਜਾਂ ਫਿਰ ਜੇ ਕਿਸੇ ਨੇ ਸਾਨੂੰ ਨਿਰਾਸ਼ ਕਰ ਦਿੱਤਾ, ਤਾਂ ਸ਼ਾਇਦ ਉਹਦੀ ਵੀ ਕੋਈ ਨਾ ਕੋਈ ਮਜਬੂਰੀ ਰਹੀ ਹੋਊਗੀ। ਸੋ ਜਿਹੜਾ ਯੋਗਾ ਹੈ ਨਾ, ਉਹ ਫਿਜ਼ੀਕਲੀ ਤਾਂ ਸਾਨੂੰ ਬੈਲੈਂਸ ਰੱਖਦਾ ਹੀ ਰੱਖਦਾ, ਸਾਡੀ ਹੈਲਥ ਨੂੰ ਬੈਲੈਂਸ ਕਰਕੇ ਹੀ ਰੱਖਦਾ, ਪਰ ਨਾਲ ਦੇ ਨਾਲ ਸਾਡੇ ਇਮੋਸ਼ਨਸ ਅਤੇ ਸਾਡੀ ਜਿਹੜੀ ਮੈਂਟਲ ਹੈਲਥ ਹੁੰਦੀ ਹੈ, ਉਹਨੂੰ ਵੀ ਬੈਲੈਂਸ ਕਰਕੇ ਰੱਖਦਾ ਹੈ।

ਬਸ ਜਿਹੜੀ ਇਹੀ ਜ਼ੋਰ ਜ਼ੋਰ ਦੀ ਹਾਰਟ ਬੀਟ ਚੱਲ ਰਹੀ ਹੈ ਨਾ, ਇਹਨੂੰ ਹੀ ਬੈਲੈਂਸ 'ਚ ਰੱਖਣਾ, ਇਹਨੂੰ ਹੀ ਕੰਟਰੋਲ 'ਚ ਰੱਖਣਾ। ਅਤੇ ਇਹ ਕਿਵੇਂ ਹੋਏਗਾ? ਯੋਗ ਦੇ ਨਾਲ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਕਿਵੇਂ ਜਿਹੜਾ ਯੋਗ ਹੈ ਉਹ ਸਾਡੀ ਫਿਜ਼ੀਕਲ ਹੈਲਥ ਦੇ ਨਾਲ ਨਾਲ ਸਾਡੀ ਮੈਂਟਲ ਅਤੇ ਸਾਡੀ ਇਮੋਸ਼ਨਲ ਹੈਲਥ ਨੂੰ ਵੀ ਬਹੁਤ ਸਾਰੇ ਫਾਇਦੇ ਦਿੰਦਾ ਹੈ। ਸੋ ਇੱਕ ਚੀਜ਼ ਹੋਰ ਹੈ ਜਿਹੜੀ ਅਸੀਂ ਯੋਗ ਕਰਨ ਦੇ ਨਾਲ ਸਾਡੀ ਸਾਈਕੀ ਦੇ ਵਿੱਚ ਆਉਂਦੀ ਹੈ, ਉਹ ਹੈਗਾ ਹੈ ਪ੍ਰੈਜੈਂਟ ਦੇ ਵਿੱਚ ਰਹਿਣਾ। ਤੁਸੀਂ ਜੇ ਕਦੇ ਨੋਟਿਸ ਕੀਤਾ ਹੋਵੇ ਤਾਂ ਤੁਸੀਂ ਇਹ ਚੀਜ਼ ਜਾਣੋਗੇ ਕਿ ਅਸੀਂ ਜ਼ਿਆਦਾ ਟਾਈਮ ਨਾਲ ਸਾਡੇ ਜਿਹੜੇ ਖਿਆਲ ਨੇ ਉਹ ਦੋ ਚੀਜ਼ਾਂ 'ਤੇ ਹੀ ਰਹਿੰਦੇ ਨੇ, ਜਾਂ ਤਾਂ ਬੀਤੇ ਹੋਏ ਕੱਲ੍ਹ 'ਤੇ ਜਾਂ ਫਿਰ ਆਉਣ ਵਾਲੇ ਕੱਲ੍ਹ 'ਤੇ। ਪਰ ਕਦੇ ਸੋਚਿਆ ਕਿ ਜ਼ਿੰਦਗੀ ਜਿਹਨੂੰ ਅਸੀਂ ਅੱਜ ਕਹਿਣਾ ਹੈ ਕਿ ਲਵ ਯੂ ਜ਼ਿੰਦਗੀ, ਉਹ ਕਿੱਥੇ ਹੈ? ਉਹ ਸਿਰਫ ਅਤੇ ਸਿਰਫ ਅੱਜ ਵਿੱਚ ਹੈ, ਇਸ ਪਲ ਵਿੱਚ ਹੈ। ਅਤੇ ਜਿਹੜਾ ਯੋਗ ਹੈਗਾ ਨਾ, ਸਾਨੂੰ ਇਸ ਅੱਜ ਵਿੱਚ ਇਸ ਪਲ ਵਿੱਚ ਰਹਿਣਾ ਸਿਖਾਉਂਦਾ ਹੈ। ਕਿਉਂਕਿ ਸਾਨੂੰ ਲੱਗਦਾ ਹੈ ਕਿ ਅਸੀਂ ਕਿਸੇ ਚੀਜ਼ ਨੂੰ ਪਾ ਲਵਾਂਗੇ, ਕਿਸੇ ਮੁਕਾਮ 'ਤੇ ਪਹੁੰਚ ਜਾਵਾਂਗੇ ਤਾਂ ਅਸੀਂ ਖੁਸ਼ ਹੋ ਜਾਵਾਂਗੇ। ਪਰ ਅਸੀਂ ਭੁੱਲ ਜਾਂਦੇ ਹਾਂ ਕਿ ਖੁਸ਼ੀ ਉਸ ਸਫ਼ਰ ਦਾ ਨਾਮ ਹੈ ਜਦੋਂ ਅਸੀਂ ਆਪਣੇ ਆਪ ਦੇ ਨਾਲ ਜੀਣਾ ਸਿੱਖ ਲੈਂਦੇ ਹਾਂ ਅਤੇ ਅੱਜ ਵਿੱਚ ਜੀਣਾ ਸਿੱਖ ਲੈਂਦੇ ਹਾਂ। ਸੋ ਜੇਕਰ ਤੁਹਾਡੇ ਕੋਲ ਤੁਹਾਡੇ ਸਾਹ ਚੱਲ ਰਹੇ ਨੇ, ਤੁਹਾਡੇ ਪਰਿਵਾਰ ਹੈਗਾ ਹੈ, ਤੁਹਾਡੇ ਦੋਸਤ ਹੈਗੇ ਨੇ, ਅਤੇ ਤੁਹਾਡੇ ਕੋਲ ਜ਼ਿੰਦਗੀ ਨੂੰ ਇੱਕ ਵਾਰੀ ਫਿਰ ਤੋਂ ਸਵਾਰਨ ਦਾ ਮੌਕਾ ਹੈਗਾ ਹੈ, ਤਾਂ ਫਿਰ ਟੈਨਸ਼ਨ ਕਾਹਦੀ ਹੈ ਯਾਰ? ਯੋਗਾ ਕਰੋ, ਫਿਜ਼ੀਕਲੀ ਹੈਲਦੀ ਹੋਵੋ। ਫਿਜ਼ੀਕਲੀ ਹੈਲਦੀ ਹੋਣ ਦੇ ਨਾਲ ਨਾਲ ਇਹ ਤੁਹਾਨੂੰ ਮੈਂਟਲੀ ਅਤੇ ਇਮੋਸ਼ਨਲੀ ਵੀ ਹੈਲਦੀ ਬਣਾਏਗਾ, ਅਤੇ ਤੁਸੀਂ ਜ਼ਿੰਦਗੀ ਨੂੰ ਕਲਵੱਕੜੀ ਪਾ ਕੇ ਕਹਿ ਦੋਗੇ ਲਵ ਯੂ ਜ਼ਿੰਦਗੀ।

ਵਾਹ ਜੀ ਵਾਹ, ਇਹ ਗਾਣਾ ਸੁਣ ਕੇ ਨਾ ਮੇਰਾ ਜੀ ਕਰਨ ਦਿਆ ਸੀ ਮੈਂ ਨੱਚ ਪਵਾਂ, ਪਰ ਮੈਂ ਅਜੇ ਨੱਚ ਨਹੀਂ ਸਕਦੀ ਕਿਉਂਕਿ ਅਜੇ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਪਰ ਤੁਸੀਂ ਕਦੇ ਸੋਚਿਆ ਹੈ ਕਿ ਯੋਗਾ ਦੇ ਨਾਲ ਜਦੋਂ ਅਸੀਂ ਸਾਡੀ ਮੈਂਟਲ ਹੈਲਥ, ਫਿਜ਼ੀਕਲ ਹੈਲਥ ਅੱਛੀ ਹੁੰਦੀ ਹੈ, ਪਰ ਇੱਕ ਹੋਰ ਚੀਜ਼ ਹੈ ਉਹਦੇ ਜਿਹਦੇ ਨਾਲ ਸਾਡੀ ਮੈਂਟਲ ਹੈਲਥ, ਫਿਜ਼ੀਕਲ ਹੈਲਥ, ਇਮੋਸ਼ਨਲ ਹੈਲਥ ਜਿਹੜੀ ਹੈਗੀ ਆ ਚੰਗੀ ਹੁੰਦੀ ਹੈ। ਸਾਡਾ ਜਿਹੜਾ ਮੂਡ ਹੈ ਨਾ, ਜੇ ਖਰਾਬ ਹੋਇਆ ਹੋਵੇ ਤਾਂ ਥੋੜ੍ਹੇ ਹੀ ਸੈਕਿੰਡਸ ਦੇ ਵਿੱਚ, ਮਤਲਬ ਐਂ ਚੁਟਕੀਆਂ ਦੇ ਵਿੱਚ ਨਾ, ਜਿਹੜਾ ਮੂਡ ਹੈ ਉਹ ਵੀ ਠੀਕ ਹੋ ਜਾਂਦਾ ਹੈ। ਉਹ ਕੀ ਚੀਜ਼ ਹੈ ਇਹ ਵੀ, ਇਹ ਮੈਂ ਤੁਹਾਨੂੰ ਦੱਸੂਗੀ ਨਹੀਂ, ਮੈਂ ਤੁਹਾਨੂੰ ਗਾਣੇ ਦੇ ਜ਼ਰੀਏ, ਮੈਂ ਗਾਣਾ ਚਲਾਉਣ ਲੱਗੀ ਹਾਂ ਅਤੇ ਤੁਸੀਂ ਮੈਨੂੰ ਦੱਸਣਾ ਹੈ ਕਿ ਇਹ ਕੀ ਚੀਜ਼ ਹੈ। ਠੀਕ ਹੈ ਜੀ।

ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ ਅਤੇ ਇਸ ਗਾਣੇ ਤੋਂ ਪਹਿਲਾਂ ਇੱਕ ਹਿੰਟ ਡਰੋਪ ਕੀਤਾ ਸੀਗਾ ਕਿ ਯੋਗਾ ਦੇ ਨਾਲ ਨਾਲ ਅਸੀਂ ਇੱਕ ਹੋਰ ਚੀਜ਼ ਕਰ ਸਕਦੇ ਹਾਂ ਜਿਹਦੇ ਨਾਲ ਸਾਡਾ ਮੂਡ ਵਧੀਆ ਹੋ ਜਾਂਦਾ ਹੈ ਅਤੇ ਉਹ ਹੈਗਾ ਹੈ ਡਾਂਸ ਡਾਂਸ ਦੇ ਨਾਲ ਸਾਡੀ ਜਿਹੜਾ ਦਿਨ ਦੀ ਥਕਾਵਟ ਹੈ ਨਾ ਉਹ ਲੱਥ ਜਾਂਦੀ ਹੈ ਅਤੇ ਮੂਡ ਜਿਹੜਾ ਹੈਗਾ ਹੈ ਉਹ ਮਤਲਬ ਚਿਹਰੇ 'ਤੇ ਨਾ ਇੱਕ ਅਲੱਗ ਹੀ ਰੌਣਕ ਆ ਜਾਂਦੀ ਹੈ ਭਾਵੇਂ ਕੋਈ ਓਕੇਜ਼ਨ ਨਾ ਵੀ ਹੋਵੇ ਫਿਰ ਵੀ ਨਾ ਆਪਣੇ ਆਪ ਨੂੰ 5-10 ਮਿੰਟ ਦੇ ਕੇ ਨਾ ਥੋੜ੍ਹਾ ਜਿਹਾ ਨੱਚ ਲੈਣਾ ਚਾਹੀਦਾ ਹੈ ਜਿਹੜਾ ਸਾਡਾ ਮੂਡ ਹੈ ਜਿਹੜੀ ਸਾਡੀ ਟੈਨਸ਼ਨ ਆ ਨਾ ਦੂਰ ਹੋ ਜਾਂਦੀਆਂ ਨੇ ਅਤੇ ਜਿਹੜਾ ਮਨ ਹੈ ਨਾ ਉਹ ਇੱਕਦਮ ਖੁਸ਼ ਹੋ ਜਾਂਦਾ ਅਤੇ ਇਹ ਵੀ ਇੱਕ ਤਰੀਕੇ ਦਾ ਯੋਗ ਹੀ ਹੈ ਕਿਉਂਕਿ ਯੋਗ ਦਾ ਮਤਲਬ ਸਿਰਫ ਸਰੀਰ ਨੂੰ ਸਵਸਥ ਬਣਾਉਣਾ ਨਹੀਂ ਹੁੰਦਾ ਯੋਗ ਦਾ ਅਸਲ ਮਤਲਬ ਹੁੰਦਾ ਹੈ ਆਪਣੇ ਆਪ ਨਾਲ ਦੋਸਤੀ ਕਰਨੀ ਆਪਣੀ ਕਮੀਆਂ ਨੂੰ ਸਵੀਕਾਰ ਕਰਨਾ ਆਪਣੇ ਮਨ ਨੂੰ ਸ਼ਾਂਤ ਕਰਨਾ ਅਤੇ ਆਪਣੀ ਜ਼ਿੰਦਗੀ ਨੂੰ ਥੈਂਕ ਯੂ ਕਹਿਣਾ ਅਤੇ ਅੱਜ ਯੋਗ ਦਿਵਸ ਦੇ ਮੌਕੇ 'ਤੇ ਆਪਾਂ ਕੀ ਕਰਨਾ ਹੈ ਕਿ ਆਪਾਂ ਕੋਈ ਵੱਡਾ ਵਾਅਦਾ ਨਹੀਂ ਕਰਨਾ ਆਪਾਂ ਬਸ ਇੱਕ ਛੋਟਾ ਜਿਹਾ ਵਾਅਦਾ ਕਰਨਾ ਹੈ ਕਿ ਅਸੀਂ ਆਪਣੇ ਆਪ ਦੇ ਨਾਲ ਰੋਜ਼ ਘੱਟੋ ਘੱਟ 5 ਮਿੰਟ ਬੈਠਣਾ ਹੈ ਕਿਉਂਕਿ ਜਿਹੜਾ ਇਨਸਾਨ ਖੁਦ ਦੇ ਨਾਲ ਜੁੜਿਆ ਹੁੰਦਾ ਨਾ ਉਹਨੂੰ ਸਾਰਿਆਂ ਨਾਲ ਜੁੜਨ ਦੀ ਲੋੜ ਨਹੀਂ ਪੈਂਦੀ ਅਤੇ ਜਾਣ ਤੋਂ ਪਹਿਲੇ ਸਿਰਫ ਇਹੀ ਕਹੂੰਗੀ ਕਿ ਜਿਹੜੀ ਜ਼ਿੰਦਗੀ ਹੈ ਨਾ ਉਹ ਕਦੇ ਵੀ ਪਰਫੈਕਟ ਨਹੀਂ ਹੁੰਦੀ ਅਤੇ ਇਹਦੀ ਜਿਹੜੀ ਖੂਬਸੂਰਤੀ ਹੈ ਉਹ ਉਹਦੀ ਇਮਪਰਫੈਕਸ਼ਨਸ ਵਿੱਚ ਹੀ ਹੁੰਦੀ ਹੈ ਇਸ ਕਰਕੇ ਜ਼ਿੰਦਗੀ ਨੂੰ ਮਹਿਸੂਸ ਕਰੋ ਜ਼ਿੰਦਗੀ ਨੂੰ ਐਕਸੈਪਟ ਕਰੋ ਅਤੇ ਹਰ ਰੋਜ਼ ਸਵੇਰੇ ਉੱਠ ਕੇ ਜਦੋਂ ਚਿਹਰਾ ਵੇਖਦੇ ਹੋ ਨਾ ਅਤੇ ਸ਼ੀਸ਼ੇ ਦੇ ਅੱਗੇ ਨਾ ਸਿਰਫ ਇੱਕ ਹੀ ਚੀਜ਼ ਕਿਹਾ ਕਰੋ ਲਵ ਯੂ ਜ਼ਿੰਦਗੀ ਸੋ ਇਸ ਪ੍ਰੋਗਰਾਮ ਲਵ ਯੂ ਜ਼ਿੰਦਗੀ ਜਿਹਨੂੰ ਤੁਸੀਂ ਸੁਣਿਆ ਹੈ ਆਪਣੀ ਦੋਸਤ ਦੇ ਹੋਸਟ ਆਰ ਜੇ ਰੀਆ ਦੇ ਨਾਲ ਅਤੇ ਜਿਹੜਾ ਮੇਰਾ ਅੱਜ ਤੱਕ ਦਾ ਸਫ਼ਰ ਸੀਗਾ ਤੁਹਾਡੇ ਨਾਲ ਇੰਨਾ ਹੀ ਸੀਗਾ ਜਿਹੜੇ ਅਗਲੇ ਸਾਡੇ ਆਰ ਜੇ ਨੇ ਸਟੂਡੀਓ ਵਿੱਚ ਆ ਗਏ ਨੇ ਅਤੇ ਅਗਲਾ ਜਿਹੜਾ ਸਫ਼ਰ ਹੈ ਤੁਸੀਂ ਇਹਨਾਂ ਨਾਲ ਤੈਅ ਕਰੋਗੇ ਇਹਨਾਂ ਦਾ ਨਾਮ ਕੀ ਹੈ ਇਹ ਤਾਂ ਮੈਂ ਨਹੀਂ ਦੱਸੂੰਗੀ ਇਹ ਤਾਂ ਤੁਸੀਂ ਇਹਨਾਂ ਨਾਲ ਹੀ ਜਾਣੋਗੇ ਅਤੇ ਜਾਣ ਤੋਂ ਪਹਿਲੇ ਮਿਸ ਪੂਜਾ ਹੋਰਾਂ ਦਾ ਬਹੁਤ ਹੀ ਵਧੀਆ ਜਿਹਾ ਘੈਂਟ ਜਿਹਾ ਨੀਚੇ ਟੰਬੜ ਵਾਲਾ ਗਾਣਾ ਤੁਹਾਡੇ ਲਈ ਪੇਸ਼ ਕਰਕੇ ਜਾ ਰਹੀ ਹਾਂ

0: ਬਿਲਕੁਲ ਜੀ, ਖਾਬ ਤੁਹਾਡਾ ਕੋਈ ਵੀ ਹੋਵੇ, ਛੋਟਾ ਹੋਵੇ ਵੱਡਾ ਹੋਵੇ, ਲੇਕਿਨ ਅਗਰ ਪੂਰਾ ਹੋਗਾ ਤਾਂ ਸਿਰਫ ਔਰ ਸਿਰਫ ਯੋਗਾ ਸੇ ਹੀ ਹੋਗਾ। ਮਤਲਬ 21 ਜੂਨ ਹੈ ਤਾਂ ਆਪਾਂ ਯੋਗ ਦਿਵਸ ਮਨਾ ਰਹੇ ਹਾਂ, ਤਾਂ ਹਰ ਕੋਈ ਸਿਰਫ ਔਰ ਸਿਰਫ ਇੱਕ ਚੀਜ਼ ਗੱਲ ਕਰੇ, ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈਗੀ ਆ, ਅਗਰ ਉਸਨੂੰ ਸੋਰਟ ਆਊਟ ਕਰਨਾ ਤਾਂ ਓਨਲੀ ਵੇ ਇਜ਼ ਭਾਈ ਯੋਗਾ। ਫਿਰ ਇਹ ਗੱਲ ਭਾਵੇਂ ਸਾਡੇ ਪੋਲੀਟੀਸ਼ੀਅਨ ਕਹਿ ਰਹੇ ਹੋਣ, ਭਾਵੇਂ ਸਾਡੇ ਜਿਹੜੇ ਫਿਟਨੈਸ ਇੰਸਟ੍ਰਕਟਰ ਹੈ ਉਹ ਕਹਿ ਰਹੇ ਹੋਣ, ਜਾਂ ਫਿਰ ਸਾਡੇ ਫਿਲਮ ਇੰਡਸਟਰੀ ਦੇ ਜਿੰਨੇ ਵੀ ਜਾਣੇ ਮਾਣੇ ਅਦਾਕਾਰ ਹੈ ਉਹ ਕਹਿ ਰਹੇ ਹਨ, ਸਭ ਦਾ ਇੱਕ ਹੀ ਮੰਨਣਾ ਹੈ, ਅੱਜ ਦਾ ਮੋਟੋ ਯੋਗਾ ਸੇ ਹੀ ਹੋਗਾ। ਸੋ ਬਈ ਤੁਸੀਂ ਇਹ ਯੋਗਾ ਕੀਤੀ ਹੈ ਕਿ ਨਹੀਂ ਕੀਤੀ ਹੈ, 365 ਦਿਨ ਵਿੱਚ ਤੁਸੀਂ ਯੋਗਾ ਕਰੋ ਜਾਂ ਨਾ ਕਰੋ, ਦੈਟਸ ਆਲ ਅਪ ਟੂ ਯੋਰ ਚੋਇਸ, ਲੇਕਿਨ ਬਈ 21 ਜੂਨ ਨੂੰ ਯੋਗਾ ਜ਼ਰੂਰ ਕਰਨਾ ਚਾਹੀਦਾ, ਸਾਡਾ ਕਲਚਰ ਹੈ, ਸਾਡਾ ਟ੍ਰੈਂਡ ਹੈ। ਅਤੇ ਕਹਿੰਦੇ ਹੈ ਕਿ ਕਿਸੇ ਇੱਕ ਦਿਨ ਸ਼ੁਰੂ ਕਰਨ ਦੀ ਦੇਰ ਹੁੰਦੀ, ਜਦੋਂ ਸ਼ੁਰੂ ਕਰਦੇ ਨੇ ਉਸ ਤੋਂ ਬਾਅਦ ਚੀਜ਼ਾਂ ਆਟੋਮੈਟਿਕਲੀ ਲਾਈਨਅਪ ਹੋਣੀਆਂ ਸ਼ੁਰੂ ਹੋ ਜਾਂਦੀਆਂ, ਅਤੇ ਮਨ ਹਲਕਾ ਹੋ ਜਾਂਦਾ ਹੈ, ਦਿਲ ਹਲਕਾ ਹੋ ਜਾਂਦਾ ਹੈਗਾ, ਅਤੇ ਸਰੀਰ ਤਾਂ ਥੋੜ੍ਹਾ ਥੋੜ੍ਹਾ ਹਲਕਾ ਫੀਲ ਕਰਨਾ ਸ਼ੁਰੂ ਕਰ ਹੀ ਦਿੰਦਾ ਹੈ। ਅਤੇ ਇਸੇ ਲਈ ਕਹਿੰਦੇ ਯੋਗਾ ਸੇ ਹੀ ਤੋ ਹੋਗਾ। ਸੋ ਹੈਪੀ ਯੋਗਾ ਡੇ ਅਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ, ਅਤੇ ਉਮੀਦ ਕਰਦੇ ਹਾਂ ਕਿ ਅੱਜ ਸਾਰਾ ਦਿਨ ਅਸੀਂ ਐਫ ਐਮ ਰੇਨਬੋ ਤੋਂ ਯੋਗਾ ਦੀ ਬਹੁਤ ਸਾਰੀ ਗੱਲ ਕੀਤੀ, ਇਸ ਕਰਕੇ ਮੈਂ ਯੋਗਾ ਦੀ ਹੋਰ ਗੱਲ ਬਿਲਕੁਲ ਨਹੀਂ ਕਰੂੰਗਾ, ਮੈਂ ਵਹੀ ਗੱਲ ਕਰਾਂਗਾ ਫਿਲਮੀ ਦੁਨੀਆ ਵਿੱਚ, ਫਿਲਮੀ ਇੰਡਸਟਰੀ ਬਾਰੇ ਦੱਸਾਂਗਾ, ਬਾਲੀਵੁੱਡ ਦੇ ਵਿੱਚ ਕੀ ਚੱਲ ਰਿਹਾ ਹੈ, ਕਿਹੜੀ ਨਵੀਂ ਰਿਲੀਜ਼ ਹੋਈ ਹੈ, ਕਿਹੜੀ ਅਪਕਮਿੰਗ ਰਿਲੀਜ਼ ਹੈ, ਕਿਹਨਾਂ ਦਾ ਅੱਜ ਬਰਥਡੇ ਹੈ, ਕਿਹਨਾਂ ਦੇ ਅੱਜ ਡੈਥ ਐਨੀਵਰਸਰੀ ਹੈ, ਸਭ ਕੁਝ ਡਿਸਕਸ ਕਰਾਂਗੇ ਅਗਲੇ 1 ਘੰਟੇ ਵਿੱਚ। ਬਾਲੀਵੁੱਡ ਦੀ ਹਰ ਇੱਕ ਗੌਸਿਪ ਮੇਰੇ ਨਾਲ ਡਿਸਕਸ ਕਰਨ ਵਾਸਤੇ ਤਿਆਰ ਰਹੋ, ਲੇਕਿਨ ਸਿਰਫ ਔਰ ਸਿਰਫ ਬਾਲੀਵੁੱਡ ਨਹੀਂ, 8 ਵਜੇ ਆ ਜਾਏਗਾ ਜੀ ਇਹ ਮੇਰਾ ਪੰਜਾਬ, 8:30 ਹੋਏਗਾ ਜੀ ਸਪੋਰਟੀ ਸੰਡੇ, 9 ਵਜੇ ਦਿਲ ਚਾਹਤਾ ਹੈ, 10 ਵਜੇ ਹੋਏਗਾ ਜੀ ਸ਼ਾਮੇ ਗਜ਼ਲ, ਅਤੇ 10:30 ਆ ਜਾਏਗੀ ਜੀ ਸਾਡੀ ਬੈਕ ਟੂ ਬੈਕ ਸੌਂਗਸ ਦੀ ਮਹਿਫਿਲ, ਇੱਕ ਪਿਆਰ ਕਾ ਨਗਮਾ ਹੈ। ਸੋ ਤਿਆਰੀ ਹੈ ਜੀ ਮਹਿਫਿਲ ਦੀ ਪੂਰੀ, ਮੇਰੀ ਪੂਰੀ ਤਿਆਰੀ ਹੈ ਵੀਕਐਂਡ ਨੂੰ ਹੋਰ ਜ਼ਿਆਦਾ ਹਸੀਨ ਬਣਾਉਣ ਦੀ, ਤੁਸੀਂ ਵੀ ਆਪਣੇ ਇਸ ਵੀਕਐਂਡ ਨੂੰ ਹੋਰ ਜ਼ਿਆਦਾ ਹਸੀਨ ਬਣਾਓ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਜੀ। ਚਲੋ ਇਸੀ ਗਰਮੀ ਨੂੰ ਥੋੜ੍ਹਾ ਜਿਹਾ ਰਿਲੈਕਸ ਕਰਦੇ ਹਾਂ, ਇੱਕ ਪਿਆਰ ਜਿਹਾ ਟਰੈਕ ਦੇ ਨਾਲ, ਥੋੜ੍ਹਾ ਜਿਹਾ ਮੌਸਮ ਇੰਜੋਏ ਕਰਦੇ
1: ਹਾਂ। ਆ ਜਾ ਪਿਆਰ ਕੀ ਹੋੜੀ ਲੈ,
2: ਬੋਲੇ ਤਾਂ
3: ਹਾਟ ਹਾਟ
2: ਆਵਾਂ ਯਾਰ, ਸੌਦਾ ਸੌਦਾ,
1: ਓਹੋ ਦੋਨੋ ਡੀਲ ਕਰਸੀ
2: ਟਾਈਟ, ਵੈਰੀ ਟਾਈਟ,
1: ਆਖੋਸ ਹੋ ਐਗਰੀਮੈਂਟ, ਚਲੇ ਉਸ ਪੇ ਪਰਮਾਨੈਂਟ, ਔਰ ਹਜ਼ਰਤ ਰਿਕਾਰਡ ਮੇ ਯੇ ਦਿਲ ਕਾ ਜੱਜ ਕਹੇ,
4: ਆਰਡਰ ਆਰਡਰ,
1: ਖਾਲੀ ਮਿਲੀ ਖਾਲੀ ਮਿਲੀ, ਰੁਕਨੇ ਗਾ ਨਹੀਂ, ਤੇਰਾ ਪੀਛਾ ਕਰੂੰ ਤੱਕ।

ਕ੍ਰਿਤੀ ਸੈਨਨ ਅਤੇ ਸ਼ਾਹਿਦ ਕਪੂਰ ਦੀ ਜਿਹੜੀ ਸਟਰੋਂਗ ਕੈਮਿਸਟਰੀ ਹੈਗੀ ਆ ਉਹ ਸਕਰੀਨ 'ਤੇ ਇੱਕ ਵਾਰੀ ਫਿਰ ਤੋਂ ਦੁਬਾਰਾ ਦੇਖਣ ਨੂੰ ਮਿਲੀ ਆ। ਇਸ ਤੋਂ ਬਾਅਦ ਤੇਰੀ ਬਾਤੋਂ ਮੈਂ ਉਲਝਾ ਜੀਆ ਦੇ ਵਿੱਚ ਵੀ ਦੋਨੋਂ ਦੀ ਕੈਮਿਸਟਰੀ ਸੀ ਉਹ ਕਾਫੀ ਜ਼ਿਆਦਾ ਪਸੰਦ ਕੀਤੀ ਗਈ ਅਤੇ ਜਬ ਤਲਕ ਟਰੈਕ ਜਿਹੜਾ ਸੀਗਾ ਉਹ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਗਿਆ। ਮੂਵੀ ਹੁਣ ਲੈਕ ਕਿਤੇ ਕਰੀ, ਸਭ ਤੋਂ ਜ਼ਿਆਦਾ ਮੂਵੀ ਲੈਕ ਕਰਦੀ ਆ ਜੀ ਵੀਕ ਸਟੋਰੀ ਲਾਈਨ 'ਤੇ, ਸਪੈਸੀਫਿਕਲੀ ਮੂਵੀ ਜਿਹੜੀ ਰਿਟਨ ਪਈ ਹੈ, ਸਕ੍ਰਿਪਟ ਜਿਹੜੀ ਲਿਖੀ ਹੈ ਉਹ ਲਵ ਰੰਜਨ ਦੁਆਰਾ ਲਿਖੀ ਗਈ, ਮਤਲਬ ਪਿਆਰ ਕਾ ਪੰਚਨਾਮਾ ਸੀਰੀਜ਼, ਉਸ ਤੋਂ ਬਾਅਦ ਸੋਨੂ ਕੇ ਟੀਟੂ ਕੀ ਸਵੀਟੀ। ਲਵ ਰੰਜਨ ਤੋਂ ਇਸ ਮੂਵੀ ਨੂੰ ਲੈ ਕੇ ਕਾਫੀ ਜ਼ਿਆਦਾ ਐਕਸਪੈਕਟੇਸ਼ਨ ਸੀਗੀਆਂ, ਕਿਉਂਕਿ ਐਕਸਪੈਕਟ ਕਰ ਰਹੇ ਸੀਗੇ ਉਹ ਅੱਜ ਕੱਲ੍ਹ ਦੇ ਟਾਈਮ ਦਾ ਜਿਹੜਾ ਤੜਕਾ ਹੈਗਾ ਉਹ ਆਪਣੀ ਸਕ੍ਰਿਪਟ ਰਾਈਟਿੰਗ ਦੇ ਵਿੱਚ ਪਾ ਸਕਦੇ ਹੈਗੇ ਆ, ਲੇਕਿਨ ਕਿਤੇ ਨਾ ਕਿਤੇ ਮੂਵੀ ਜਿਹੜੀ ਕਾਫੀ ਜ਼ਿਆਦਾ ਆਰਟੀਫਿਸ਼ੀਅਲ, ਜਿਹੜੇ ਲੋਇਲਟੀ ਟੈਸਟ ਵੀ ਹੈਗੇ ਆ ਉਹ ਆਊਟ ਆਫ ਦਾ ਲੋਜਿਕ ਅਤੇ ਸਕਰੀਨ ਪਲੇ ਨੂੰ ਓਵਰ ਸਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆਏ ਹੈ। ਜਿੱਦਾਂ ਕਿ ਮੈਂ ਦੱਸਿਆ ਕਿ ਸ਼ਾਹਿਦ ਕਪੂਰ ਅਤੇ ਇਹਦੇ ਵਿੱਚ ਕ੍ਰਿਤੀ ਸੈਨਨ ਦੀ ਜਿਹੜੀ ਪਰਫੋਰਮੈਂਸਿਸ ਆ ਉਹ ਕਾਫੀ ਜ਼ਿਆਦਾ ਪਸੰਦ ਕੀਤੀਆਂ ਜਾ ਰਹੀਆਂ, ਲੇਕਿਨ ਅਗਰ ਇੱਕ ਕਿਸੇ ਦੀ ਪਰਫੋਰਮੈਂਸ ਹੈ ਉਹ ਕਾਫੀ ਜ਼ਿਆਦਾ ਸਫ਼ਰ ਕਰ ਰਹੀ ਹੈ ਉਹ ਹੈਗੀ ਰਸ਼ਮਿਕਾ ਮੰਦਾਨਾ ਦੀ ਆਪਣੀ ਹਿੰਦੀ ਨੂੰ ਲੈ ਕੇ। ਮੈਨੂੰ ਨਹੀਂ ਸਮਝ ਆ ਰਿਹਾ ਕਿ ਵਾਈ ਸਾਊਥ ਐਕਟਰਸ ਜਿਹੜੇ ਹੈਗੇ ਇਸ ਚੀਜ਼ ਨੂੰ ਕਾਫੀ ਜ਼ਿਆਦਾ ਮਤਲਬ ਆਪਣੀ ਈਗੋ 'ਤੇ ਫਸਾ ਲੈਂਦੇ ਕਿ ਅਸੀਂ ਆਪਣੀ ਹਿੰਦੀ ਡਬ ਮੂਵੀ 'ਚ ਖੁਦ ਹੀ ਹਿੰਦੀ ਡਬਿੰਗ ਕਰਾਂਗੇ ਵੈਨ ਦੇ ਹੈਵ ਅ ਗੁੱਡ ਡਬਿੰਗ ਆਰਟਿਸਟ। ਮਤਲਬ ਬਾਹੂਬਲੀ ਦੇ ਵਿੱਚ ਅਗਰ ਤੁਸੀਂ ਦੇਖਿਆ ਜਾਵੇ ਪ੍ਰਭਾਸ ਦੀ ਜਿਹੜੀ ਡਬਿੰਗ ਸੀ ਉਹ ਕਾਫੀ ਜ਼ਿਆਦਾ ਖੂਬਸੂਰਤ ਕੀਤੀ ਗਈ, ਲੇਕਿਨ ਸਾਹੋ ਦੇ ਵਿੱਚ ਉਹਨਾਂ ਨੇ ਡਿਸਾਈਡ ਕੀਤਾ ਕਿ ਉਹ ਆਪਣੀ ਹਿੰਦੀ ਡਬਿੰਗ ਜਿਹੜੀ ਹੈ ਉਹ ਖੁਦ ਕਰਨਗੇ, ਅਤੇ ਮੈਨੂੰ ਲੱਗਦਾ ਕਿ ਉਹ ਮੂਵੀ ਦੇ ਉੱਤੇ ਕਾਫੀ ਬੁਰਾ ਇੰਪੈਕਟ ਪਾ ਕੇ ਜਾ ਰਿਹਾ। ਅਤੇ ਰਸ਼ਮਿਕਾ ਮੰਦਾਨਾ ਦੇ ਨਾਲ ਵੀ ਇਸ ਟਾਈਮ ਇਹੀ ਹੋ ਰਿਹਾ ਕਿ ਸ਼ੀ ਇਜ਼ ਟਰਾਈਂਗ ਟੂ ਫਿਗਰ ਆਊਟ ਈਚ ਐਂਡ ਐਵਰੀਥਿੰਗ, ਅਤੇ ਮਤਲਬ ਉਹੀ ਚਾਹੁੰਦੇ ਕਿ ਮੈਂ ਆਪਣੀ ਹਿੰਦੀ ਡਬਿੰਗ ਡਾਇਲੋਗਸ ਜਿਹੜੇ ਉਹ ਖੁਦ ਕਰਾਂ, ਅਤੇ ਕਿਤੇ ਨਾ ਕਿਤੇ ਉਹ ਜਿਹੜੀ ਲੈਕ ਆਫ ਹਿੰਦੀ ਹੈਗੀ ਹੈ ਉਹ ਉਹਨਾਂ ਦੀ ਪਰਫੋਰਮੈਂਸ ਦੇ ਵਿੱਚ, ਉਹਨਾਂ ਦੀ ਡਬਿੰਗ ਦੇ ਵਿੱਚ ਖਾਸ ਸਾਫ਼ ਸੁਥਰੇ ਤਰੀਕੇ ਦੇ ਨਾਲ ਨਜ਼ਰ ਆਉਂਦੀ ਹੈ। ਸਭ ਤੋਂ ਜ਼ਿਆਦਾ ਜਿਹੜੇ ਫੈਨਸ ਹੈਗੇ, ਜਿਹੜੇ ਪੁਰਾਣੇ ਕਾਕਟੇਲਸ ਦੇ ਫੈਨਸ ਹੈ, ਉਹਨਾਂ ਨੂੰ ਇਸ ਚੀਜ਼ ਤੋਂ ਜ਼ਿਆਦਾ ਫੀਲ ਆਊਟ ਹੋਇਆ ਕਿ ਮੂਵੀ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਨਾ ਉਸ ਮੂਵੀ ਦੇ ਨਾਲ ਜੁੜ ਪਾਉਂਦੀ ਹੈ ਨਾ ਹੀ ਉਹ ਮੈਜਿਕ ਰੀਕ੍ਰੀਏਟ ਕਰ ਪਾਉਂਦੀ ਹੈ। ਤਾਂ ਇੱਕ ਐਕਸਪੈਕਟੇਸ਼ਨ ਜਿਹੜੀਆਂ ਕਾਕਟੇਲ ਫੈਨਸ ਨੂੰ ਪਹਿਲੀ ਸੀਰੀਜ਼ ਤੋਂ ਬਾਅਦ ਦੂਜੀ ਸੀਰੀਜ਼ ਤੋਂ ਸੀ ਉਹ ਵੀ ਇਸ ਮੂਵੀ ਨੂੰ ਕਾਫੀ ਜ਼ਿਆਦਾ ਸਫ਼ਰ ਕਰਾਉਂਦੀਆਂ ਹੈਗੀਆਂ। ਸੋ ਵੀਕਨ ਚੱਲ ਰਿਹਾ, ਤੁਸੀਂ ਅਗਰ ਕਾਕਟੇਲ ਟੂ ਦਾ ਪਲੈਨ ਕੀਤਾ ਹੋਇਆ ਤਾਂ ਅਗਰ ਤੁਸੀਂ ਅੱਜ ਦੇਖਣ ਚਾਹ ਰਹੇ ਹੋ, ਦੇਖ ਕੇ ਆ ਚੁੱਕੇ ਹੋ, ਮੈਨੂੰ ਤੁਸੀਂ ਵਟਸਐਪ 'ਤੇ ਦੱਸ ਸਕਦੇ ਹੋ 9855 0507 ਕਿ ਤੁਹਾਨੂੰ ਮੂਵੀ ਕਿਸ ਤਰੀਕੇ ਦੀ ਲੱਗੀ, ਅਤੇ ਮੈਂ ਤੁਹਾਡੇ ਰਿਸਪੋਂਸਿਸ ਦਾ ਵੇਟ ਕਰਾਂਗਾ। ਅਤੇ ਇਸ ਤੋਂ ਇਲਾਵਾ ਹੋਰ ਦੱਸਾਂਗਾ ਫਿਲਮੀ ਦੁਨੀਆ ਦੇ ਵਿੱਚ ਕੀ ਖਾਸ ਚੱਲ ਰਿਹਾ, ਤੁਸੀਂ ਕਰਨਾ ਕੁਛ ਨਹੀਂ ਕਰਨਾ, ਬਸ ਮੇਰੇ ਨਾਲ ਟਿਊਨ ਇਨ ਰਹੋ, ਤਦ ਤੱਕ ਇੰਜੋਏ ਕਰਦੇ ਹਾਂ ਅਗਲਾ ਪਿਆਰਾ ਜਿਹਾ ਟਰੈਕ ਟਰੈਕ ਦੇ ਉਸ ਪਾਰ ਮਿਲਦੇ ਹਾਂ ਜੀ ਹੋਰ ਪਿਆਰੀ ਜੀ ਗੱਲਾਂ ਬਾਤਾਂ ਦੇ ਨਾਲ।

2011 ਅੱਜ ਦੇ ਹੀ ਦਿਨ ਸਾਨੂੰ ਇੱਕ ਇੱਦਾਂ ਦੇ ਅਦਾਕਾਰ ਛੱਡ ਕੇ ਚਲੇ ਗਏ ਸੀਗੇ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਸਿਰਫ ਪੰਜਾਬੀ ਇੰਡਸਟਰੀ ਦੇ ਵਿੱਚ ਨਹੀਂ ਬਲਕਿ ਬਾਲੀਵੁੱਡ ਦੇ ਵਿੱਚ ਵੀ ਆਪਣੀ ਪਹਿਚਾਣ ਜਿਹੜੀ ਹੈਗੀ ਉਹ ਕਾਫੀ ਖੂਬਸੂਰਤ ਤਰੀਕੇ ਦੇ ਨਾਲ ਬਣਾਈ ਸੀ। ਅਗਰ ਤੁਸੀਂ ਗਦਰ ਦੇਖੀ ਹੈ ਤੇ ਤਾਰਾ ਸਿੰਘ ਦਾ ਜਿਹੜਾ ਦੋਸਤ ਸੀਗੇ ਉਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਭੁੱਲ ਸਕਦੇ ਹੋ? ਜੀ ਹਾਂ, ਇੱਕ ਇੱਦਾਂ ਦਾ ਅਦਾਕਾਰ ਜਿਹਨੇ ਦਰਮਿਆਨ ਸਿੰਘ ਦਾ ਕਿਰਦਾਰ ਤਾਂ ਇੰਨੇ ਖੂਬਸੂਰਤ ਤਰੀਕੇ ਨਾਲ ਨਿਭਾਇਆ ਕਿ ਉਹ ਦੋਸਤੀ ਜਿਹੜੀ ਸੀ ਨਾ ਸਨੀ ਦਿਓਲ ਤੇ ਤਾਰਾ ਸਿੰਘ ਤੇ ਦਰਮਿਆਨ ਸਿੰਘ ਦੀ, ਉਹ ਆਫ ਸਕਰੀਨ ਵੀ ਕਾਫੀ ਹੀ ਖੂਬਸੂਰਤ ਤਰੀਕੇ ਨਾਲ ਬਣਾਈ। ਜੀ ਹਾਂ, ਲੇਕਿਨ ਕਹਿੰਦੇ ਨਾ ਕਿ ਜ਼ਿੰਦਗੀ ਦੇ ਵਿੱਚ ਕਦੀ ਕਦੀ ਕੁਛ ਚੀਜ਼ਾਂ ਨਾ ਜ਼ਿੱਦ ਤੋਂ ਬਹੁਤ ਭਾਰੀ ਪੈ ਜਾਂਦੀ ਹੈਗੀ। ਕਈ ਵਾਰੀ ਅਸੀਂ ਕਿਸੇ ਚੀਜ਼ ਨੂੰ ਲੈ ਕੇ ਬੜੇ ਜ਼ਿੱਦੀ ਹੋ ਜਾਂਦੇ, ਆਪਾਂ ਉਸ ਚੀਜ਼ ਦੇ ਫਾਇਦੇ ਨੁਕਸਾਨ ਛੱਡ ਕੇ ਬਸ ਆਪਣੀ ਜ਼ਿੱਦ ਪੂਰੀ ਕਰਨ ਦੇ ਵਿੱਚ ਪੈ ਜਾਂਦੇ ਹੈਗੇ, ਤੇ ਇੱਦਾਂ ਦੀ ਹੀ ਜ਼ਿੱਦ ਇੱਕ ਫੜ ਲਈ ਸੀ ਵਿਵੇਕ ਸ਼ੌਕ ਨੇ। ਜੀ ਹਾਂ, ਵਿਵੇਕ ਸ਼ੌਕ ਇੱਕ ਇੱਦਾਂ ਦੇ ਅਦਾਕਾਰ ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਆਪਣੀ ਕਾਮੇਡੀ ਦੇ ਨਾਲ, ਆਪਣੇ ਸਾਈਡ ਕਰੈਕਟਰਸ ਦੇ ਨਾਲ ਇੱਕ ਆਪਣੀ ਅਲੱਗ ਪਹਿਚਾਨ ਬਣਾਈ ਸੀ। ਐਵਰੀਵਨ ਵਾਸ ਲਾਈਕ ਕਿ ਕਿੰਨੇ ਨੈਚੁਰਲ ਹੈ, ਕਿੰਨੇ ਸਮੂਥ ਹੈ, ਤੇ ਉਹਨਾਂ ਦੀ ਅਦਾਕਾਰੀ ਨੂੰ ਸਨੀ ਦਿਓਲ ਬਹੁਤ ਜ਼ਿਆਦਾ ਪਸੰਦ ਕਰਦੇ ਸੀ। ਉਹਨਾਂ ਦਾ ਕਹਿਣਾ ਸੀਗਾ ਕਿ ਯਾਰ ਇਹ ਕਲਾਕਾਰ ਇੱਦਾਂ ਦਾ ਕਲਾਕਾਰ ਹੈ ਜਿਸ ਨੂੰ ਅਗਰ ਤੁਸੀਂ ਇੱਕ ਵਾਰੀ ਪਰਫਾਰਮ ਕਰਦੇ ਦੇਖਿਆ ਨਾ, ਤੁਸੀਂ ਬਸ ਉਸਨੂੰ ਬਿਨਾਂ ਪਲਕਾਂ ਚੱਪਕੇ ਦੇਖਦੇ ਰਹਿ ਜਾਓਗੇ। ਤੇ ਸਨੀ ਦਿਓਲ ਦੇ ਮੂੰਹ ਤੋਂ ਇੱਦਾਂ ਦੇ ਸ਼ਬਦ ਕਿਸੇ ਕਲਾਕਾਰ ਬਾਰੇ ਨਿਕਲਣਾ ਆਪਣੇ ਆਪ ਵਿੱਚ ਉਸ ਕਲਾਕਾਰ ਦੀ ਜਿਹੜੀ ਮਹਾਨਤਾ ਹੈ ਉਸ ਬਾਰੇ ਦੱਸਦਾ ਹੀ ਦੱਸਦਾ। ਤੇ ਵਿਵੇਕ ਸ਼ੌਕ ਬਾਰੇ ਅਗਰ ਗੱਲ ਕੀਤੀ ਜਾਵੇ ਤਾਂ ਵਿਵੇਕ ਸ਼ੌਕ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਕੰਮ ਕੀਤਾ ਤੇ ਬਾਲੀਵੁੱਡ ਦੇ ਵਿੱਚ ਵੀ ਉਹਨਾਂ ਨੇ ਗਦਰ ਤੋਂ ਇਲਾਵਾ 36 ਚਾਈਨਾ ਟਾਊਨ ਵਿੱਚ ਅਕਸ਼ੇ ਕੁਮਾਰ ਦੇ ਜਿਹੜੇ ਇੱਕ ਸਾਈਡ ਟ੍ਰਿਕ ਇੰਸਪੈਕਟਰ ਹੈ ਉਸਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ। ਲੇਕਿਨ ਆਫਟਰ 2000 ਨੀਅਰ ਅਬਾਊਟ 2011 ਵਿੱਚ ਉਹਨਾਂ ਦਾ ਜਿਹੜਾ ਵੇਟ ਸੀਗਾ ਉਹ ਕਾਫੀ ਜ਼ਿਆਦਾ ਵੱਧ ਗਿਆ ਸੀਗਾ ਤੇ ਵਿਵੇਕ ਸ਼ੌਕ ਨੂੰ ਲੱਗਾ ਕਿ ਕਿਤੇ ਵੱਧਦੇ ਵੇਟ ਕਰਕੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਨਾ ਹੋਵੇ ਕਿ ਫਿਲਮਾਂ ਦੇ ਵਿੱਚ ਜਿਹੜਾ ਕੰਮ ਹੈ ਉਹ ਘੱਟ ਮਿਲਣਾ ਸ਼ੁਰੂ ਹੋ ਜਾਏ, ਕਿਉਂਕਿ ਉਹਨਾਂ ਦੀ ਜਿਹੜੀ ਸਕਰੀਨ ਪ੍ਰੈਜੈਂਸ ਹੈ ਮੇ ਬੀ ਉਹ ਉਹਨਾਂ ਦੇ ਵੱਧਦੇ ਵੇਟ ਦੇ ਨਾਲ ਇਫੈਕਟ ਹੋ ਸਕਦੀ ਹੈਗੀ ਆ। ਤੇ ਉਹਨਾਂ ਨੇ ਇਸੀ ਜ਼ਿੱਦ ਨੂੰ ਆਪਣਾ ਜਨੂੰਨ ਬਣਾ ਲਿਆ ਸੀਗਾ। ਹਾਲਾਂਕਿ ਬਾਲੀਵੁੱਡ ਦੇ ਵਿੱਚ ਵੇਟ ਨੂੰ ਲੂਜ਼ ਕਰਨ ਦੇ ਬੜੇ ਅਲੱਗ ਅਲੱਗ ਤਰੀਕੇ ਦੇ ਨਾਲ ਜਿਹੜੇ ਬਾਲੀਵੁੱਡ ਸਟਾਰਸ ਆ ਉਹ ਫੋਲੋ ਅਪ ਕਰਦੇ ਆ, ਲੇਕਿਨ ਵਿਵੇਕ ਸ਼ੌਕ ਨੇ ਜਿਹੜਾ ਤਰੀਕਾ ਚੁਣਿਆ ਉਹ ਸੀਗਾ ਜੀ ਸਰਜਰੀ। ਜੀ ਹਾਂ, ਲੇਕਿਨ ਸਰਜਰੀ ਵਾਸਤੇ ਸਭ ਤੋਂ ਇੰਪੋਰਟੈਂਟ ਪਾਰਟ ਇਹ ਹੋ ਜਾਂਦਾ ਹੈ ਕਿ ਤੁਸੀਂ ਕਿਸੇ ਹੋਰ ਤਰ੍ਹਾਂ ਦੀ ਦਵਾਈ ਜਿਹੜਾ ਹੈ ਉਹ ਨਹੀਂ ਲੈ ਰਹੇ। ਲੇਕਿਨ ਵਿਵੇਕ ਸ਼ੌਕ ਉਸ ਟਾਈਮ ਕਿਉਂਕਿ ਹਾਰਟ ਡਿਜ਼ੀਜ਼ ਤੋਂ ਵੀ ਸਫ਼ਰ ਕਰ ਰਹੇ ਸੀਗੇ ਤੇ ਉਹ ਉਸ ਟਾਈਮ ਹਾਰਟ ਦੀ ਡਿਜ਼ੀਜ਼ ਦੀ ਜਿਹੜੀ ਦਵਾਈਆਂ ਸੀ ਉਹ ਲੈ ਰਹੇ ਸੀ, ਲੇਕਿਨ ਆਪਣਾ ਵੇਟ ਨੂੰ ਘਟਾਉਣ ਦੀ ਉਹਨਾਂ ਨੂੰ ਜਨੂੰਨ ਇਸ ਤਰੀਕੇ ਦਾ ਹੋ ਗਿਆ ਸੀਗਾ ਕਿ ਸਰਜਰੀ ਕਰਨ ਵਾਲੇ ਡਾਕਟਰਸ ਨੂੰ ਉਹਨਾਂ ਨੇ ਇਸ ਗੱਲ ਨੂੰ ਛੁਪਾ ਲਿਆ। ਜੀ ਹਾਂ, ਉਹ ਚਾਹੁੰਦੇ ਸੀਗੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਆਪਣਾ ਵੇਟ ਜਿਹੜਾ ਹੈਗਾ ਉਹ ਲੂਜ਼ ਕਰਨ, ਤੇ ਇਸੇ ਕਰਕੇ ਉਹਨਾਂ ਨੇ ਆਪਣੀ ਵੇਟ ਲੋਸ ਸਰਜਰੀ ਤੋਂ ਕੁਝ ਦਿਨ ਪਹਿਲਾਂ ਆਪਣੀ ਜਿਹੜੀ ਹਾਰਟ ਦੀ ਦਵਾਈਆਂ ਸੀ ਉਹ ਵੀ ਲੈਣੀਆਂ ਬਿਲਕੁਲ ਬੰਦ ਕਰ ਦਿੱਤੀਆਂ। ਡਾਕਟਰਸ ਨੇ ਸਰਜਰੀ ਜਿਹੜੀ ਹੈਗੀ ਪ੍ਰੋਸੀਡ ਕੀਤੀ ਤੇ ਸਰਜਰੀ ਜਿਹੜੀ ਸੀਗੀ ਉਹ ਸੋਰਟ ਆਊਟ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਵੀ ਗਈ, ਲੇਕਿਨ ਜੋ ਸਰਜਰੀ ਦਾ ਇੰਪੈਕਟ ਸੀਗਾ ਉਹ ਹਾਰਟ ਦੇ ਉੱਤੇ ਇਸ ਤਰੀਕੇ ਦੇ ਨਾਲ ਪਿਆ ਕਿ ਕੁਛ ਹੀ ਦੇਰ ਦੇ ਵਿੱਚ ਵਿਵੇਕ ਸ਼ੌਕ ਨੂੰ 7 ਹਾਰਟ ਅਟੈਕ ਆਏ। ਜੀ ਹਾਂ, ਫੈਮਿਲੀ ਜਿਹੜੀ ਸੀਗੀ ਉਹ ਇੰਨੀ ਜ਼ਿਆਦਾ ਘਬਰਾ ਗਈ, ਡਾਕਟਰਸ ਬਹੁਤ ਜ਼ਿਆਦਾ ਘਬਰਾ ਗਏ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀਗਾ ਕਿ ਸਰਜਰੀ ਦੇ ਵਿੱਚ ਇਹਨਾਂ ਦੀ ਕੋਈ ਕੰਪਲੀਕੇਸ਼ਨਸ ਤਾਂ ਹੋਏ ਹੀ ਨਹੀਂ, ਫਿਰ ਹਾਰਟ ਅਟੈਕ ਕਿਉਂ ਆ ਰਿਹਾ। ਦੈਨ ਫੈਮਿਲੀ ਵੱਲੋਂ ਇਹ ਚੀਜ਼ ਡਿਸਕਲੋਜ਼ ਕੀਤੀ ਗਈ ਕਿ ਉਹ ਆਲਰੇਡੀ ਹਾਰਟ ਦੀ ਡਿਜ਼ੀਜ਼ ਦੀ ਦਵਾਈਆਂ ਜਿਹੜੀਆਂ ਸੀ ਉਹ ਲੈ ਰਹੇ ਸੀਗੇ, ਤੇ ਉਸ ਤੋਂ ਬਾਅਦ ਵਿਵੇਕ ਸ਼ੌਕ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਜਿੱਥੇ ਉਹ 7 ਦਿਨ ਕੋਮਾ ਦੇ ਵਿੱਚ ਵੀ ਰਹੇ, ਤੇ ਉਸ ਤੋਂ ਬਾਅਦ ਉਹ ਸਾਨੂੰ ਛੱਡ ਕੇ ਅਲਵਿਦਾ ਕਹਿ ਕੇ ਚਲੇ ਗਏ। ਜੀ ਹਾਂ ਦੋਸਤੋ, ਕਈ ਵਾਰੀ ਕਹਿੰਦੇ ਨਾ ਕਿ ਕੋਈ ਜਨੂੰ ਇੱਦਾਂ ਦਾ ਸਿਰ ਤੇ ਸਵਾਰ ਹੋ ਜਾਂਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਯਾਰ ਨਹੀਂ ਆਹ ਚੀਜ਼ ਮੈਂ ਇਸ ਤਰੀਕੇ ਦੇ ਨਾਲ ਕਰਨੀ ਹੀ ਕਰਨੀ ਹੈਗੀ ਆ, ਤੇ ਆਪਾਂ ਉਸ ਚੀਜ਼ ਦੀ ਪ੍ਰੀਕੋਸ਼ਨਸ ਜਿਹੜੀਆਂ ਹੈਗੀਆਂ ਨਾ ਉਹ ਲੈਣੀਆਂ ਭੁੱਲ ਜਾਂਦੇ ਹੈਗੇ ਆ। ਤੇ ਵਿਵੇਕ ਸ਼ੌਕ ਨੇ ਵੀ ਕੁਛ ਇਸ ਤਰੀਕੇ ਦੀ ਹੀ ਜ਼ਿੱਦ, ਇਸ ਤਰੀਕੇ ਦਾ ਹੀ ਜਨੂੰਨ ਜਿਹੜਾ ਸੀਗਾ ਉਹ ਪਾਲ ਲਿਆ ਸੀਗਾ ਆਪਣੀ ਸਕਰੀਨ ਉੱਤੇ ਆਪਣੀ ਪ੍ਰੈਜੈਂਸ ਨੂੰ ਸੋਰਟ ਆਊਟ ਕਰਨ ਵਾਸਤੇ। ਹਾਲਾਂਕਿ ਤਰੀਕੇ ਬਹੁਤ ਜ਼ਿਆਦਾ ਲੋਕ ਸਲਾਹ ਦਿੰਦੇ ਕਿ ਇੱਦਾਂ ਨਹੀਂ ਇੱਦਾਂ ਕਰ ਲੈਣਾ ਚਾਹੀਦਾ ਸੀ, ਇੱਦਾਂ ਨਹੀਂ ਇੱਦਾਂ ਕਰ ਲੈਣਾ ਚਾਹੀਦਾ ਸੀਗਾ, ਲੇਕਿਨ ਕਹਿੰਦੇ ਨਾ ਕਿ ਇੱਕ ਇਨਸਾਨ ਨੂੰ ਜਦੋਂ ਕੋਈ ਜਨੂੰਨ ਜਾਂ ਕੋਈ ਜਿੱਦ ਜਿਹੜੀ ਹੈਗੀ ਉਹ ਪਲ ਜਾਂਦੀ ਹੈਗੀ ਆ,

ਉਸ ਤੋਂ ਬਾਅਦ ਉਹ ਇਨਸਾਨ ਉਸੇ ਤਰੀਕੇ ਦੇ ਨਾਲ ਨਜ਼ਰ ਆਉਂਦਾ ਹੀ ਆਉਂਦਾ ਹੈ। ਅਤੇ ਵਿਵੇਕ ਸ਼ਾਹ ਆਪਣੀ ਕੌਮੇਡੀ ਦੇ ਲਈ ਜਿੰਨੇ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਜਾਣੇ ਜਾਂਦੇ ਸੀਗੇ, ਅਤੇ ਅਗਰ ਵਿਵੇਕ ਸ਼ਾਹ ਨੂੰ ਅਸੀਂ ਕਿਸੇ ਹੋਰ ਚੀਜ਼ ਲਈ ਬਹੁਤ ਜ਼ਿਆਦਾ ਯਾਦ ਰੱਖਾਂਗੇ, ਉਹ ਜੀ ਜਸਪਾਲ ਭੱਟੀ ਦੇ ਫਲੋਪ ਸ਼ੋ ਤੋਂ ਬਾਅਦ, ਅਗਰ ਜਸਪਾਲ ਭੱਟੀ ਜੀ ਤੋਂ ਬਾਅਦ ਕਿਸੇ ਨੂੰ ਯਾਦ ਕੀਤਾ ਜਾਂਦਾ, ਉਹ ਫਲੋਪ ਸ਼ੋ ਦੇ ਵਿੱਚ ਵਿਵੇਕ ਸ਼ਾਹ ਨੂੰ ਹੀ ਕੀਤਾ ਜਾਂਦਾ ਹੈ। ਜੀ ਹਾਂ, ਇਸ ਤੋਂ ਇਲਾਵਾ ਉਹ ਕਲਾਕਾਰ ਜਿੰਨੇ ਖੂਬਸੂਰਤ ਸੀਗੇ ਉਨੇ ਹੀ ਬਿਹਤਰੀਨ ਇਨਸਾਨ ਵੀ ਸੀ। ਲੇਕਿਨ ਅੱਜ ਦੇ ਦਿਨ 2011 ਦੇ ਵਿੱਚ ਉਹ ਸਾਨੂੰ ਅਲਵਿਦਾ ਕਹਿ ਕੇ ਚਲੇ ਗਏ, ਅੱਜ ਉਹਨਾਂ ਦੀ ਪੁੰਨਿਆ ਤਿਥੀ ਹੈ। ਸੋ ਆਲ ਇੰਡੀਆ ਰੇਡੀਓ ਵੱਲੋਂ ਉਹਨਾਂ ਨੂੰ ਇੱਕ ਭਾਵੀ ਸ਼ਰਧਾਂਜਲੀ, ਅਤੇ ਤੁਹਾਨੂੰ ਸਾਰਿਆਂ ਨੂੰ ਇਸ ਕਹਾਣੀ ਦਾ ਇੱਕ ਸਬਕ ਜ਼ਰੂਰ ਸਿੱਖਣਾ ਚਾਹੀਦਾ ਕਿ ਸਿੱਧਰ ਜ਼ਨੂਨ ਦੇ ਵਿੱਚ ਆਪਣੀ ਸਿਹਤ ਦਾ ਅੱਛੀ ਔਰ ਬੁਰੇ ਵਿੱਚ ਦਾ ਜਿਹੜਾ ਡਿਫਰੈਂਸ ਹੈ ਉਸਨੂੰ ਹਮੇਸ਼ਾ ਸਮਝ ਕੇ ਰੱਖੋ। ਅਤੇ ਗੱਲਾਂ ਚੱਲਦੀਆਂ ਰਹਿਣਗੀਆਂ ਫਿਲਮੀ ਦੁਨੀਆ ਦੀ, ਕੁਛ ਹੋਰ ਵੀ ਤੱਕ ਪਿਆਰਾ ਜਿਹਾ ਟਰੈਕ ਇੰਜੋਏ ਕਰੋ, ਟਰੈਕ ਬੋਸ ਪਰ ਮਿਲਦੇ ਹੋਰ ਪਿਆਰੀ ਜੀ ਗੱਲਾਂ ਬਾਤਾਂ ਦੇ ਨਾਲ।

ਬਿਲਕੁਲ ਜੀ, ਬਾਲੀਵੁੱਡ ਦੇ ਵਿੱਚ ਕਹਾਣੀਆਂ ਕੁਛ ਇਸੇ ਤਰੀਕੇ ਦੀਆਂ ਹੁੰਦੀਆਂ, ਤੇ ਅੱਜ ਤੋਂ ਤਕਰੀਬਨ 1991 ਦੇ ਵਿੱਚ ਅੱਜ ਹੀ ਦਿਨ ਇੱਕ ਮੂਵੀ ਜਿਹੜੀ ਸੀ ਉਹ ਰਿਲੀਜ਼ ਹੋਈ ਸੀ, ਜਿਹੜੀ ਕਿ ਉਸ ਟਾਈਮ ਦੀ ਵਨ ਆਫ ਦਾ ਬਲੋਕਬਸਟਰ ਮੂਵੀਜ਼ ਦੇ ਵਿੱਚ ਕਾਊਂਟ ਕੀਤੀ ਜਾਂਦੀ ਹੈ। 21 ਜੂਨ 1991 ਨੂੰ ਰਿਲੀਜ਼ ਹੋਈ ਸੀ ਕਰਿਸ਼ਮਾ ਕਪੂਰ ਦੀ ਡੈਬਿਊ ਮੂਵੀ ਪ੍ਰੇਮ ਕੈਦੀ। ਹਾਲਾਂਕਿ ਇਸ ਮੂਵੀ ਨੂੰ ਕਰਿਸ਼ਮਾ ਕਪੂਰ ਦੀ ਜਿਹੜੀ ਡੈਬਿਊ ਮੂਵੀ ਸੀ ਉਹ ਨਹੀਂ ਹੋਣ ਵਾਲੀ ਸੀ, ਉਹਨਾਂ ਦੀ ਜਿਹੜੀ ਸਲਮਾਨ ਖਾਨ ਦੇ ਨਾਲ ਨਿਸ਼ਚੈ ਮੂਵੀ ਸੀ ਉਹ ਡੈਬਿਊ ਮੂਵੀ ਹੋਣ ਲੱਗੀ ਸੀ, ਲੇਕਿਨ ਮੂਵੀ ਜਿਹੜੀ ਸੀ ਉਹ ਟਾਈਮ ਤੋਂ ਬਣ ਕੇ ਤਿਆਰ ਨਹੀਂ ਹੋ ਪਾਈ। ਇਸ ਕਰਕੇ ਪ੍ਰੇਮ ਕੈਦੀ ਜਿਹੜੀ ਸੀ ਉਹ ਅੱਜ ਦਿਨ ਰਿਲੀਜ਼ ਹੋਈ, ਅਤੇ ਇਹ ਕਰਿਸ਼ਮਾ ਕਪੂਰ ਦੀ ਡੈਬਿਊ ਮੂਵੀ। ਹਾਲਾਂਕਿ ਇਸ ਮੂਵੀ ਨੂੰ ਲੈ ਕੇ ਕਈ ਸਾਰੇ ਇੱਦਾਂ ਦੇ ਕਿੱਸੇ ਹੈਗੇ ਜਿਹੜੇ ਇਸ ਮੂਵੀ ਨੂੰ ਬਹੁਤ ਜ਼ਿਆਦਾ ਖਾਸ ਬਣਾ ਦਿੰਦੇ ਹੈਗੇ ਆ। ਇਸ ਮੂਵੀ ਨੂੰ ਡਾਇਰੈਕਟ ਕੀਤਾ ਸੀਗਾ ਕੇ ਮੁਰਲੀ ਮੋਹਨ ਰਾਓ ਨੇ, ਅਤੇ ਫਿਲਮ ਬਾਕਸ ਆਫਿਸ 'ਤੇ ਕਾਫੀ ਜ਼ਿਆਦਾ ਵਧੀਆ ਚੱਲੀ ਸੀ, ਅਤੇ ਇਸ ਮੂਵੀ ਦਾ ਜਿਹੜਾ ਸਕਸੈਸ ਕ੍ਰੈਡਿਟ ਸੀਗਾ ਨਾ ਉਹ ਜਦੋਂ ਕਰਿਸ਼ਮਾ ਕਪੂਰ ਨੂੰ ਦਿੱਤਾ ਗਿਆ, ਤਾਂ ਇਸ ਮੂਵੀ ਦਾ ਜਿਹੜਾ ਹੀਰੋ ਸੀ ਹਰੀਸ਼ ਕਪੂਰ ਉਹ ਕਾਫੀ ਜ਼ਿਆਦਾ ਨਿਰਾਸ਼ ਹੋ ਗਏ ਸੀਗੇ। ਇੱਕ ਇੰਟਰਵਿਊ ਦੇ ਵਿੱਚ ਹਰੀਸ਼ ਨੇ ਕਿਹਾ ਸੀਗਾ ਕਿ ਕਰਿਸ਼ਮਾ ਕਪੂਰ ਨੂੰ ਇਸ ਮੂਵੀ ਦਾ ਇਕੱਲਾ ਕ੍ਰੈਡਿਟ ਦੇ ਦੇਣਾ ਇਹ ਬਹੁਤ ਹੀ ਨਾਜਾਇਜ਼ ਗੱਲ ਹੈ, ਕਿਉਂਕਿ ਮੂਵੀ ਇੱਕ ਟੀਮ ਵਰਕ ਦੇ ਨਾਲ ਬਣਦੀ ਹੈ, ਅਤੇ ਦੋ ਕਰਿਸ਼ਮਾ ਕਪੂਰ ਰਾਜ ਕਪੂਰ ਦੀ ਜਿਹੜੀ ਪੋਤੀ ਸੀ, ਇਸ ਕਰਕੇ ਮੂਵੀ ਨੂੰ ਇੱਕ ਜਿਹੜਾ ਸਟਾਰ ਫੇਸ ਸੀਗਾ ਉਹ ਜ਼ਰੂਰ ਮਿਲ ਗਿਆ, ਲੇਕਿਨ ਬਾਕੀਆਂ ਨੇ ਵੀ ਇਸ ਮੂਵੀ ਵਾਸਤੇ ਬਹੁਤ ਜ਼ਿਆਦਾ ਮਿਹਨਤ ਕੀਤੀ, ਅਤੇ ਉਹ ਵੀ ਸਫਲਤਾ ਦੇ ਬਰਾਬਰ ਹੱਕਦਾਰ ਬਣਦੇ ਹੈ। ਹਰੀਸ਼ ਨੇ ਵੀ ਕਿਹਾ ਸੀ ਕਿ ਫਿਲਮ ਜਦੋਂ ਉਹਨਾਂ ਨੇ ਸਾਈਨ ਕੀਤੀ ਸੀ ਤਾਂ ਉਹਨਾਂ ਨੇ ਸਾਈਨ ਕਰਨ ਦਾ ਇਕਲੌਤਾ ਰੀਜ਼ਨ ਸੀਗਾ ਕਿ ਉਹ ਰਾਜ ਕਪੂਰ ਦੀ ਪੋਤੀ ਦੇ ਨਾਲ ਫਿਲਮ ਕਰ ਰਹੇ ਹੈਗੇ, ਅਤੇ ਉਹ ਰਾਜ ਕਪੂਰ ਦੇ ਇੰਨੇ ਵੱਡੇ ਫੈਨ ਸੀਗੇ ਕਿ ਉਹ ਕਿਸੇ ਵੀ ਵੇਅ ਦੇ ਵਿੱਚ ਕਪੂਰ ਫੈਮਲੀ ਦੇ ਨਾਲ ਕੋਈ ਨਾ ਕੋਈ ਆਪਣਾ ਜਿਹੜਾ ਵਰਕ ਸੀ ਉਹ ਕਨੈਕਟ ਕਰਨਾ ਚਾਹੁੰਦੇ ਸੀਗੇ। ਵੈਸੇ ਦੇਖਿਆ ਜਾਵੇ ਤਾਂ ਹਰੀਸ਼ ਕੁਛ ਗਲਤ ਕਹਿ ਵੀ ਨਹੀਂ ਰਹੇ ਸੀ, ਕਿਉਂਕਿ ਇਸ ਫਿਲਮ ਨੂੰ ਕਈ ਲੋਕ ਠੁਕਰਾ ਚੁੱਕੇ ਸੀ। ਜੀ ਹਾਂ, ਇਸ ਮੂਵੀ ਦੇ ਲੀਡ ਐਕਟਰ ਵਾਸਤੇ ਪਹਿਲਾਂ ਸੰਜੇ ਕਪੂਰ ਨੂੰ ਜਿਹੜਾ ਸੀਗਾ ਉਹ ਆਫਰ ਕੀਤਾ ਗਿਆ ਸੀਗਾ, ਲੇਕਿਨ ਉਹਨਾਂ ਦੇ ਜਿਹੜੇ ਵੱਡੇ ਭਰਾ ਬੋਨੀ ਕਪੂਰ ਸੀ ਉਹਨਾਂ ਨੇ ਮਨਾ ਕਰ ਦਿੱਤਾ, ਅਤੇ ਉਹਨਾਂ ਨੇ ਕਿਹਾ ਕਿ ਬਈ ਸੰਜੇ ਕਪੂਰ ਦੇ ਡੈਬਿਊ ਵਾਸਤੇ ਇਹ ਮੂਵੀ ਬਿਲਕੁਲ ਵੀ ਸਹੀ ਨਹੀਂ ਹੈ। ਸੇਮ ਕਰਿਸ਼ਮਾ ਕਪੂਰ ਦੇ ਰੋਲ ਵਾਸਤੇ ਪਹਿਲਾਂ ਰਵੀਨਾ ਟੰਡਨ ਨੂੰ ਆਫਰ ਕੀਤਾ ਗਿਆ ਸੀਗਾ, ਲੇਕਿਨ ਬਾਥਿੰਗ ਸੂਟ ਦੇ ਸੀਨ ਕਰਕੇ ਰਵੀਨਾ ਟੰਡਨ ਨੇ ਇਸ ਮੂਵੀ ਨੂੰ ਮਨਾ ਕਰ ਦਿੱਤਾ। ਉਸ ਤੋਂ ਬਾਅਦ ਆਇਸ਼ਾ ਜੁਲਕਾ ਨੇ ਵੀ ਇਹ ਫਿਲਮ ਨੂੰ ਮਨਾ ਕਰਤਾ ਸੀਗਾ, ਅਤੇ ਇੱਥੇ ਤੱਕ ਵੀ ਕਿਹਾ ਜਾਂਦਾ ਹੈ ਕਿ ਦਿਵਿਆ ਭਾਰਤੀ ਨੂੰ ਵੀ ਇਹ ਫਿਲਮ ਆਫਰ ਹੋਈ ਸੀ, ਲੇਕਿਨ ਉਹਨਾਂ ਨੇ ਵੀ ਇਹ ਫਿਲਮ ਜਿਹੜੀ ਸੀ ਉਹ ਠੁਕਰਾਤੀ ਸੀ। ਲੇਕਿਨ ਇਸ ਗੱਲ ਦੀ ਕ੍ਰੈਡੀਬਿਲਿਟੀ ਕਿੰਨੀ ਹੈ ਇਸ ਬਾਰੇ ਹਾਲੇ ਕੋਈ ਕੁਛ ਨਹੀਂ ਕਹਿ ਸਕਦਾ। ਅਤੇ ਇਸ ਫਿਲਮ ਦੇ ਵਿੱਚ ਐਕਟਰ ਜੇਡੀ ਚੱਕਰਵਰਤੀ ਨੇ ਵੀ ਇੱਕ ਛੋਟਾ ਜਿਹਾ ਕਿਰਦਾਰ ਨਿਭਾਇਆ ਸੀਗਾ। ਜੀ ਹਾਂ, ਜੇਡੀ ਚੱਕਰਵਰਤੀ ਉਹੀ ਕਿਰਦਾਰ ਹੈ ਜਿਹਨਾਂ ਮੈਂ ਸੱਤਿਆ ਫਿਲਮ ਦੇ ਵਿੱਚ ਸੱਤਿਆ ਦੇ ਕਿਰਦਾਰ ਦੇ ਵਿੱਚ ਦੇਖਿਆ ਸੀਗਾ। ਤੁਸੀਂ ਐਕਚੁਅਲ 'ਚ ਅਗਰ ਦੇਖਿਆ ਜਾਵੇ ਤਾਂ ਜਿਹੜੀ ਪ੍ਰੇਮ ਕੈਦੀ ਮੂਵੀ ਹੈ ਉਹ 90s ਦੇ ਵਿੱਚ ਬਣੀ ਤੇਲਗੂ ਫਿਲਮ ਸੇਮ ਨਾਮ ਤੋਂ ਜਿਹੜੀ ਕਿ ਸੀ ਬਣੀ ਸੀ ਉਸਦਾ ਇੱਕ ਰੀਮੇਕ ਸੀ, ਅਤੇ ਤੁਸੀਂ ਇਸਨੂੰ ਇਤਫਾਕ ਕਹਿ ਲਓ ਜਾਂ ਹਰੀਸ਼ ਕਪੂਰ ਦੀ ਜਿਹੜੀ ਕਿਸਮਤ ਕਹਿ ਲਓ ਕਿ ਤੇਲਗੂ ਫਿਲਮ ਦੇ ਵਿੱਚ ਵੀ ਉਹ ਖੁਦ ਹੀ ਹੀਰੋ ਸੀਗੇ, ਅਤੇ ਇਸ ਮੂਵੀ ਦੇ ਵਿੱਚ ਵੀ ਉਹਨਾਂ ਨੂੰ ਹੀਰੋ ਬਣਨ ਦਾ ਮੌਕਾ ਮਿਲਿਆ। ਅਤੇ ਹਾਲਾਂਕਿ 2002 ਦੇ ਵਿੱਚ ਕੰਨੜ ਭਾਸ਼ਾ ਦੇ ਵਿੱਚ ਵੀ ਆ ਫਿਲਮ ਜਿਹੜੀ ਹੈਗੀ ਸੇਮ ਟਾਈਟਲ ਦੇ ਨਾਮ ਤੋਂ ਬਣੀ, ਲੇਕਿਨ ਇਹਦੇ ਵਿੱਚ ਹਰੀਸ਼ ਕਪੂਰ ਜਿਹੜੇ ਸੀਗੇ ਉਹ ਹੀਰੋ ਦੇ ਤੌਰ 'ਤੇ ਨਜ਼ਰ ਨਹੀਂ ਆਏ। ਜਿੱਦਾਂ ਕਿ ਮੈਂ ਦੱਸਿਆ ਕਿ ਕਰਿਸ਼ਮਾ ਕਪੂਰ ਦੀ ਜਿਹੜੀ ਡੈਬਿਊ ਫਿਲਮ ਸੀ ਉਹ ਨਿਸ਼ਚੈ ਹੋਣ ਵਾਲੀ ਸੀ, ਜਿਹੜੀ ਕਿ ਸਲਮਾਨ ਖਾਨ ਦੇ ਨਾਲ ਹੋਣੀ ਸੀ, ਲੇਕਿਨ ਕਿਉਂਕਿ ਉਹ ਟਾਈਮ 'ਤੇ ਕੰਪਲੀਟ ਨਹੀਂ ਹੋ ਪਾਈ, ਅਤੇ ਇਸ ਕਰਕੇ ਪ੍ਰੇਮ ਕੈਦੀ ਜਿਹੜੀ ਸੀ ਉਹਨਾਂ ਦੀ ਡੈਬਿਊ ਫਿਲਮ ਬਣੀ। ਅਤੇ ਪ੍ਰੇਮ ਕੈਦੀ ਤੋਂ ਬਾਅਦ ਉਹਨਾਂ ਦੀ ਦੋ ਫਿਲਮਾਂ ਹੋਰ ਆਈਆਂ, ਜਿਹਦੇ ਵਿੱਚੋਂ ਇੱਕ ਸੀ ਪੁਲਿਸ ਆਫਿਸਰ, ਦੂਜੀ ਸੀ ਜਾਗ੍ਰਿਤੀ। ਜਾਗ੍ਰਿਤੀ ਦੇ ਵਿੱਚ ਵੀ ਉਹਨਾਂ ਦੇ ਓਪੋਜ਼ਿਟ ਜਿਹੜੇ ਸੀ ਉਹ ਸਲਮਾਨ ਖਾਨ ਹੀ ਸੀ, ਅਤੇ ਸਲਮਾਨ ਜਾਗ੍ਰਿਤੀ ਤੋਂ ਬਾਅਦ ਆਈ ਉਹਨਾਂ ਦੀ ਜਿਹੜੀ ਡੈਬਿਊ ਹੋਣ ਵਾਲੀ ਮੂਵੀ ਨਿਸ਼ਚੈ। ਜੀ ਹਾਂ, ਇੱਕ ਛੋਟਾ ਜਿਹਾ ਕਿੱਸਾ ਪ੍ਰੇਮ ਕੈਦੀ ਦੇ ਨਾਲ 2004 ਦੇ ਵਿੱਚ ਹਰੀਸ਼ ਨੇ ਦੱਸਿਆ ਸੀਗਾ। ਉਹਨਾਂ ਨੇ ਕਿਹਾ ਸੀਗਾ ਕਿ ਪ੍ਰੇਮ ਕੈਦੀ ਦੇ ਵਿੱਚ ਇੱਕ ਸੀਨ ਹੈ ਜਿਹਦੇ ਵਿੱਚ ਕਰਿਸ਼ਮਾ ਕਪੂਰ ਜਿਹੜੀ ਹੈ ਉਹ ਪੂਲ ਦੇ ਵਿੱਚ ਡੁੱਬ ਰਹੀ ਹੁੰਦੀ ਹੈ, ਅਤੇ ਹਰੀਸ਼ ਨੇ ਉਹਨਾਂ ਨੂੰ ਪੂਲ ਦੇ ਵਿੱਚ ਕੁੱਦ ਕੇ ਜਿਹੜੀ ਹੈ ਉਹਨਾਂ ਦੀ ਜਾਨ ਬਚਾਉਣੀ ਹੁੰਦੀ ਹੈ, ਲੇਕਿਨ ਐਕਚੁਅਲ ਦੇ ਵਿੱਚ ਰਿਐਲਿਟੀ ਦੇ ਵਿੱਚ ਇਸ ਸੀਨ ਦਾ ਬਿਲਕੁਲ ਉਲਟ ਹੋਇਆ। ਜੀ ਹਾਂ, ਇਸ ਸੀਨ ਨੂੰ ਫਿਲਮਾਉਣ ਵਾਸਤੇ ਹਰੀਸ਼ ਨੇ ਆਪਣੀ ਹਾਂ ਤਾਂ ਕਹਿ ਦਿੱਤੀ ਸੀ, ਲੇਕਿਨ ਉਹਨਾਂ ਨੇ ਡਾਇਰੈਕਟਰ ਨੂੰ ਇਹ ਨਹੀਂ ਦੱਸਿਆ ਸੀਗਾ ਕਿ ਉਹਨਾਂ ਨੂੰ ਸਵਿਮਿੰਗ ਬਿਲਕੁਲ ਵੀ ਨਹੀਂ ਆਉਂਦੀ, ਅਤੇ ਉਹਨਾਂ ਨੂੰ ਐਕਚੁਅਲ 'ਚ ਐਕਸਪੈਕਟ ਨਹੀਂ ਸੀ ਇਹ ਪੂਲ ਇੰਨਾ ਜ਼ਿਆਦਾ ਡੀਪ ਹੋਏਗਾ। ਅਤੇ ਜਦੋਂ ਉਹਨਾਂ ਨੇ ਕ੍ਰਿਸ਼ਮਾ ਕਪੂਰ ਨੂੰ ਛਲਾਂਗ ਬਚਾਉਣ ਵਾਸਤੇ ਪੂਲ ਦੇ ਵਿੱਚ ਛਲਾਂਗ ਲਗਾਈ, ਅਤੇ ਕਿਉਂਕਿ ਸਵਿਮਿੰਗ ਨਹੀਂ ਆਉਂਦੀ ਸੀ ਤਾਂ ਪੂਲ ਕਾਫੀ ਜ਼ਿਆਦਾ ਡੀਪ ਸੀਗਾ, ਅਤੇ ਹਰੀਸ਼ ਜਿਹੜੇ ਸੀਗੇ ਉਹ ਪੂਲ ਦੇ ਵਿੱਚ ਡੁੱਬਣ ਲੱਗੇ। ਜਿੰਨਾ ਕ੍ਰੀ ਮੈਂਬਰ ਸੀਗੇ ਉਹਨਾਂ ਨੂੰ ਲੱਗਾ ਕਿ ਸ਼ਾਇਦ ਹਰੀਸ਼ ਕੋਈ ਪ੍ਰੈਂਕ ਕਰ ਰਿਹਾ, ਲੇਕਿਨ ਕ੍ਰਿਸ਼ਮਾ ਕਪੂਰ ਫਟਾਫਟ ਇਸ ਗੱਲ ਨੂੰ ਸਮਝ ਗਏ, ਅਤੇ ਉਹ ਇੰਸਟੈਂਟਲੀ ਰਿਐਕਟ ਕਰਦੇ ਹੋਏ ਹਰੀਸ਼ ਦੇ ਕੋਲ ਪਹੁੰਚੇ, ਅਤੇ ਉਹਨੂੰ ਬਚਾ ਕੇ ਪੂਲ 'ਚੋਂ ਬਾਹਰ ਕੱਢਿਆ। ਜੀ ਹਾਂ, ਇਹ ਕਿੱਸਾ ਹਰੀਸ਼ ਨੇ ਜਦੋਂ ਦੱਸਿਆ ਤਾਂ ਉਹਨਾਂ ਨੂੰ ਲੱਗਾ ਕਿ ਜਿਸ ਤਰੀਕੇ ਦੇ ਨਾਲ ਮਦਰ ਇੰਡੀਆ ਦੇ ਵਿੱਚ ਸੁਨੀਲ ਦੱਤ ਨੇ ਨਰਗਿਸ ਦੀ ਜਾਨ ਬਚਾਈ ਸੀ, ਉਸੇ ਤਰੀਕੇ ਨਾਲ ਕ੍ਰਿਸ਼ਮਾ ਕਪੂਰ ਨੇ ਇੱਕ ਬਹੁਤ ਹੀ ਮੈਨਲੀ ਕਿਰਦਾਰ ਦੇ ਨਾਲ, ਇੱਕ ਹੀਰੋ ਦੇ ਅੰਦਾਜ਼ ਦੇ ਨਾਲ ਉਹਨਾਂ ਦੀ ਜਿਹੜੀ ਜਾਨ ਹੈ ਉਹ ਬਚਾਈ ਹੈ। ਅਤੇ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਫਿਲਮਾਂ ਤਾਂ ਹਿੱਟ ਫਲੋਪ ਰਹਿ ਜਾਂਦੀਆਂ, ਲੇਕਿਨ ਉਹਨਾਂ ਦੇ ਪਿੱਛੇ

ਜਿਹੜੇ ਕੁਛ ਕਿੱਸੇ ਹੁੰਦੇ ਨਾ ਉਹ ਕਿਰਦਾਰਾਂ ਵਾਸਤੇ ਹਮੇਸ਼ਾ ਅਮਰ ਹੋ ਜਾਂਦੇ ਤੇ ਹਰੀਸ਼ ਵਾਸਤੇ ਇਹ ਕਿੱਸਾ ਜਿਹੜਾ ਸੀਗਾ ਉਹ ਇਸੇ ਕਰਕੇ ਅਮਰ ਰਹਿ ਗਿਆ ਕਿਉਂਕਿ ਕ੍ਰਿਸ਼ਨਾ ਨੇ ਉਸ ਟਾਈਮ ਬੜਾ ਵੱਡਾ ਹੀਰੋਇਜ਼ਮ ਦਿਖਾਇਆ ਤੇ ਇਹੀ ਚੀਜ਼ ਕ੍ਰਿਸ਼ਨਾ ਕਪੂਰ ਨੂੰ ਖਾਸ ਵੀ ਬਣਾਉਂਦੀ ਹੈ ਤੇ ਅੱਜ ਤੱਕ ਇਹ 1991 ਦੇ ਵਿੱਚ ਰਿਲੀਜ਼ ਹੋਈ ਸੀ ਇਹ ਮੂਵੀ ਮੈਂ ਮੂਵੀ ਬਹੁਤ ਪਹਿਲਾਂ ਦੇਖੀ ਸੀ ਤੇ ਮੈਨੂੰ ਉਹ ਮੂਵੀ ਗੁੱਡ ਲੱਗੀ ਸੀਗੀ ਮਤਲਬ ਵਨ ਟਾਈਮ ਵਾਚ ਤੁਸੀਂ ਦੂਰਦਰਸ਼ਨ ਦੇ ਉੱਤੇ ਦੇਖੀ ਤਾਂ ਕਾਫੀ ਇੰਜੋਏ ਵੀ ਕੀਤਾ ਸੀਗਾ ਅਗਰ ਤੁਸੀਂ ਇਹ ਮੂਵੀ ਦੇਖੀ ਹੈ ਤਾਂ ਤੁਸੀਂ ਮੈਨੂੰ ਦੱਸੋ ਕਿ ਤੁਹਾਨੂੰ ਇਹ ਮੂਵੀ ਕਿਸ ਤਰੀਕੇ ਦੇ ਨਾਲ ਲੱਗੀ ਤੇ ਅੱਜ ਯੂਟਿਊਬ ਤੇ ਬੜੀ ਈਜ਼ੀਲੀ ਐਕਸੈਸਿਬਲ ਹੈਗੀ ਆ ਤੇ ਮੈਨੂੰ ਨਹੀਂ ਪਤਾ ਅੱਜ ਇਹ ਮੂਵੀ ਦੇਖੂੰਗਾ ਤਾਂ ਕਿਸ ਤਰੀਕੇ ਦੀ ਲੱਗੇਗੀ ਲੇਕਿਨ ਹਾਂ ਵਨ ਟਾਈਮ ਵਾਚ ਮੈਂ ਇਸ ਮੂਵੀ ਨੂੰ ਇੰਜੋਏ ਜ਼ਰੂਰ ਕੀਤਾ ਸੀਗਾ ਤੇ ਤੁਸੀਂ ਅਗਰ ਦੇਖਣਾ ਚਾਹੁੰਦੇ ਹੋ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਮੂਵੀ ਨੂੰ ਇੰਜੋਏ ਕਰਕੇ ਕਰ ਸਕਦੇ ਹੋ ਸੋ ਇਸੇ ਤਰੀਕੇ ਨਾਲ ਫਿਲਮ ਦੁਨੀਆਂ ਵਿੱਚ ਹੋਰ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਚੱਲਦੀਆਂ ਰਹਿਣਗੀਆਂ ਮੇਰੇ ਨਾਲ ਜੁੜੇ ਰਹੋ ਆਪਣੇ ਦੋਸਤ ਚੰਦਨਾ ਦੇ ਨਾਲ ਜਾਂ ਸੱਚਨ ਦੇ ਨਾਲ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਅੱਜ ਤੇ ਦਿਨ ਹੀ ਇੱਕ ਹੋਰ ਬਾਲੀਵੁੱਡ ਦੇ ਬਹੁਤ ਬਿਹਤਰੀਨ ਅਦਾਕਾਰ ਹੈ, ਉਹਨਾਂ ਦਾ ਜਨਮ ਦਿਨ ਹੈ। ਜੀ ਹਾਂ, 21 ਜੂਨ 1908 ਨੂੰ ਪੈਦਾ ਹੋਏ ਡੇਵਿਡ ਅਬਰਾਹਮ ਛੇਲਕੋ, ਜਿਹਨਾਂ ਨੂੰ ਆਪਾਂ ਪਿਆਰ ਦੇ ਨਾਲ ਸਿਰਫ ਸਿਰਫ ਡੇਵਿਡ ਦੇ ਨਾਮ ਤੋਂ ਜਾਣਦੇ ਹਾਂ। ਉਹਨਾਂ ਨੇ ਹਿੰਦੀ ਫਿਲਮ ਦੇ ਵਿੱਚ ਇੱਕ ਸਹਾਇਕ ਅਦਾਕਾਰ ਦੇ ਤੌਰ ਤੇ ਬਹੁਤ ਸਾਰੀ ਫਿਲਮਾਂ ਕੀਤੀਆਂ ਹੈਗੀਆਂ ਤੇ ਆਪਣੀ ਅਦਾਕਾਰੀ ਦੇ 4 ਡਿਕੇਡ ਦਾ ਜਿਹੜਾ ਉਹਨਾਂ ਦਾ ਕਰੀਅਰ ਸੀਗਾ ਉਸ ਦੇ ਵਿੱਚ ਉਹ ਕਾਫੀ ਇੱਦਾਂ ਦੇ ਕਿਰਦਾਰ ਨਿਭਾਏ ਗਏ ਜਿਹੜੇ ਕਿ ਕਾਫੀ ਜ਼ਿਆਦਾ ਪਸੰਦ ਕੀਤੇ ਗਏ, ਕਾਫੀ ਜ਼ਿਆਦਾ ਉਹਨਾਂ ਕਿਰਦਾਰਾਂ ਨੂੰ ਪਿਆਰ ਜਿਹੜਾ ਹੈਗਾ ਉਹ ਮਿਲਿਆ ਹੈ। ਸਪੈਸੀਫਿਕਲੀ 1941 ਵਿੱਚ ਆਈ ਫਿਲਮ ਨਇਆ ਸੰਸਾਰ, ਜਿਹਦੇ ਵਿੱਚ ਉਹਨਾਂ ਨੇ ਆਪਣੀ ਜਿਹੜੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸੀ ਕੀਤੀ ਸੀ। ਉਸ ਤੋਂ ਬਾਅਦ ਉਹਨਾਂ ਨੇ ਤਕਰੀਬਨ 110 ਫਿਲਮਾਂ ਦੇ ਵਿੱਚ ਕੰਮ ਹੋਰ ਕੀਤਾ।

ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਮੈਮੋਰੇਬਲ ਮੂਵੀਜ਼ ਰਹਿ ਗਈਆਂ ਉਹ 1979 ਦੇ ਵਿੱਚ ਆਈ ਗੋਲਮਾਲ, 1979 ਦੇ ਵਿੱਚ ਆਈ ਬਾਤੋ ਬਾਤੋ ਮੈਂ, ਔਰ ਉਸ ਤੋਂ ਬਾਅਦ 1954 ਵਿੱਚ ਆਈ ਬੂਟ ਪੋਲਿਸ਼ ਦੇ ਵਿੱਚ ਉਹਨਾਂ ਨੂੰ 1955 ਦੇ ਵਿੱਚ ਫਿਲਮਫੇਅਰ ਦਾ ਬੈਸਟ ਸਪੋਰਟਿੰਗ ਐਕਟਰ ਦਾ ਅਵਾਰਡ ਵੀ ਮਿਲਿਆ ਸੀ। ਥਾਣੇ ਮੁੰਬਈ ਵਿੱਚ ਪੈਦਾ ਹੋਏ ਸੀਗੇ ਅਤੇ 2 ਜਨਵਰੀ 1982 ਨੂੰ ਟੋਰੰਟੋ ਅੰਟੇਰੀਆ ਕੈਨੇਡਾ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੀ ਜ਼ਿੰਦਗੀ ਦੀ ਆਖਰੀ ਸਾਹ ਸੀ ਉਹ ਲਿੱਤੀ ਅਤੇ ਲੇਕਿਨ ਬਾਲੀਵੁੱਡ ਨੂੰ ਇੱਕ ਆਪਣੀ ਅਲੱਗ ਹੀ ਪਹਿਚਾਨ ਜਿਹੜੀ ਸੀ ਉਹ ਦੇ ਕੇ ਗਏ ਅਤੇ ਉਹਨਾਂ ਨੂੰ ਅਗਰ ਉਹਨਾਂ ਦੀ ਜ਼ਿੰਦਗੀ ਬਾਰੇ ਗੱਲ ਕੀਤੀ ਉਹਨਾਂ ਨੂੰ ਜਿਹੜਾ ਪੈਦਾ ਉਹਨਾਂ ਦੀ ਜਿਹੜੀ ਪਾਲਣ ਪੋਸ਼ਣ ਸੀਗਾ ਜਾਂ ਉਹਨਾਂ ਦੀ ਜਿਹੜੀ ਦੇਖ ਰੇਖ ਸੀ ਉਹ ਉਹਨਾਂ ਦੇ ਵੱਡੇ ਭਰਾ ਜਿਹੜੇ ਸੀ ਉਹਨਾਂ ਨੇ ਕੀਤੀ ਸੀ ਕਿਉਂਕਿ ਉਹਨਾਂ ਦੇ ਜਿਹੜੇ ਫਾਦਰ ਸੀਗੇ ਉਹ ਕਾਫੀ ਜ਼ਿਆਦਾ ਅਰਲੀ ਸੀ ਉਹ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ ਸੀਗੇ ਅਤੇ ਆਪਣੇ ਭਰਾ ਦੀ ਦੇਖ ਰੇਖ ਦੇ ਵਿੱਚ ਹੀ ਉਹਨਾਂ ਨੇ ਆਪਣੀ ਪੜ੍ਹਾਈ ਅਤੇ ਆਪਣੀ ਅਦਾਕਾਰੀ ਦਾ ਜਿਹੜਾ ਇੱਕ ਸੁਪਨਾ ਸੀਗਾ ਉਸਨੂੰ ਬੁਣਿਆ ਸੀਗਾ ਅਤੇ ਇੱਕ ਵਾਰੀ ਉਹਨਾਂ ਨੇ ਇਸ ਸੁਪਨੇ ਨੂੰ ਚੁਣ ਲਿਆ ਜਦੋਂ ਉਹਨਾਂ ਨੇ ਬੈਚਲਰ ਆਫ ਆਰਟ ਡਿਗਰੀ 1930 ਦੇ ਵਿੱਚ ਕੰਪਲੀਟ ਕਰ ਲਈ ਅਤੇ ਉਸ ਤੋਂ ਬਾਅਦ ਉਹਨਾਂ ਨੇ ਡਿਸਾਈਡ ਕੀਤਾ ਕਿ ਯਾਰ ਕੁਛ ਹੋਰ ਡਿਗਰੀਜ਼ ਜਿਹੜੀਆਂ ਹੈਗੀਆਂ ਕਰਨੀਆਂ ਚਾਹੀਦੀਆਂ ਕਿਉਂਕਿ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਬਿਹਤਰੀਨ ਸੀਗੇ ਤਾਂ ਉਹਨਾਂ ਨੇ 1936 ਦੇ ਵਿੱਚ ਲਾਅ ਦੀ ਡਿਗਰੀ ਦੇ ਵਿੱਚ ਜਿਹੜੀ ਗ੍ਰੈਜੂਏਸ਼ਨ ਸੀ ਉਹ ਵੀ ਕੰਪਲੀਟ ਕੀਤੀ ਅਤੇ ਉਸ ਤੋਂ ਬਾਅਦ ਇੱਕ ਵਾਰੀ ਬਸ ਕਿਸਮਤ ਅਜ਼ਮਾਉਣ ਵਾਸਤੇ ਉਹਨਾਂ ਨੇ ਹਿੰਦੀ ਫਿਲਮ ਇੰਡਸਟਰੀ ਵੱਲ ਰੋਕ ਕੀਤਾ ਅਤੇ ਉਹ ਕਿਸਮਤ ਨੇ ਉਹਨਾਂ ਨੂੰ ਕੁਛ ਇਸ ਤਰ੍ਹਾਂ ਚੁਣਿਆ ਕਿ ਫਿਰ ਉਹਨਾਂ ਨੇ ਕਦੀ ਵੀ ਪਲਟ ਕੇ ਦੁਬਾਰਾ ਨਹੀਂ ਦੇਖਿਆ ਅਤੇ ਕਹਿੰਦੇ ਨਾ ਕਿ ਕੁਛ ਕਲਾਕਾਰ ਮਿਹਨਤ ਨਹੀਂ ਹੁੰਦੇ ਲੇਕਿਨ ਉਹਨਾਂ ਦੇ ਬਿਨਾਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅਧੂਰੀਆਂ ਰਹਿ ਜਾਂਦੀਆਂ ਤਾਂ ਡੈਵਿਡ ਉਹਨਾਂ ਦੇ ਹੀ ਕਲਾਕਾਰ ਸੀਗੇ ਜਿਹੜੇ ਅਗਰ ਫਿਲਮ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਤਾਂ ਤੁਸੀਂ ਫੀਲ ਆਊਟ ਕਰੋਗੇ ਕਿ ਜਿੰਨੀ ਪ੍ਰੈਜੈਂਸ ਹੀਰੋ ਦੀ ਇੰਪੋਰਟੈਂਟ ਹੈ ਉਨੀ ਹੀ ਡੈਵਿਡ ਆਪਣੀ ਅਦਾਕਾਰੀ ਦੇ ਨਾਲ ਆਪਣੀ ਜਿਹੜੀ ਮੌਜੂਦਗੀ ਹੈ ਉਹ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਦਰਜ ਕਰਾ ਕੇ ਜਾਂਦੇ ਸੀਗੇ। ਸੋ ਅੱਜ ਉਹਨਾਂ ਦੇ ਜਨਮਦਿਨ ਦੇ ਉੱਤੇ ਆਕਾਸ਼ਵਾਣੀ ਵੱਲੋਂ ਅੱਜ ਜਿੱਥੇ ਵੀ ਹੈਗੇ ਆ ਇੱਕ ਪਿਆਰ ਭਰੀ ਇੱਕ ਸਨੇਹ ਭਰੀ ਜਿਹੜੀ ਤਾਰੀਫ ਹੈ ਇੱਕ ਜਿਹੜੀ ਮੁਬਾਰਕਬਾਦ ਹੈ ਉਹਦੇ 'ਤੇ ਜਾ ਰਹੀ ਹੈ ਅਤੇ ਉਮੀਦ ਕਰਦੇ ਹਾਂ ਕਿ ਆਪਣੇ ਅਗਲੇ ਜਨਮ ਦੇ ਵਿੱਚ ਉਹ ਜਿੱਥੇ ਵੀ ਜਿਸ ਤਰੀਕੇ ਦੇ ਨਾਲ ਵੀ ਆਪਣੀ ਜਹਾਨ ਨੂੰ ਜੀ ਰਹੇ ਹੋਣਗੇ ਇੱਕ ਖੂਬਸੂਰਤ ਤਰੀਕੇ ਦੇ ਨਾਲ ਜੀ ਰਹੇ ਹੋਣਗੇ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸ ਤਰੀਕੇ ਨਾਲ ਚੱਲਦਾ ਰਹੇਗਾ ਅਤੇ ਅਗਲਾ ਟਰੈਕ ਲੈ ਕੇ ਮੈਂ ਜੁੜ ਰਿਹਾ ਜੀ ਕਿ ਕਿਤੇ ਆਵਾਜ਼ ਦੇ ਵਿੱਚ ਜਾਂ ਅਗਰ ਉਸ ਪੈਰਸ ਰਹਿੰਦਾ ਤਾਂ ਫਿਲਮੀ ਦੁਨੀਆਂ ਦੇ ਵਿੱਚ ਦੱਸਾਂਗਾ ਇਸ ਹਫ਼ਤੇ ਕਿਹੜੀ ਕਿਹੜੀ ਮੂਵੀ

ਬਿਲਕੁਲ ਜੀ, ਰਾਹੀ ਤਾਂ ਚੱਲਦਾ ਰਹੇਗਾ ਕਿਉਂਕਿ ਬਾਲੀਵੁੱਡ ਜਿਹੜਾ ਹੈ ਉਹ ਬਿਲਕੁਲ ਰੁਕਣ ਦਾ ਨਾਮ ਨਹੀਂ ਲੈ ਰਿਹਾ। ਆਉਣ ਵਾਲਾ ਜੂਨ, ਜੁਲਾਈ, ਅਗਸਤ ਬਹੁਤ ਸਾਰੀ ਮੂਵੀਜ਼ ਜਿਹੜੀਆਂ ਹੈ ਉਹ ਲੈ ਕੇ ਆ ਰਿਹਾ, ਤਾਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਜਿਹੜੇ ਮਲਟੀਪਲੈਕਸ ਆ ਉਹ ਕਹਿਣਗੇ ਉਹ ਰਾਹੀ ਚੱਲੀਏ। ਜੀ ਹਾਂ, ਐਕਚੁਅਲ 'ਚ ਇਸ ਹਫ਼ਤੇ ਜਿਹੜੀ ਰਿਲੀਜ਼ ਹੋਈ ਸੀ 19 ਜੂਨ ਨੂੰ ਕੋਕਟੇਲ 2 ਜਿਹੜੀ ਹੈਗੀ ਉਹ ਜਸਟ ਸਟਾਰਟ ਸੀਗੀ, ਮਤਲਬ ਉਹ ਸਿਰਫ ਸਿਰਫ ਸਟਾਰਟ ਆਫ ਦਾ ਇਨਿੰਗਸ ਜਿਹੜਾ ਹੈਗਾ ਉਹ ਹੈਗਾ, ਕਿਉਂਕਿ ਅਗਲੇ ਹਫ਼ਤੇ ਰਿਲੀਜ਼ ਹੋਣ ਜਾ ਰਹੀ ਹੈ ਜੀ ਵੈਲਕਮ ਟੂ ਜੰਗਲ। ਜੀ ਹਾਂ, ਬਹੁਤ ਹੀ ਹਾਈਲੀ ਐਂਟੀਸਪੇਟਿਡ, ਹਾਈਲੀ ਐਕਸਪੈਕਟਿਡ ਮੂਵੀ ਜਿਹੜੀ ਹੈਗੀ ਹੈ ਵੈਲਕਮ ਟੂ ਜੰਗਲ ਹੈ, ਕਿਉਂਕਿ 2007 ਵਿੱਚ ਜਦੋਂ ਪਹਿਲੀ ਵੈਲਕਮ ਆਈ ਸੀ ਤਾਂ ਅਨੀਸ ਬਜ਼ਮੀ ਨੇ ਕਿਹਾ ਸੀਗਾ ਕਿ ਦਿਸ ਮੂਵੀ ਯੂ ਵਿਲ ਲਵ ਇਟ, ਈਚ ਐਂਡ ਐਵਰੀ ਸੀਨ ਜਿਹੜਾ ਇਸ ਮੂਵੀ ਤੋਂ ਤੁਸੀਂ ਬਹੁਤ ਜ਼ਿਆਦਾ ਪਸੰਦ ਕਰੋਗੇ, ਤਾਂ ਲੋਕਾਂ ਨੇ ਕੀਤਾ ਵੀ। ਉਸ ਤੋਂ ਬਾਅਦ ਮੂਵੀ ਨੂੰ ਵੈਲਕਮ ਟੂ ਜਿਹੜੀ ਸੀ ਜੌਨ ਇਬਰਾਹਿਮ ਨੂੰ ਲੈ ਕੇ ਬਣਾਈ ਗਈ, ਲੇਕਿਨ ਮੂਵੀ ਦੇ ਵਿੱਚ ਉਹ ਮੈਜਿਕ ਜਿਹੜਾ ਹੈ ਉਹ ਰੀਕ੍ਰੀਏਟ ਨਹੀਂ ਕਰ ਪਏ ਜੋ ਵੈਲਕਮ ਓਰਿਜਿਨਲ ਨੇ ਕੀਤਾ ਸੀਗਾ, ਅਤੇ ਇਸੇ ਕਰਕੇ ਇਸ ਥਰਡ ਪਾਰਟ ਦੇ ਵਿੱਚ ਅਕਸ਼ੇ ਕੁਮਾਰ ਨੂੰ ਇੱਕ ਵਾਰੀ ਵਾਪਸ ਰੀਇੰਟਰੋਡਿਊਸ ਕੀਤਾ ਗਿਆ। ਲੇਕਿਨ ਇਸ ਮੂਵੀ ਦੇ ਵਿੱਚ ਸਿਰਫ ਔਰ ਸਿਰਫ ਅਕਸ਼ੇ ਕੁਮਾਰ ਨਹੀਂ ਹੈ, ਲਗਭਗ ਬਾਲੀਵੁੱਡ ਦਾ ਹਰ ਵੱਡਾ ਕਲਾਕਾਰ ਤੁਹਾਨੂੰ ਨਜ਼ਰ ਆਏਗਾ ਹੀ ਆਏਗਾ। ਲੇਕਿਨ ਦੋ ਕਲਾਕਾਰ ਨੂੰ ਤੁਸੀਂ ਜ਼ਰੂਰ ਮਿਸ ਕਰੋਗੇ, ਉਹ ਹੈ ਜੀ ਅਨਿਲ ਕਪੂਰ ਅਤੇ ਨਾਨਾ ਪਾਟੇਕਰ। ਜੀ ਹਾਂ, ਮਜਨੂੰ ਭਾਈ ਅਤੇ ਉਦੇ ਸ਼ੈਟੀ ਨੂੰ ਜ਼ਰੂਰ ਤੁਸੀਂ ਇਸ ਮੂਵੀ ਦੇ ਵਿੱਚ ਮਿਸ ਕਰੋਗੇ, ਅਤੇ ਮਿਸ ਕਰਨ ਦਾ ਮੇਨ ਰੀਜ਼ਨ ਹੈ ਕਿ ਅਨਿਲ ਕਪੂਰ ਨੂੰ ਜਦੋਂ ਇਸ ਮੂਵੀ ਵਿੱਚ ਕਾਸਟ ਕਰਨ ਵਾਸਤੇ ਸੋਚਿਆ ਗਿਆ ਸੀਗਾ ਤਾਂ ਅਨਿਲ ਕਪੂਰ ਨੇ ਫੀਸ ਜਿਹੜੀ ਸੀ ਉਹ ਕਾਫੀ ਜ਼ਿਆਦਾ ਮੰਗੀ ਸੀ, ਤਾਂ ਡਾਇਰੈਕਟਰ ਨੂੰ ਲੱਗਾ ਕਿ ਸ਼ਾਇਦ ਇੰਨੀ ਜ਼ਿਆਦਾ ਫੀਸ ਇਸ ਟਾਈਮ ਅਨਿਲ ਕਪੂਰ ਨੂੰ ਪੇ ਕਰਨਾ ਸਹੀ ਨਹੀਂ ਰਹੇਗਾ, ਅਤੇ ਕਿਉਂਕਿ ਅਨਿਲ ਕਪੂਰ ਨੂੰ ਇਸ ਮੂਵੀ ਦੇ ਵਿੱਚ ਕਾਸਟ ਨਹੀਂ ਕੀਤਾ ਗਿਆ, ਇਸੇ ਕਰਕੇ ਉਹਨਾਂ ਨੇ ਉਦੇ ਸ਼ੈਟੀ ਜਿਹੜਾ ਕਲਾਕਾਰ ਜਿਹੜਾ ਕਰੈਕਟਰ ਸੀਗਾ ਉਸਨੂੰ ਵੀ ਮੂਵੀ ਦੇ ਵਿੱਚੋਂ ਰਿਮੂਵ ਕਰ ਦਿੱਤਾ। ਜੀ ਹਾਂ, ਨਾਨਾ ਪਾਟੇਕਰ ਔਰ ਅਨਿਲ ਕਪੂਰ ਦੋਨਾਂ ਨੇ ਇਸ ਮੂਵੀ ਵਿੱਚ ਅਲਵਿਦਾ ਕਹਿਤਾ, ਤਾਂ ਉਹਨਾਂ ਦੀ ਜਗ੍ਹਾ ਉਹਨਾਂ ਨੇ ਸੁਨੀਲ ਸ਼ੈਟੀ ਅਤੇ ਅਰਸ਼ਦਵਾਲ ਸਿੰਘ ਨੂੰ ਉਦੇ ਸ਼ੈਟੀ ਅਤੇ ਮਜਨੂੰ ਦੇ ਜਿਹੜੇ ਛੋਟੇ ਭਰਾ ਹੈ ਉਹ ਬਣਾ ਕੇ ਇੰਟਰੋਡਿਊਸ ਕੀਤਾ ਹੈ। ਅਗਰ ਤੁਸੀਂ ਟ੍ਰੇਲਰ ਦੇਖਿਆ ਤਾਂ ਯੂ ਵਿਲ ਲਵ ਇਟ ਆਊਟ ਕਿ ਮੂਵੀ ਦੇ ਟ੍ਰੇਲਰ ਦੇ ਵਿੱਚ ਬਹੁਤ ਕੁਛ ਹੈ, ਮਤਲਬ ਛੋਟੀ ਮੋਟੀ ਚੀਜ਼ਾਂ ਨਹੀਂ ਹੈ, ਹਰ ਕੁਛ ਹੈ ਇਸ ਮੂਵੀ ਦੇ ਟ੍ਰੇਲਰ ਵਿੱਚ। ਰਵੀਨਾ ਟੰਡਨ ਨਜ਼ਰ ਆ ਜਾਣਗੇ ਤੁਹਾਨੂੰ, ਸੁਨੀਲ ਸ਼ੈਟੀ, ਪਰੇਸ਼ ਰਾਵਲ ਅਤੇ ਅਕਸ਼ੇ ਕੁਮਾਰ ਦੀ ਜੋੜੀ ਨਜ਼ਰ ਆਏ, ਕ੍ਰਿਸ਼ਨਾ ਅਭਿਸ਼ੇਕ ਨਜ਼ਰ ਆ ਜਾਣਗੇ, ਅਰਸ਼ਦ ਵਾਰਸੀ ਨਜ਼ਰ ਆ ਜਾਣਗੇ, ਸੰਜੇ ਦੱਤ ਨਜ਼ਰ ਆ ਜਾਣਗੇ, ਮਤਲਬ ਈਚ ਐਂਡ ਐਵਰੀ ਕਰੈਕਟਰ ਯੂ ਵਾਂਟ ਟੂ ਸੀ ਐਂਡ ਯੂ ਵਿਲ ਫਿਗਰ ਆਊਟ ਕਿ ਯਾਰ ਮੂਵੀ ਦੇ ਵਿੱਚ ਉਹ ਕਰੈਕਟਰ ਹੈਗਾ ਹੀ ਹੈਗਾ ਹੈ। ਸੋ ਮੂਵੀ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ, ਲੇਕਿਨ ਕਹਿੰਦੇ ਨੇ ਕਵੀ ਕਵੀ ਮੂਵੀ ਤੋਂ ਬਹੁਤ ਜ਼ਿਆਦਾ ਹਾਈਲੀ ਐਕਸਪੈਕਟੇਸ਼ਨ ਹੁੰਦੀਆਂ ਹੈਗੀਆਂ, ਅਤੇ ਕੀ ਮੂਵੀ ਉਸ ਐਕਸਪੈਕਟੇਸ਼ਨ ਉੱਤੇ ਖਰੀ ਹੋ ਪਾਉਂਦੀ ਹੈ ਜਾਂ ਨਹੀਂ ਹੋ ਪਾਉਂਦੀ, ਇਹ ਤਾਂ ਅਗਲੇ ਹਫ਼ਤੇ ਪਤਾ ਲੱਗ ਹੀ ਜਾਏਗਾ। ਅਤੇ ਅਗਲੇ ਹਫ਼ਤੇ ਨਾਲ ਹੀ ਰਿਲੀਜ਼ ਹੋਏਗੀ ਜੀ ਡੀਸੀ ਦੀ ਸੁਪਰ ਗਰਲ ਵੀ। ਜੀ ਹਾਂ, ਸੁਪਰਮੈਨ ਜਦੋਂ ਆਈ ਸੀਗੀ ਤਾਂ ਉਹਦਾ ਜਿਹੜਾ ਪੋਸਟ ਕ੍ਰੈਡਿਟ ਸੀਨ ਦੇ ਵਿੱਚ ਸੀ ਉਸਦੇ ਵਿੱਚ ਸੁਪਰ ਗਰਲ ਦਾ ਜਿਹੜਾ ਕਰੈਕਟਰ ਸੀਗਾ ਉਹ ਇੰਟਰੋਡਿਊਸ ਕਰ ਦਿੱਤਾ ਗਿਆ ਸੀਗਾ, ਅਤੇ ਸੁਪਰ ਗਰਲ ਬਹੁਤ ਜ਼ਿਆਦਾ ਐਂਟੀਸਪੇਟਿਡ ਮੂਵੀ ਇਸ ਕਰਕੇ ਵੀ ਹੈ ਕਿਉਂਕਿ ਉਹਦੇ ਵਿੱਚ ਜੇਸਨ ਮੈਮੋ ਜਿਹੜੇ ਹੈਗੇ ਉਹ ਲੋਬੋ ਦੇ ਕਿਰਦਾਰ ਦੇ ਵਿੱਚ ਨਜ਼ਰ ਆਣਗੇ। ਮਤਲਬ ਅਗਰ ਤੁਸੀਂ ਡੀਸੀ ਦੇ ਕਰੈਕਟਰਸ ਨੂੰ ਫੋਲੋ ਕਰਦੇ ਹੋ, ਤੁਸੀਂ ਸੁਪਰ ਹੀਰੋ ਮੂਵੀਜ਼ ਨੂੰ ਫੋਲੋ ਕਰਦੇ ਹੋ, ਯੂ ਵਿਲ ਫਿਗਰ ਆਊਟ ਕਿ ਯਾਰ ਉਹ ਕਰੈਕਟਰ ਉਹਨਾਂ ਉੱਤੇ ਕਿੰਨਾ ਖੂਬਸੂਰਤ ਲੱਗ ਰਿਹਾ ਹੈਗਾ। ਅਤੇ ਡੀਸੀ ਨੇ ਜਿਸ ਤਰੀਕੇ ਦੇ ਨਾਲ ਆਪਣੇ ਯੂਨੀਵਰਸ ਨੂੰ ਦੁਬਾਰਾ ਰੀਕ੍ਰੀਏਟ ਕੀਤਾ ਹੈ, ਸੁਪਰਮੈਨ ਦੇ ਵਿੱਚ ਉਹ ਨਜ਼ਰ ਜ਼ਰੂਰ ਆਇਆ ਹੈਗਾ, ਲੇਕਿਨ ਕੀ ਇਸ ਮੈਜਿਕ ਨੂੰ ਬਾਕੀ ਦੀ ਮੂਵੀਜ਼ ਦੇ ਨਾਲ ਰੀਕ੍ਰੀਏਟ ਕਰ ਪਾਉਣਗੇ, ਜੋੜ ਕੇ ਰੱਖ ਪਾਉਣਗੇ ਜਾਂ ਨਹੀਂ ਪਾਉਣਗੇ, ਇਹ ਤਾਂ ਸੁਪਰ ਗਰਲ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਅਤੇ ਦੱਸ ਦਈਏ ਕਿ ਇਸ ਤੋਂ ਇਲਾਵਾ ਨਾਲ ਰਿਲੀਜ਼ ਹੋਏਗੀ ਜੀ 3 ਜੁਲਾਈ ਨੂੰ ਅਲਫਾ, ਜਿਹੜੀ ਕਿ ਅਨਦਰ ਐਂਟੀਸਪੇਟਿਡ ਮੂਵੀ ਹੈ ਕਿਉਂਕਿ ਯਸ਼ਰਾਜ ਬੈਨਰਜ਼ ਦੀ ਲਾਸਟ 2 ਸਪਾਈ ਯੂਨੀਵਰਸ ਦੀ ਫਿਲਮ ਜਿਹੜੀ ਸੀ ਉਹ ਕਾਫੀ ਜ਼ਿਆਦਾ ਬੁਰੇ ਤਰੀਕੇ ਨਾਲ ਫਲੋਪ ਰਹੀ ਹੈ, ਸਪੈਸੀਫਿਕਲੀ ਵਾਰ 2। ਅਤੇ ਵਾਰ 2 ਦੇ ਰਿਲੀਜ਼ ਤੋਂ ਬਾਅਦ ਉਹਨਾਂ ਨੇ ਲਗਭਗ ਆਪਣੇ

ਸਫਾਈ ਪ੍ਰੋਜੈਕਟ ਸਾਰੇ ਦੇ ਸਾਰੇ ਬੰਦ ਕਰਤੇ, ਜਿਹਨਾਂ ਵਿੱਚੋਂ ਟਾਈਗਰ ਵਰਸਿਸ ਪਠਾਨ ਜਿਹੜਾ ਸੀਗਾ ਉਹ ਹਾਈਲੀ ਐਕਸਪੈਕਟਡ ਪ੍ਰੋਜੈਕਟ ਜਿਹੜਾ ਸੀਗਾ ਉਹ ਸੀਗਾ। ਤੇ ਅਲਫਾ ਦੀ ਸਕਸੈਸ ਤੇ ਫਲੋਪ ਉਹੀ ਡਿਸਾਈਡ ਕਰੇਗਾ ਕਿ ਵੈਦਰ ਐਸਪਾਈ ਯੂਨੀਵਰਸ ਅੱਗੇ ਫੋਲੋ ਅਪ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ। ਤੇ ਉਸ ਤੋਂ ਬਾਅਦ ਨੈਕਸਟ ਵੀਕ ਅਲਫਾ ਤੋਂ ਬਾਅਦ ਨਜ਼ਰ ਆਏਗੀ ਜੀ ਤੁਹਾਡੇ ਕੋਲ ਧਮਾਲ 4, ਜਿਹੜੀ ਕਿ ਕਾਮੇਡੀ ਸੀਜ਼ਨ ਦੀ ਅਨਦਰ ਇੰਪੋਰਟੈਂਟ ਮੂਵੀ ਜਿਹੜੀ ਹੈ ਉਹ ਕਾਊਂਟ ਕੀਤੀ ਜਾਂਦੀ ਹੈਗੀ ਹੈ। ਸੋ ਮੈਂ ਕਿਹਾ ਨਾ ਜਿੱਦਾਂ ਕਿ ਬਾਈ ਕੋਕਟੇਲ 2 ਤਾਂ ਜਸਟ ਸਟਾਰਟ ਹੈ, ਆਉਣ ਵਾਲੇ ਹਫ਼ਤਿਆਂ ਦੇ ਵਿੱਚ ਬਾਲੀਵੁੱਡ ਬਹੁਤ ਸਾਰੀ ਮੂਵੀਜ਼ ਲੈ ਕੇ ਆ ਰਿਹਾ ਹੈ। ਤੇ ਐਕਸਪੈਕਟ ਕਰਕੇ ਚੱਲੋ ਕਿ ਬਾਈ ਤੁਹਾਨੂੰ ਹਰ ਹਫ਼ਤੇ ਜਿਹੜਾ ਮਲਟੀਪਲੈਕਸ ਹੈ ਆਪਣੇ ਦੁਆਰੇ ਬੁਲਾਏਗਾ ਹੀ ਬੁਲਾਏਗਾ। ਸੋ ਦੇਖੋ ਦੱਸੋ ਤੇ ਇੰਜੋਏ ਕਰੋ ਤੇ ਵੀਕੈਂਡ ਆਪਣਾ ਪੂਰੇ ਤਰੀਕੇ ਦੇ ਨਾਲ ਫਨ ਤੇ ਰਿਲੈਕਸ ਰਹੋ ਤੇ ਜ਼ਿੰਦਗੀ ਦੇ ਵਿੱਚ ਸਟ੍ਰੈਸ ਕਿਸੇ ਤਰੀਕੇ ਦਾ ਨਾ ਲੈਣਾ, ਕਿਉਂਕਿ ਜਦੋਂ ਵੀ ਕਿਸੇ ਚੀਜ਼ ਦਾ ਕੋਈ ਸਟ੍ਰੈਸ ਹੋਵੇ ਨਾ ਉਸ ਸਟ੍ਰੈਸ ਦਾ ਜਿਹੜਾ ਆਂਸਰ ਹੈਗਾ ਨਾ ਉਹ ਤੁਹਾਨੂੰ ਬਾਲੀਵੁੱਡ ਦੇ ਵਿੱਚ ਮਿਲ ਹੀ ਜਾਏਗਾ, ਚਾਹੇ ਉਹ ਕੋਈ ਸੌਂਗ ਨੂੰ ਸੁਣ ਕੇ ਮਿਲ ਜਾਏ, ਚਾਹੇ ਉਹ ਕੋਈ ਫਿਲਮ ਦੇਖ ਕੇ ਮਿਲ ਜਾਏ ਜਾਂ ਕੋਈ ਗੋਸਿਪ ਸਟੋਰੀ ਸੁਣ ਕੇ ਮਿਲ ਜਾਏ। ਸੋ ਇਸ ਦੇ ਨਾਲ ਹੀ ਫਿਲਮੀ ਦੁਨੀਆ ਨੂੰ ਮੈਂ ਟਾਟਾ ਬਾਏ ਬਾਏ ਅਲਵਿਦਾ ਕਹਿਣਾ, ਲੇਕਿਨ ਫਿਲਮੀ ਦੁਨੀਆ ਜਾ ਰਹੀ ਹੈ, ਮੈਂ ਮਿਲਾਂਗਾ ਜੀ ਫਿਲਮੀ ਦੁਨੀਆ ਦੇ ਉਸ ਪਾਰ ਤੁਹਾਡੇ ਕੋਲ ਪੰਜਾਬੀ ਤੜਕਾ ਦੇ ਨਾਲ। ਤਾਂ ਤੱਕ ਇੰਜੋਏ ਕਰੋ ਅਕਸ਼ ਫੈਕਸ਼ਾਂ ਦੀ ਆਵਾਜ਼ ਦੇ ਵਿੱਚ, ਮਿਲਦੇ ਹਾਂ ਜੀ ਇਸ ਟਰੈਕ ਦੇ ਉਸ ਪਾਰ ਹੋਰ ਪਿਆਰੀ ਜੀ ਗੱਲਾਂ ਬਾਤਾਂ ਦੇ ਨਾਲ।

ਸਮਾਂ ਹੋ ਗਿਆ ਜੀ ਸ਼ਾਮ ਦੇ 8 ਤੇ ਹੁਣ ਵਾਰੀ ਹੈ ਐਫ ਐਮ ਨਿਊਜ਼ ਹੈਡਲਾਈਨਸ ਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿਚ ਸਵਦੇਸ਼ੀ ਤੌਰ ਤੇ ਬਣੇ ਸਮੁੰਦਰੀ ਫੌਜ ਦੇ 3 ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਨੀਟ ਯੂਜੀ 2026 ਦੀ ਮੁੜ ਪ੍ਰੀਖਿਆ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਕਰਵਾਈ ਗਈ। ਪੰਜਾਬ ਸਮੇਤ ਦੁਨੀਆ ਭਰ ਵਿਚ ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ।

ਪਾਂਡੇ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਅੱਜ ਲੁਧਿਆਣਾ 'ਚ ਬੀਜੇਪੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਨਗੇ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਤੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜੱਥਾ ਅੱਜ ਪਾਕਿਸਤਾਨ ਲਈ ਰਵਾਨਾ ਹੋਇਆ। ਪੰਜਾਬ ਸਰਕਾਰ ਵੱਲੋਂ ਬੀਤੇ ਸਾਲ 2025-26 ਦੌਰਾਨ ਬਜ਼ੁਰਗਾਂ ਲਈ ਚਲਾਈਆਂ ਗਈਆਂ ਵੱਖ ਵੱਖ ਭਲਾਈ ਗਤੀਵਿਧੀਆਂ ਵਿੱਚ ਬਜ਼ੁਰਗਾਂ ਦੀ ਕੁੱਲ ਭਾਗੀਦਾਰੀ ਦਾ ਆਂਕੜਾ 1,11,000 ਤੋਂ ਵੱਧ ਰਿਕਾਰਡ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ। ਅਮਰੀਕਾ ਦੇ ਇਰਾਨ ਵਿਚਕਾਰ ਅੰਤਿਮ ਸਮਝੌਤੇ ਨੂੰ ਮਜ਼ਬੂਤ ਕਰਨ ਅਤੇ ਪੱਛਮੀ ਏਸ਼ੀਆ ਟਕਰਾਅ ਨੂੰ ਖਤਮ ਕਰਨ ਦੇ ਉਦੇਸ਼ ਨਾਲ ਅੱਜ ਸਵਿਟਜ਼ਰਲੈਂਡ ਦੇ ਬਰਗਨਸਟੇਕ ਵਿੱਚ ਗੱਲਬਾਤ ਸ਼ੁਰੂ ਹੋਈ। ਕ੍ਰਿਕਟ ਵਿੱਚ 3 ਦੇਸ਼ਾਂ ਦੀ ਲੜੀ ਦੇ ਆਖਰੀ ਮੈਚ ਵਿੱਚ ਭਾਰਤ ਏ ਨੇ ਮੇਜ਼ਬਾਨ ਸ਼੍ਰੀਲੰਕਾ ਏ ਨੂੰ 66 ਦੌੜਾਂ ਨਾਲ ਹਰਾਇਆ। ਅਤੇ ਹਾਕੀ ਵਿੱਚ ਭਾਰਤ ਨੇ ਆਕਲੈਂਡ ਵਿੱਚ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੈਸ਼ਨਲਸ ਕੱਪ ਖਿਤਾਬ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਵਧਾਈ ਦਿੱਤੀ। ਸੋ ਐਸੇ ਹੀ ਹੁਣ ਤੱਕ ਦੀ ਆਪਾਂ ਨਿਊਜ਼ ਹੈਡਲਾਈਨ, ਤੁਸੀਂ ਜੁੜੇ ਰਹੋ ਸਾਡੇ ਨਾਲ।

ਸੋ ਜੀ ਸਵਾਗਤ ਹੈ ਪ੍ਰੋਗਰਾਮ ਐ ਮੇਰਾ ਪੰਜਾਬ ਦੇ ਵਿੱਚ ਨਾਲ ਹੈ ਤੁਹਾਡੇ ਦਿਨ ਦਿਨਾਂ ਦੇ ਨਾਲ ਜੇ ਸਚਨ ਤੇ ਅੱਜ ਗੱਲਾਂ ਗਏ ਜੀ ਆਪਾਂ ਇਸ ਐ ਮੇਰੇ ਪੰਜਾਬ ਦੇ ਕਈ ਰੰਗ ਹੈ ਮਤਲਬ ਤੁਸੀਂ ਖਾਣ ਦੀ ਗੱਲ ਕਰ ਲਓ ਤੁਸੀਂ ਪਹਿਨਾਵੇ ਦੀ ਗੱਲ ਕਰ ਲਓ ਤੁਸੀਂ ਖੁਸ਼ ਦਿਲੀ ਦੀ ਗੱਲ ਕਰ ਲਓ ਪੰਜਾਬ ਜਿਹੜਾ ਹੈਗਾ ਨਾ ਉਹ ਆਪਣੇ ਆਪ ਦੇ ਵਿੱਚ ਹਰ ਰੰਗ 'ਚ ਹੈਗਾ ਬੜਾ ਹੀ ਖੂਬਸੂਰਤੀ ਦੇ ਨਾਲ ਕੈਰੀ ਔਨ ਕਰਦਾ ਹੈ ਲੇਕਿਨ ਅੱਜ ਮੈਂ ਦੱਸਾਂਗਾ ਪੰਜਾਬ ਦੇ ਹਰ ਉਸ ਰੰਗ ਬਾਰੇ ਜਿਸ ਦੀ ਸਮਝ ਮੈਨੂੰ ਆਈ ਹੈ ਬੀਂਗ ਅ ਪੰਜਾਬੀ ਮੈਨੂੰ ਲੱਗਦਾ ਕਿ ਅਸੀਂ ਪੰਜਾਬ ਬਾਰੇ ਜਾਣਦੇ ਤਾਂ ਸਭ ਕੁਛ ਹਾਂ ਲੇਕਿਨ ਸਮਝਦੇ ਅਸੀਂ ਪੰਜਾਬ ਬਾਰੇ ਬਹੁਤ ਘੱਟ ਚੀਜ਼ਾਂ ਦੱਸਦੇ ਹਾਂ ਕਿ ਪੰਜਾਬ ਜਿਹੜਾ ਹੈਗਾ ਇੰਡੀਆ ਦੇ ਨੌਰਥ ਵੈਸਟ ਦੇ ਵਿੱਚ ਸੈਟਲ ਡਾਊਨ ਹੈ ਮਤਲਬ ਅਗਰ ਆਪਾਂ ਨੂੰ ਜੋਗ੍ਰਾਫਿਕਲ ਵਾਈਜ਼ ਅਗਰ ਇਸਨੂੰ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇੰਡੀਆ ਦੇ ਨੌਰਥ ਵੈਸਟ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਜੀ ਪੰਜਾਬ ਅਤੇ ਅਗਰ ਅਸੀਂ ਪੰਜਾਬ ਦੀ ਪਾਰਟੀਸ਼ਨ ਦੀ ਗੱਲ ਕਰੀਏ ਤਾਂ ਯੂਸ਼ੂਲੀ ਬਹੁਤ ਘੱਟ ਲੋਕ ਇਹ ਚੀਜ਼ ਜਾਣਦੇ ਅਸੀਂ ਯੂਸ਼ੂਲੀ ਇਹੀ ਗੱਲ ਲੈ ਕੇ ਚੱਲਦੇ ਕਿ ਪੰਜਾਬ ਦਾ ਪਾਰਟੀਸ਼ਨ ਸ਼ਾਇਦ ਸਿਰਫ ਔਰ ਸਿਰਫ 1947 ਦੇ ਵਿੱਚ ਹੋਇਆ ਬਿਲਕੁਲ ਜੀ ਨਹੀਂ ਪੰਜਾਬ ਦਾ ਪਾਰਟੀਸ਼ਨ ਅੱਜ ਤੱਕ ਕੁੱਲ ਮਿਲਾ ਕੇ 4 ਵਾਰੀ ਹੋ ਚੁੱਕਿਆ ਜੀ ਹਾਂ ਸਭ ਤੋਂ ਪਹਿਲਾਂ ਪਾਰਟੀਸ਼ਨ ਜਿਹੜਾ ਹੋਇਆ ਸੀਗਾ ਉਹ ਹੋਇਆ ਸੀਗਾ 1901 ਦੇ ਵਿੱਚ ਅਤੇ ਇਹ ਪਾਰਟੀਸ਼ਨ ਕੀਤਾ ਸੀ ਲਾਰਡ ਕਰਜ਼ਨ ਨੇ ਅਤੇ ਇਸ ਨੂੰ ਪਾਰਟੀਸ਼ਨ ਨੂੰ ਜਦੋਂ ਕੀਤਾ ਗਿਆ ਸੀਗਾ ਉਹ ਐਕਚੁਅਲ 'ਚ ਨਿਊ ਦਿੱਲੀ ਨੂੰ ਜਦੋਂ ਇੰਟਰੋਡਿਊਸ ਕਰਨਾ ਸੀਗਾ ਤਾਂ ਕਰਕੇ ਉਹਦਾ ਸਭ ਤੋਂ ਵੱਡਾ ਰੀਜ਼ਨ ਜਿਹੜਾ ਸੀਗਾ ਉਹ ਕਰਨ ਦੇ ਤਾਂ ਇੰਡਸ ਰਿਵਰ ਨੂੰ ਐਜ਼ ਅ ਬਾਉਂਡਰੀ ਬਣਾ ਕੇ ਜਿਹੜਾ ਪੰਜਾਬ ਦਾ ਪਹਿਲਾ ਪਾਰਟੀਸ਼ਨ ਸੀ 1901 ਵਿੱਚ ਲਾਰਡ ਕਰਜ਼ਨ ਦੇ ਦੁਆਰਾ ਕੀਤਾ ਗਿਆ ਦੂਜਾ ਪਾਰਟੀਸ਼ਨ ਆਇਆ ਜੀ 1911 ਦੇ ਵਿੱਚ ਦਿੱਲੀ ਡਿਵੀਜ਼ਨ ਨੂੰ ਪੰਜਾਬ ਤੋਂ ਅਲੱਗ ਕੀਤਾ ਗਿਆ ਸੀਗਾ ਉਸ ਟਾਈਮ ਅਤੇ ਇਹ ਜਿਹੜਾ ਪਾਰਟੀਸ਼ਨ ਸੀਗਾ ਇਹ ਬ੍ਰਿਟਿਸ਼ਰਸ ਦਾ ਦੂਸਰਾ ਇੰਪੋਰਟੈਂਟ ਪਾਰਟੀਸ਼ਨ ਸੀਗਾ ਅਤੇ ਪੰਜਾਬ ਦੇ ਲਈ ਇਹ ਸਟਰਗਲਿੰਗ ਇਸ ਕਰਕੇ ਰਿਹਾ ਕਿਉਂਕਿ ਵੈਸਟ ਬੰਗਾਲ ਤੋਂ ਜਿਹੜੀ ਕੈਪੀਟਲ ਆਫ ਇੰਡੀਆ ਸੀਗੀ ਉਹ ਦਿੱਲੀ ਜਿਹੜੀ ਸੀ ਬ੍ਰਿਟਿਸ਼ ਉਸ ਟਾਈਮ ਸ਼ਿਫਟ ਆਨ ਕਰ ਰਹੇ ਸੀਗੇ ਅਤੇ ਪੰਜਾਬ ਦਾ ਉਹ ਹਿੱਸਾ ਕੱਟ ਕੇ ਹੀ ਦਿੱਲੀ ਨੂੰ ਡਿਵਾਈਡ ਜਿਹੜਾ ਸੀਗਾ ਉਹ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਤੀਸਰਾ ਪਾਰਟੀਸ਼ਨ ਜਿਸ ਦੇ ਬਾਰੇ ਅਸੀਂ ਸਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਦੇ ਵੀ ਹੈ 1947 ਦਾ ਪਾਰਟੀਸ਼ਨ ਜਿਹੜਾ ਕਿ ਵੈਸਟ ਪੰਜਾਬ ਔਰ ਈਸਟ ਪੰਜਾਬ ਹੈਗਾ ਉਸ ਨੂੰ ਡਿਵਾਈਡ ਕਰ ਰਿਹਾ ਵੈਸਟ ਪੰਜਾਬ ਦੇ ਵਿੱਚ 68% ਪੰਜਾਬ ਦਾ ਹਿੱਸਾ ਚਲਾ ਗਿਆ ਈਸਟ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ 32% ਹਿੱਸਾ ਜਿਹੜਾ ਸੀਗਾ ਉਹ ਰਹਿ ਗਿਆ ਸੀਗਾ ਅਤੇ ਇਸ ਤੋਂ ਬਾਅਦ ਚੌਥਾ ਪਾਰਟੀਸ਼ਨ ਹੋਇਆ 1966 ਦੇ ਵਿੱਚ ਜਿਹੜਾ ਕਿ ਸ਼ਾਹ ਕਮਿਸ਼ਨ ਨੇ ਕੀਤਾ ਸੀਗਾ ਜਿਹਦੇ ਵਿੱਚੋਂ ਪੰਜਾਬ ਦੇ ਵਿੱਚੋਂ ਹਰਿਆਣਾ ਹਿਮਾਚਲ ਪ੍ਰਦੇਸ਼ ਔਰ ਚੰਡੀਗੜ੍ਹ ਜਿਹੜੇ ਸੀ ਉਹ ਡਿਵਾਈਡ ਕੀਤੇ ਗਏ ਸੀਗੇ ਅਤੇ ਮਤਲਬ ਅੱਜ ਵੀ ਪੰਜਾਬ ਜਿਹੜਾ ਹੈਗਾ ਐਗਰੀਕਲਚਰ ਦੇ ਵਿੱਚ ਨੰਬਰ 1 ਸਟੇਟ ਜਿਹੜਾ ਹੈ ਉਹ ਕਾਊਂਟ ਕੀਤਾ ਜਾਂਦਾ ਹੈਗਾ ਤਾਂ ਤੁਸੀਂ ਫਿਗਰ ਆਊਟ ਕਰੋ ਕਿ ਪੰਜਾਬ ਕਿੱਡਾ ਜ਼ਿਆਦਾ ਸਟਰੋਂਗ ਹੈ ਕਿ ਹਰ ਇੱਕ ਚੀਜ਼ ਨੂੰ ਫੇਸ ਕਰਕੇ ਅਸੀਂ ਆਪਣੀ ਖੁਸ਼ਦਿਲੀ ਦੇ ਨਾਲ ਹਰ ਇੱਕ ਚੀਜ਼ ਦੇ ਉੱਤੇ ਆਪਾਂ ਡਿਪੈਂਡ ਕਰਦੇ ਹੀ ਕਰਦੇ ਹੈਗੇ ਹਾਂ ਅਤੇ ਦੱਸ ਦਈਏ ਕਿ ਜਦੋਂ ਅਨਡਿਵਾਈਡਿਡ ਪੰਜਾਬ ਸੀਗਾ ਤਾਂ ਪੰਜਾਬ ਦੇ ਵਿੱਚ ਉਸ ਟਾਈਮ 5 ਡਿਵੀਜ਼ਨ ਔਰ 29 ਡਿਸਟ੍ਰਿਕਟ ਸੀਗੇ ਲੇਕਿਨ ਜਦੋਂ ਵੈਸਟ ਡਿਵੀਜ਼ਨ ਜਿਹੜੀ ਸੀ ਉਹ ਡਿਵਾਈਡ ਵੈਸਟ ਪੰਜਾਬ ਜਿਹੜਾ ਸੀ ਉਹ ਡਿਵਾਈਡ ਕੀਤਾ ਉਹਦੇ ਵਿੱਚ 3 ਡਿਵੀਜ਼ਨ ਔਰ 16 ਡਿਸਟ੍ਰਿਕਟ ਜਿਹੜੇ ਸੀਗੇ ਚਲੇ ਗਏ ਜਿਹਨਾਂ ਵਿੱਚ ਲਾਹੌਰ ਮੁਲਤਾਨ ਔਰ ਰਾਵਲਪਿੰਡੀ ਸੀ ਚਲੇ ਗਏ ਅਤੇ ਈਸਟ ਪੰਜਾਬ ਦੇ ਵਿੱਚ ਸਿਰਫ 2 ਡਿਵੀਜ਼ਨ ਔਰ 13 ਡਿਸਟ੍ਰਿਕਟ ਰਹਿ ਗਏ ਸੀ ਜਿਹਨਾਂ ਵਿੱਚੋਂ ਜਲੰਧਰ ਅਤੇ ਅੰਬਾਲਾ ਦੀ ਡਿਵੀਜ਼ਨ ਜਿਹੜੀ ਸੀ ਉਹ ਸੀਗੀਆਂ ਅਤੇ ਅਗਰ ਆਪਾਂ ਮਾਡਰਨ ਪੰਜਾਬ ਦੀ ਗੱਲ ਕਰੀਏ ਤਾਂ ਮਾਡਰਨ ਪੰਜਾਬ ਦੇ ਵਿੱਚ ਇਸ ਟਾਈਮ ਪ੍ਰੈਜੈਂਟਲੀ ਟੋਟਲ 23 ਡਿਸਟ੍ਰਿਕਟਸ ਫਿਗਰ ਆਊਟ ਕੀਤੀਆਂ ਜਾਂਦੀਆਂ ਅਤੇ ਅਗਰ ਆਪਾਂ ਪੰਜਾਬ ਦੇ ਨਾਲ ਨੇਬਰਿੰਗ ਕੰਟਰੀ ਨੇਬਰਿੰਗ ਸਟੇਟ ਜਿਹੜੀਆਂ ਹੈਗੀਆਂ ਉਹ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਪੰਜਾਬ ਦੇ ਨਾਲ ਟੋਟਲ 5 ਸਟੇਟਸ ਦੀ ਜਿਹੜੀ ਬਾਉਂਡਰੀ ਹੈਗੀ ਉਹ ਕਨੈਕਟ ਹੁੰਦੀ ਹੈਗੀ ਹੈ ਇਹਚੋਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਅਤੇ ਇੱਕ ਇੰਟਰਨੈਸ਼ਨਲ ਬਾਉਂਡਰੀ ਜਿਹੜੀ ਹੈਗੀ ਆਪਾਂ ਪਾਕਿਸਤਾਨ ਦੇ ਨਾਲ ਸ਼ੇਅਰ ਕਰਦੇ ਹੈਗੇ ਹਾਂ ਅਤੇ ਪਾਕਿਸਤਾਨ ਦੇ ਨਾਲ ਜਿਹੜੀ ਆਪਾਂ ਬਾਉਂਡਰੀ ਸ਼ੇਅਰ ਕਰਦੇ ਹਾਂ ਤੁਸੀਂ ਇਮੈਜਿਨ ਕਰੋਗੇ 553 ਕਿਲੋਮੀਟਰ ਦੀ ਬਾਉਂਡਰੀ ਜਿਹੜੀ ਹੈਗੀ ਹੈ ਉਹ ਟੱਚ ਹੁੰਦੀ ਅਤੇ 135 ਵਿਲੇਜਸ ਜਿਹੜੇ ਹੈਗੇ ਆ ਉਹ ਬਾਉਂਡਰੀ ਦੇ ਪਾਕਿਸਤਾਨ ਨੂੰ ਟੱਚ ਕਰਦੇ ਹੈਗੇ ਆ ਅਤੇ ਇਸ ਤੋਂ ਇਲਾਵਾ ਪਠਾਨਕੋਟ ਦੇ ਨਾਲ ਜੰਮੂ ਕਸ਼ਮੀਰ ਲੱਗ ਜਾਂਦਾ ਹੈਗਾ ਰਾਜਸਥਾਨ ਜਿਹੜਾ ਹੈਗਾ ਉਹ ਫਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਨੂੰ ਟੱਚ ਕਰਦਾ ਅਤੇ ਹਰਿਆਣਾ ਜਿਹੜਾ ਹੈਗਾ ਉਹ ਸਾਡਾ ਟੱਚ ਕਰਦਾ ਸ਼੍ਰੀ ਮੁਕਤਸਰ ਸਾਹਿਬ ਮਾਨਸਾ ਬਠਿੰਡਾ ਸੰਗਰੂਰ ਅਤੇ ਪਟਿਆਲਾ ਅਤੇ SAS ਨਗਰ ਯਾਨੀ ਕਿ ਮੋਹਾਲੀ ਨੂੰ ਜਿਹੜਾ ਹੈਗਾ ਉਹ ਟੱਚ ਕਰਦਾ ਹੈਗਾ ਇਸ ਤੋਂ ਇਲਾਵਾ ਅਗਰ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਹੁਸ਼ਿਆਰਪੁਰ ਅਤੇ ਮੋਹਾਲੀ ਨੂੰ ਆਹ ਸਟੇਟ 'ਚ ਨੇ ਟੱਚ ਕਰਦੀਆਂ ਹੈਗੀਆਂ ਅਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਪਾਕਿਸਤਾਨ ਹੈਗਾ ਉਹ 135 ਪਿੰਡ ਜਿਹੜੇ ਹੈਗੇ ਆ ਪੰਜਾਬ ਦੇ ਉਹ ਪਾਕਿਸਤਾਨ ਦੇ ਨਾਲ ਟੱਚ ਹੁੰਦੇ ਹੀ ਹੈਗੇ ਆ ਅਤੇ ਅਗਰ ਆਪਾਂ ਪੰਜਾਬ ਦੇ ਐਕਸਟੈਂਟ ਦੀ ਗੱਲ ਕਰੀਏ ਤਾਂ ਨੌਰਥ ਤੋਂ ਸਾਊਥ ਤੱਕ ਪੰਜਾਬ ਦਾ ਜਿਹੜਾ ਐਕਸਟੈਂਟ ਹੈਗਾ ਉਹ ਹੈਗਾ ਜੀ 335 ਕਿਲੋਮੀਟਰ ਅਤੇ ਵੈਸਟ ਟੂ ਈਸਟ ਜਿਹੜਾ ਪੰਜਾਬ ਹੈਗਾ ਉਹ ਹੈਗਾ ਜੀ 300 ਕਿਲੋਮੀਟਰ ਦੇ ਐਕਸਟੈਂਟ ਤੱਕ ਹੋਰ ਗੱਲਾਂ ਪਤਾ ਦੱਸਾਂਗਾ ਪੰਜਾਬ ਦੀ ਜੋਗ੍ਰਾਫਿਕਲ ਇੰਡੀਕੇਸ਼ਨ ਬਾਰੇ ਤਾਂ ਦੱਸਾਂਗਾ ਕਿ ਪੰਜਾਬ ਅੱਜ ਕਿਸ ਤਰ੍ਹਾਂ ਐਗਜ਼ਿਸਟ ਕਰ ਰਿਹਾ ਹੈ ਸਾਰੀ ਨੌਲੇਜ ਮੈਂ ਇਕੱਠੀ ਕਰਕੇ ਲੈ ਕੇ ਆਇਆ ਸਿਰਫ ਤੁਹਾਡੇ ਵਾਸਤੇ ਪ੍ਰੋਗਰਾਮ ਇਹ ਮੇਰਾ ਪੰਜਾਬ ਦੇ ਵਿੱਚ ਤਦ ਤੱਕ ਇੰਜੋਏ ਕਰੋ ਪਿਆਰਾ ਜਿਹਾ ਟਰੈਕ ਟਰੈਕ ਉਸ ਪਰ ਮਿਲਦਾ ਹੋਵੇ ਪਿਆਰੀ ਜੀ ਗੱਲਾਂ ਬਾਤਾਂ ਦੇ ਨਾਲ।

ਬਿਲਕੁਲ ਜੀ, ਮੈਂ ਵੀ ਪੰਜਾਬ ਦੇ ਇਤਿਹਾਸ ਨੂੰ ਯਾਦ ਕਰਨ ਡਿਆ ਤੇ ਅਗਰ ਆਪਾਂ ਪੰਜਾਬ ਦੀ ਗੱਲ ਕਰ ਹੀ ਰਹੇ ਹਾਂ ਤਾਂ ਸਾਨੂੰ ਲੱਗਦਾ ਕਿ ਯਾਰ ਪੰਜਾਬ ਇਕਲੌਤਾ ਨਾਮ ਹੈਗਾ ਜਿਹਦੇ ਬਾਰੇ ਅਸੀਂ ਸ਼ਾਇਦ ਸੁਣਿਆ ਹੋਵੇ, ਲੇਕਿਨ ਪੰਜਾਬ ਦਾ ਇਤਿਹਾਸ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਪੁਰਾਣਾ। ਅਗਰ ਰਿਗਵੇਦਾ ਵਿੱਚ ਅਸੀਂ ਪੰਜਾਬ ਦੇ ਬਾਰੇ ਪੜ੍ਹੀਏ ਤਾਂ ਪੰਜਾਬ ਨੂੰ ਸਪਤ ਸਿੰਧੂ ਦੇ ਨਾਮ ਦੇ ਨਾਲ ਜਿਹੜਾ ਸੀ ਉਹ ਜਾਣਿਆ ਜਾਂਦਾ ਸੀਗਾ ਤੇ ਬੇਸਿਕਲੀ ਝੇਲਮ, ਚਨਾਬ, ਰਾਵੀ, ਸਤਲੁਜ, ਬਿਆਸ ਤੇ ਸਰਸਵਤੀ ਦੇ ਨਾਲ ਜੋੜ ਕੇ ਨਾਮ ਜਿਹੜਾ ਸੀਗਾ ਉਹ ਬਣਾਇਆ ਗਿਆ ਸੀਗਾ। ਮਹਾਭਾਰਤ ਤੇ ਰਮਾਇਣ ਦੇ ਵਿੱਚ ਇਸ ਜਗ੍ਹਾ ਦਾ ਨਾਮ ਪੰਚਨਾਦ ਜਿਹੜਾ ਸੀਗਾ ਉਹ ਰੱਖਿਆ ਗਿਆ ਸੀਗਾ ਤੇ ਗ੍ਰੀਕ ਰੂਲਰ ਜਿਹੜੇ ਹੈਰੋਡੋਟਸ ਸੀਗੇ ਉਹਨਾਂ ਨੇ ਆਪਣੀ ਵਨ ਆਫ ਦਾ ਰਾਈਟਿੰਗ ਦੇ ਵਿੱਚ ਪੰਜਾਬ ਦਾ ਜਿਹੜਾ ਨਾਮ ਲਿਖਿਆ ਸੀ ਉਹ ਲਿਖਿਆ ਸੀ ਪੈਂਟਾ ਪੋਟਾਮੀਆ। ਜੀ ਹਾਂ, ਤਾਂ ਇੰਨੇ ਸਾਰੇ ਨਾਮਾਂ ਦੇ ਨਾਲ ਪੰਜਾਬ ਨੂੰ ਆਪਣੇ ਆਨ ਵੱਖ ਵੱਖ ਟਾਈਮਾਂ ਦੇ ਵਿੱਚ ਜਿਹੜਾ ਹੈਗਾ ਉਹ ਜਾਣਿਆ ਜਾਂਦਾ ਰਿਹਾ ਹੈ। ਲੇਕਿਨ ਕਹਿੰਦੇ ਨੇ ਕਿ ਪੰਜਾਬ ਦੀ ਜੋਗ੍ਰਾਫਿਕਲ ਅਗਰ ਡਿਸਟ੍ਰੀਬਿਊਸ਼ਨ ਦੀ ਗੱਲ ਕਰਾਂਗੇ ਤਾਂ ਕੁਛ ਇੱਕ ਪੰਜਾਬ ਦੇ ਜਿਹੜੇ ਏਰੀਆਜ਼ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ, ਜਿੱਦਾਂ ਕਿ ਲੁਧਿਆਣਾ ਜਿਹੜਾ ਹੈਗਾ ਉਹ ਸੈਂਟਰ ਆਫ ਪੰਜਾਬ ਫਿਗਰ ਆਊਟ ਕੀਤਾ ਜਾਂਦਾ ਅਤੇ ਉਹ ਪੰਜਾਬ ਦੀ ਜਿਹੜੀ ਇੱਕ ਤਰ੍ਹਾਂ ਦੀ ਕੈਪੀਟਲ ਵੀ ਫਿਗਰ ਆਊਟ ਕੀਤਾ ਜਾਂਦੀ ਹੈ ਐਜ਼ ਅਕੋਰਡਿੰਗ ਟੂ ਇੰਡਸਟਰੀ ਵਾਈਸ। ਇਸ ਤੋਂ ਇਲਾਵਾ ਅਗਰ ਆਪਾਂ ਪੰਜਾਬ ਦੀ ਚਿਕਨ ਨੈਕ ਬਾਰੇ ਗੱਲ ਕਰੀਏ ਜਿਹੜੀ ਕਿ ਪੰਜਾਬ ਦਾ ਇੱਕ ਇੰਪੋਰਟੈਂਟ ਹਿੱਸਾ ਜਿਹੜਾ ਸਿਰ ਜਿਹੜਾ ਹੈਗਾ ਉਹ ਮੰਨਿਆ ਜਾਂਦਾ ਜੀ ਪਠਾਨਕੋਟ, ਜਿਹੜਾ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਦੇ ਨਾਲ ਵੀ ਜੋੜਦਾ ਹੈਗਾ। ਇਸ ਤੋਂ ਇਲਾਵਾ ਅਗਰ ਪੰਜਾਬ ਦੇ ਟੋਟਲ ਏਰੀਆ ਦੀ ਗੱਲ ਕੀਤੀ ਤਾਂ 50,365 ਸਕੇਅਰ ਕਿਲੋਮੀਟਰ ਏਰੀਆ ਜਿਹੜਾ ਹੈਗਾ ਉਹ ਪੰਜਾਬ ਕਵਰ ਕਰਦਾ ਹੈ ਆਲ ਓਵਰ ਇੰਡੀਆ ਦੇ ਵਿੱਚੋਂ। ਅਤੇ ਟੋਟਲ ਜੋਗ੍ਰਾਫਿਕਲ ਏਰੀਆ ਦੇ ਅਗਰ ਆਪਾਂ ਪਰਸੈਂਟੇਜ ਕਿੱਡੀ ਇੰਡੀਆ ਦੀ ਤਾਂ 1.53% ਏਰੀਆ ਪੰਜਾਬ ਦੇ ਕਵਰ ਦੇ ਵਿੱਚ ਆਉਂਦਾ ਹੈ। ਅਤੇ ਅਗਰ ਏਰੀਆ ਟਰਮ ਆਫ ਏਰੀਆ ਰੈਂਕ ਇੰਡੀਆ ਆਪਾਂ ਨੂੰ ਕਵਰ ਕਰਾਂਗੇ ਤਾਂ ਅਸੀਂ ਫਿਗਰ ਹੋਊਗੀ ਪੰਜਾਬ ਦੀ ਜਿਹੜੀ ਜੋਗ੍ਰਾਫਿਕਲ ਬਾਉਂਡਰੀਜ਼ ਦੇ ਹਿਸਾਬ ਨਾਲ ਪੰਜਾਬ ਦਾ ਜਿਹੜਾ ਰੈਂਕ ਹੈ

90th ਰੈਂਕ ਹੈ ਤੇ ਅਗਰ ਤੁਸੀਂ ਪੰਜਾਬ ਨੂੰ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਆਹ ਵੀ ਸਮਝੋਗੇ ਕਿ ਪੰਜਾਬ ਜਿਹੜਾ ਹੈਗਾ ਉਹ ਬੇਸਿਕਲੀ ਅੱਜ ਦੇ ਟਾਈਮ ਦੇ ਵਿੱਚ 23 ਡਿਸਟ੍ਰਿਕਟਸ ਤੇ 5 ਡਿਵੀਜ਼ਨ ਦੇ ਵਿੱਚ ਫਿਗਰ ਆਊਟ ਕੀਤਾ ਗਿਆ ਤਾਂ ਜਿਹੜੀਆਂ 5 ਐਡਮਿਨਿਸਟ੍ਰੇਟਿਵ ਡਿਵੀਜ਼ਨਸ ਹੈਗੀਆਂ ਉਹਨਾਂ ਵਿੱਚੋਂ ਜਲੰਧਰ ਡਿਵੀਜ਼ਨ ਜਿਹੜੀ ਹੈਗੀ ਵਨ ਆਫ ਦ ਓਲਡੈਸਟ ਡਿਵੀਜ਼ਨ ਜਿਹੜੀ ਹੈ ਫਿਗਰ ਆਊਟ ਕੀਤੀ ਜਿਹਦੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਤੇ ਤਰਨ ਤਾਰਨ ਮਿਲਾ ਕੇ ਕੁੱਲ 7 ਡਿਸਟ੍ਰਿਕਟਸ ਜਿਹੜੀਆਂ ਹੈਗੀਆਂ ਉਹ ਆ ਜਾਂਦੀਆਂ। ਦੂਜੀ ਡਿਵੀਜ਼ਨ ਜਿਹੜੀ ਆ ਜਾਂਦੀ ਹੈ ਜੀ ਉਹ ਪਟਿਆਲਾ ਡਿਵੀਜ਼ਨ, ਇਹ ਵੀ 1 ਨਵੰਬਰ 1966 ਨੂੰ ਬਣੀ ਸੀਗੀ ਤੇ ਇਸ ਦੇ ਵਿੱਚ ਟੋਟਲ 6 ਡਿਸਟ੍ਰਿਕਟ ਆ ਜਾਂਦੇ ਆ ਜਿਹਦੇ ਵਿੱਚੋਂ ਪਟਿਆਲਾ, ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ ਤੇ ਮਲੇਰਕੋਟਲਾ, ਜਿਹੜੀ ਕਿ ਰੀਸੈਂਟਲੀ ਹੀ ਸਾਡੀ ਪੰਜਾਬ ਦੀ 23ਵੀਂ ਡਿਸਟ੍ਰਿਕਟ ਜਿਹੜੀ ਹੈਗੀ ਹੈ ਉਹ ਬਣੀ ਹੈਗੀ ਹੈ 2021 ਦੇ ਵਿੱਚ। ਤੇ ਫਿਰੋਜ਼ਪੁਰ ਡਿਵੀਜ਼ਨ ਜਿਹੜੀ ਕਿ 1973 ਦੇ ਵਿੱਚ ਬਣਾਈ ਗਈ ਉਹਦੇ ਵਿੱਚ ਟੋਟਲ 4 ਡਿਸਟ੍ਰਿਕਟ ਆਉਂਦੀਆਂ ਜਿਹਦੇ ਵਿੱਚੋਂ ਫਿਰੋਜ਼ਪੁਰ, ਫਜ਼ਲਕਾ, ਸ੍ਰੀ ਮੁਕਤਸਰ ਸਾਹਿਬ ਤੇ ਮੋਗਾ। ਤੇ ਫਰੀਦਕੋਟ ਡਿਵੀਜ਼ਨ ਦੇ ਵਿੱਚ ਜਿਹੜੀ ਕਿ 1995 ਦੇ ਵਿੱਚ ਬਣਾਈ ਗਈ ਉਹਦੇ ਵਿੱਚ ਟੋਟਲ 3 ਡਿਸਟ੍ਰਿਕਟ ਆਉਂਦੀਆਂ, ਫਰੀਦਕੋਟ, ਬਠਿੰਡਾ ਤੇ ਮਾਨਸਾ। ਤੇ ਰੀਸੈਂਟਲੀ ਬਣਾਈ ਗਈ ਜਿਹੜੀ ਸਾਡੀ ਡਿਵੀਜ਼ਨ ਹੈਗੀ ਉਹ ਹੈਗੀ ਜੀ ਰੋਪੜ ਡਿਵੀਜ਼ਨ, 31 ਦਸੰਬਰ 2010 ਨੂੰ ਬਣਾਈ ਗਈ, ਸਮਾਲੈਸਟ ਹੈ ਤੇ ਸਭ ਤੋਂ ਲੇਟੈਸਟ ਵੀ ਹੈ। ਇਹਦੇ ਵਿੱਚ 3 ਡਿਸਟ੍ਰਿਕਟ ਜਿਹੜੀਆਂ ਆਉਂਦੀਆਂ ਉਹ ਹੈਗੀ ਰੋਪੜ, ਨਵਾਂਸ਼ਹਿਰ ਤੇ ਮੋਹਾਲੀ। ਤੇ ਅਗਰ ਆਪਾਂ ਗੱਲ ਕਰੀਏ ਤਾਂ ਟੋਟਲ ਪੰਜਾਬ ਦੇ ਵਿੱਚ 146 ਬਲਾਕ ਤੇ 98 ਤਹਿਸੀਲਾਂ ਜਿਹੜੀਆਂ ਹੈਗੀਆਂ ਉਹ ਆਉਂਦੀਆਂ। ਤੇ ਲੇਟੈਸਟ ਤਹਿਸੀਲ ਜਿਹੜੀ 2025 ਦੇ ਵਿੱਚ ਬਣਾਈ ਗਈ ਉਹ ਬਣਾਈ ਗਈ ਸੀ ਬਨੌਰ, ਤੇ ਇਹ ਪੰਜਾਬ ਨੂੰ ਆਟੋਮੈਟਿਕਲੀ ਜਿਹੜਾ ਉਹ ਖਾਸ ਬਣਾ ਦਿੰਦੇ। ਦੱਸਦੇ ਕਿ ਪੰਜਾਬ ਦੇ ਕਿਸ ਡਿਸਟ੍ਰਿਕਟ ਵਿੱਚ ਮੈਕਸੀਮਮ ਪਾਪੂਲੇਸ਼ਨ ਹੈਗੀ ਹੈ, ਉਹ ਡਿਸਟ੍ਰਿਕਟ ਹੈਗਾ ਜੀ ਲੁਧਿਆਣਾ। ਤੇ ਮਿਨੀਮਮ ਪਾਪੂਲੇਸ਼ਨ ਜਿਹੜੀ ਕੈਰੀ ਔਨ ਕਰਦੀ ਹੈ ਜੀ ਉਹ ਹੈਗੀ ਬਰਨਾਲਾ ਤੇ ਲੁਧਿਆਣਾ ਦੀ। ਹੋਰ ਖਾਸ ਗੱਲ ਬਣ ਜਾਂਦੀ ਹੈ ਕਿ ਉਹ ਪੰਜਾਬ ਦਾ ਲਾਰਜੈਸਟ ਡਿਸਟ੍ਰਿਕਟ ਏਰੀਆ ਵਾਈਜ਼ ਵੀ ਹੈ। ਤੇ ਅਗਰ ਏਰੀਆ ਵਾਈਜ਼ ਆਪਾਂ ਸਮਾਲੈਸਟ ਡਿਸਟ੍ਰਿਕਟ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਬਣਦਾ ਹੈ ਜੀ ਮੋਹਾਲੀ। ਤੇ ਪੰਜਾਬ ਨੂੰ ਅਗਰ ਤੁਸੀਂ ਫਿਗਰ ਆਊਟ ਕਰਨ ਦੀ ਹੋਰ ਕੋਸ਼ਿਸ਼ ਕਰੋਗੇ ਤਾਂ ਪਾਪੂਲੇਸ਼ਨ ਦੇ ਵਿੱਚ ਅਸੀਂ ਆਲ ਓਵਰ ਇੰਡੀਆ ਦੇ ਵਿੱਚ 16th ਰੈਂਕ ਦੇ ਉੱਤੇ ਫਿਗਰ ਆਊਟ ਕਰਦੇ ਹਾਂ। ਤੇ ਫੋਰੈਸਟ ਏਰੀਆ ਦੇ ਮੁਕਾਬਲੇ ਦੇ ਵਿੱਚ ਅਸੀਂ 61.12% ਆਫ ਪੰਜਾਬ ਏਰੀਆ ਜਿਹੜਾ ਹੈਗਾ ਉਹ ਫੋਰੈਸਟ ਏਰੀਆ ਕਵਰ ਕਰਦਾ ਹੈ। ਤੇ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਮੈਕਸੀਮਮ ਫੋਰੈਸਟ ਏਰੀਆ ਅਗਰ ਪੰਜਾਬ ਦਾ ਕੋਈ ਡਿਸਟ੍ਰਿਕਟ ਕਵਰ ਕਰਦਾ ਹੈਗਾ ਉਹ ਹੈਗਾ ਜੀ ਹੁਸ਼ਿਆਰਪੁਰ। ਤੇ ਮਿਨੀਮਮ ਫੋਰੈਸਟ ਏਰੀਆ ਜਿਹੜਾ ਅਗਰ ਕੋਈ ਡਿਸਟ੍ਰਿਕਟ ਕਵਰ ਕਰਦੇ ਹੈਗੇ ਉਹ ਹੈਗੇ ਜੀ ਸੰਗਰੂਰ, ਕਪੂਰਥਲਾ ਤੇ ਫਤਿਹਗੜ੍ਹ ਸਾਹਿਬ। ਤੇ ਅਗਰ ਆਪਾਂ ਪੰਜਾਬ ਦੀ ਲਿਟਰੇਸੀ ਰੇਸ ਦੀ ਗੱਲ ਕਰਾਂਗੇ ਤਾਂ ਪੰਜਾਬ ਦਾ ਜਿਹੜਾ ਲਿਟਰੇਸੀ ਰੇਟ ਵੀ ਹੈਗਾ ਉਹ ਹੈਗਾ ਜੀ 75.84%। ਤੇ ਸੈਕਸ ਰੇਸ਼ੋ ਜਿਹੜੀ ਹੈਗੀ 1000 ਦੇ ਵਿੱਚ ਉਹ ਹੈਗੀ ਹੈ ਜੀ 8.95। ਸੋ ਜੀ ਪੰਜਾਬ ਦੀ ਆਪਣੀ ਹੀ ਗੱਲਾਂ ਹੈਗੀਆਂ। ਤੇ ਟੋਟਲ 23 ਡਿਸਟ੍ਰਿਕਟ ਅਸੀਂ ਕੈਰੀ ਕਰਦੇ ਹਾਂ ਜਿਹਨਾਂ ਵਿੱਚ ਬਹੁਤ ਸਾਰਾ ਕੁਛ ਹੈ ਜਿਹੜਾ ਕਿ ਅਗਰ ਆਪਾਂ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕਰੀਏ ਤਾਂ ਤੁਹਾਨੂੰ ਫਿਗਰ ਆਊਟ ਕਰਾਂਗੇ ਕਿ ਯਾਰ ਹਰ ਡਿਸਟ੍ਰਿਕਟ ਦੀ ਇੱਕ ਆਪਣੀ ਹੀ ਖੂਬਸੂਰਤ ਚੀਜ਼ ਹੈ, ਚਾਹੇ ਉਹ ਖਾਣ ਦੇ ਵਿੱਚ ਹੈ, ਚਾਹੇ ਉਹ ਪਹਿਨਾਵੇ ਦੇ ਵਿੱਚ ਹੈ, ਚਾਹੇ ਉਹ ਕਿਸੇ ਗੁਰਦੁਆਰੇ ਦੇ ਕਰਕੇ ਹੈ ਜਾਂ ਕਿਸੇ ਰਿਲੀਜੀਅਸ ਪਲੇਸ ਕਰਕੇ ਹੈ। ਪੰਜਾਬ ਹਰੇਕ ਜਗ੍ਹਾ ਦੇ ਵਿੱਚ, ਹਰੇਕ ਡਿਸਟ੍ਰਿਕਟ ਦੇ ਵਿੱਚ ਇੱਕ ਆਪਣੀ ਹੀ ਖੂਬਸੂਰਤੀ ਜਿਹੜੀ ਹੈਗੀ ਉਹ ਕੈਰੀ ਕਰਦਾ ਹੈ। ਤੇ ਦੱਸਦੀ ਹੈ ਕਿ ਪੰਜਾਬ ਨੇ ਕੁਛ ਇੱਕ ਸਟੇਟ ਸਿੰਬਲ ਜਿਹੜੇ ਹੈਗੇ ਉਹ ਵੀ ਅਡੋਪਟ ਕੀਤੇ ਹੋਏ ਹੈ। ਇਹਨਾਂ ਵਿੱਚੋਂ ਸਭ ਤੋਂ ਇੰਪੋਰਟੈਂਟ ਜਿਹੜਾ ਪੰਜਾਬ ਦਾ ਸਟੇਟ ਬਰਡ ਹੈਗਾ, ਇਸ ਤਾਂ ਮੈਨੂੰ ਲੱਗਦਾ ਨਹੀਂ ਕਿ ਇਸ ਬਾਰੇ ਦੱਸਣ ਦੀ ਲੋੜ ਹੈ, ਲੇਕਿਨ ਜੋ ਸਾਰਿਆਂ ਨੂੰ ਪਤਾ ਹੋਊਗਾ ਕਿ ਬਾਜ਼ ਜਿਹੜਾ ਹੈਗਾ ਉਹ ਸਾਡਾ ਸਟੇਟ ਬਰਡ ਜਿਹੜਾ ਹੈ ਉਹ ਕਾਊਂਟ ਕੀਤਾ ਗਿਆ। ਸਟੇਟ ਟ੍ਰੀ ਜਿਹੜਾ ਪੰਜਾਬ ਨੇ ਅਡੋਪਟ ਕੀਤਾ ਉਹ ਸ਼ੀਸ਼ਮ ਯਾਨੀ ਕਿ ਟਾਹਲੀ ਆ ਉਹ ਅਡੋਪਟ ਕੀਤਾ। ਤੇ ਸਟੇਟ ਐਨੀਮਲ ਜਿਹੜਾ ਹੈਗਾ ਉਹ ਹੈਗਾ ਜੀ ਕਾਲਾ ਹਿਰਨ ਯਾਨੀ ਕਿ ਬਲੈਕ ਬਕ ਜਿਹਨੂੰ ਆਪਾਂ ਕਹਿੰਦੇ ਹੈਗੇ। ਤੇ ਅਗਰ ਸਟੇਟ ਐਕੁਐਟਿਕ ਐਨੀਮਲ ਦੀ ਕੀਤੀ ਜਾਵੇ ਜਿਹੜਾ ਕਿ 2019 ਦੇ ਵਿੱਚ ਪੰਜਾਬ ਨੇ ਅਡੋਪਟ ਕੀਤਾ ਸੀ ਉਹ ਸੀਗਾ ਜੀ ਇੰਡਸ ਡੋਲਫਿਨ। ਜੀ ਹਾਂ, ਇਹ ਚੀਜ਼ਾਂ ਜਿਹੜੀਆਂ ਸੀਗੀਆਂ ਪੰਜਾਬ ਨੇ ਐਜ਼ ਅ ਸਟੇਟ ਸਿੰਬਲਸ ਦੇ ਤੌਰ ਤੇ ਅਡੋਪਟ ਕੀਤੀਆਂ। ਇਹਨਾਂ ਵਿੱਚ ਸਟੇਟ ਗੇਮ ਜਿਹੜੀ ਪੰਜਾਬ ਦੀ ਹੈਗੀ ਉਹ ਜੀ ਸਰਕਲ ਸਟਾਈਲ ਕਬੱਡੀ, 9 ਮੀਟਰ x 2 ਮੀਟਰ। ਸਟੇਟ ਫਲਾਵਰ ਜਿਹੜਾ ਪੰਜਾਬ ਦਾ ਹੈਗਾ ਉਹ ਹੈਗਾ ਜੀ ਸੋਡ ਲਿਲੀ। ਤੇ ਆਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਪੰਜਾਬ ਨੂੰ ਜੀ ਬਹੁਤ ਜ਼ਿਆਦਾ ਖਾਸ ਜਿਹੜੀਆਂ ਹੈਗੀਆਂ ਹੋਰ ਬਣਾ ਦਿੰਦੀਆਂ ਹੈਗੀਆਂ। ਗੱਲਾਂ ਬਾਤਾਂ ਪੰਜਾਬ ਦੇ ਬਾਰੇ ਜਿੰਨੀਆਂ ਮਰਜ਼ੀ ਕਰ ਲਈ ਜੀ ਉਹ ਮੁਕਾਏ ਨਹੀਂ ਮੁੱਕਦੀਆਂ, ਕਿਉਂਕਿ ਪੰਜਾਬ ਦੀ ਇਹੀ ਤਾਂ ਖਾਸੀਅਤ ਹੈ ਜੀ ਕਿ ਜਿੰਨਾ ਮਰਜ਼ੀ ਬੋਲੋ, ਜਿੰਨਾ ਮਰਜ਼ੀ ਗੱਲ ਕਰ ਲਓ, ਉਹ ਕਿਤੇ ਨਾ ਕਿਤੇ ਕੁਛ ਹੀ ਕਿੱਦਾਂ ਦੀਆਂ ਚੀਜ਼ਾਂ ਹੁੰਦੀਆਂ ਹੀ ਹੈ ਜਿਹੜੀਆਂ ਸਾਨੂੰ ਉਸਦੇ ਬਾਰੇ ਹੋਰ ਜ਼ਿਆਦਾ ਖਾਸ ਬਣਾ ਦਿੰਦੀਆਂ। ਸੋ ਇੰਜੋਏ ਕਰਦੇ ਹਾਂ ਪਹਿਲਾ ਜਿਹਾ ਟਰੈਕ ਮਾਨ ਸਾਹਿਬ ਦੇ ਦਿਲਜੀਤ ਦੋਸਾਂਝ ਦੀ ਆਵਾਜ਼।

ਸੋਚਦੇ ਨਾਲ ਮੇਰਾ ਪੰਜਾਬ ਸਮੇਟਣ ਦੇ ਚਾਹ ਸਾਥੀ ਮਿਲਦੇ ਹਾਂ ਇਸ ਗਾਣੇ ਦੇ ਉਸ ਪਾਰ ਸਪੋਟੀ ਸੰਡੇ ਦੇ ਵਿੱਚ। ਤਦ ਤੱਕ ਹੱਸਦੇ ਰਹੋ, ਵਸਦੇ ਰਹੋ ਅਤੇ ਇੰਜੋਏ ਕਰਦੇ ਰਹੋ ਆਪਣੇ ਪਿਆਰੇ ਜੋ ਦੋਸਤ ਇੰਦਰਾਂ ਦੇ ਨਾਲ ਜਾਂ ਸਚਨ ਦੇ ਨਾਲ, ਅਤੇ ਅਲਵਿਦਾ ਕਰਦੇ ਹਾਂ ਮੇਰਾ ਪੰਜਾਬ ਨੂੰ ਅਤੇ ਮਿਲਦੇ ਹਾਂ ਇਸ ਦੇ ਉਸ ਪਾਰ ਸਪੋਟੀ ਸੰਡੇ ਵਿੱਚ।

ਕੁਛ ਇਸ ਤਰ੍ਹਾਂ ਦੀ ਆਵਾਜ਼ ਨਾ ਸ਼ਾਇਦ ਫੀਫਾ ਵਰਲਡ ਕੱਪ ਵਾਲੇ ਫੀਫਾ ਫੈਡਰੇਸ਼ਨ ਨੇ ਨਾ ਸ਼ਕੀਰਾਂ ਦਿੱਤੀ ਹੋਣੀ ਜਦੋਂ ਉਹਨਾਂ ਨੂੰ ਫਿਗਰ ਆਊਟ ਹੋਇਆ ਕਿ ਯਾਰ 2010 ਤੋਂ ਬਾਅਦ ਜਿਹਨੇ ਫੀਫਾ ਵਰਲਡ ਕੱਪ ਹੋਏ ਆ ਫੀਫਾ ਵਰਲਡ ਕੱਪ ਨੇ ਤਾਂ ਆਪਣਾ ਜਿਹੜਾ ਮੈਜਿਕ ਉਹ ਕ੍ਰੀਏਟ ਕੀਤਾ ਲੇਕਿਨ ਜਿਹੜੀ ਫੀਫਾ ਥੀਮ ਸੌਂਗਸ ਹੈਗੇ ਆ ਨਾ ਉਹ ਓਨੇ ਜ਼ਿਆਦਾ ਰੀਕ੍ਰੀਏਟ ਮੈਜਿਕ ਕ੍ਰੀਏਟ ਕਰ ਹੀ ਨਹੀਂ ਪਾਏ ਹੈਗੇ ਆ ਤਾਂ ਇਸ ਕਰਕੇ 2026 ਦਾ ਜਿਹੜਾ ਫੀਫਾ ਜਿਹੜਾ ਥੀਮ ਸੌਂਗ ਹੈਗਾ ਉਹ ਸ਼ਕੀਰਾ ਤੋਂ ਦੁਬਾਰਾ ਜਿਹੜਾ ਹੈਗਾ ਉਹ ਰੀਕ੍ਰੀਏਟ ਕਰਵਾਇਆ ਗਿਆ ਅਤੇ ਬੀਂਗ ਅ ਸ਼ਕੀਰਾ ਉਹਨਾਂ ਨੇ ਆਪਣਾ ਮੈਜਿਕ ਜਿਹੜਾ ਉਹ ਰੀਕ੍ਰੀਏਟ ਕੀਤਾ ਅਤੇ ਫੀਫਾ ਵਰਲਡ ਕੱਪ ਦੇ ਨਾਲ ਕਈ ਦਿਲਚਸਪ ਜੁੜੇ ਕਿੱਸੇ ਹੈਗੇ ਉਹ ਸਭ ਦੇ ਸਾਹਮਣੇ ਆਉਂਦੇ ਹੀ ਰਹਿੰਦੇ ਫੀਫਾ ਵਰਲਡ ਕੱਪ ਇੱਦਾਂ ਦਾ ਮੈਜਿਕ ਜਿਹੜਾ ਉਹ ਕ੍ਰੀਏਟ ਕਰਦਾ ਹੀ ਰਹਿੰਦਾ ਲੇਕਿਨ ਫੀਫਾ ਵਰਲਡ ਕੱਪ ਦੇ ਨਾਲ ਜੁੜੀਆਂ ਜਿਹੜੀਆਂ ਅਪਡੇਟਸ ਹੈਗੀਆਂ ਉਹ ਸਿਰਫ ਔਰ ਸਿਰਫ ਮੈਦਾਨ 'ਚੋਂ ਆਉਣ ਇਹ ਵੀ ਤਾਂ ਜ਼ਰੂਰੀ ਨਹੀਂ ਹੈ ਐਕਚੁਅਲ 'ਚ ਰੀਸੈਂਟਲੀ ਬ੍ਰਾਜ਼ੀਲ ਦੇ ਜਿਹੜੇ ਰਾਸ਼ਟਰਪਤੀ ਹੈਗੇ ਆ ਲੂਇਸ ਇਨਾਸੀਓ ਉਹਨਾਂ ਨੇ ਰੀਸੈਂਟਲੀ ਸਟਾਰ ਫੁੱਟਬਾਲਰ ਜਿਹੜੇ ਹੈਗੇ ਆ ਨੇਮਾਰ ਜੂਨੀਅਰ ਉਹਨਾਂ ਦਾ ਇਸ ਤਰ੍ਹਾਂ ਮਜ਼ਾਕ ਉਡਾਇਆ ਕਿ ਬਈ ਉਹਨਾਂ ਦੀ ਕਹੀ ਗਈ ਗੱਲ ਨਾ ਮਿੰਟਾਂ 'ਚ ਟ੍ਰੈਂਡਿੰਗ 'ਚ ਆ ਗਈ ਹੈ ਜੀ ਹਾਂ ਉਹਨਾਂ ਨੇ ਨੇਮਾਰ ਨੂੰ ਦੁਨੀਆ ਦਾ ਪਹਿਲਾ ਵਰਕ ਫਰੋਮ ਹੋਮ ਨੈਸ਼ਨਲ ਪਲੇਅਰ ਬਣਾ ਦਿੱਤਾ ਜੀ ਔਰ ਉਹਨਾਂ ਦੀ ਇਹ ਗੱਲ ਕਹਿਣ ਦਾ ਦੇਰ ਸੀਗਾ ਕਿ ਇੰਸਟਾਗ੍ਰਾਮ ਦੇ ਉੱਤੇ ਇਸ ਗੱਲ ਦੇ ਉੱਤੇ ਇੰਨੀ ਜ਼ਿਆਦਾ ਚੀਜ਼ਾਂ ਟ੍ਰੈਂਡ ਕਰ ਰਹੀਆਂ ਕਿ ਕਹਿਣ ਦੀ ਗੱਲ ਨਹੀਂ ਹੈ ਐਕਚੁਅਲ 'ਚ ਗੱਲ ਇਸ ਤਰ੍ਹਾਂ ਹੋਈ ਕਿ ਰਾਸ਼ਟਰਪਤੀ ਲੂਲਾ ਜਿਹੜੇ ਹੈਗੇ ਉਹ ਇੱਕ ਚੈਰਿਟੀ ਪ੍ਰੋਗਰਾਮ ਦੇ ਵਿੱਚ ਇੱਕ ਸਕੂਲ ਦੇ ਵਿੱਚ ਗਏ ਸੀਗੇ ਅਤੇ ਉੱਥੇ ਬੱਚਿਆਂ ਦੇ ਨਾਲ ਉਹ ਫੀਫਾ ਵਰਲਡ ਕੱਪ ਬਾਰੇ ਗੱਲ ਕਰ ਰਹੇ ਸੀ ਅਤੇ ਜਦੋਂ ਇੱਕ ਬੱਚੇ ਤੋਂ ਉਹਨਾਂ ਨੇ ਪੁੱਛਿਆ ਕਿ ਉਹਨਾਂ ਦਾ ਫੇਵਰੇਟ ਬੈਸਟ ਖਿਲਾੜੀ ਜਿਹੜਾ ਹੈਗਾ ਉਹ ਕੌਣ ਹੈ ਤਾਂ ਉਹਨਾਂ ਨੇ ਬ੍ਰਾਜ਼ੀਲ ਦੇ ਨੇਮਾਰ ਨੂੰ ਬੈਸਟ ਖਿਲਾੜੀ ਬਤਾਇਆ ਅਤੇ ਇਸ 'ਤੇ ਜਿਹੜੇ ਉਹਨਾਂ ਦੇ ਰਾਸ਼ਟਰਪਤੀ ਸੀ ਉਹਨਾਂ ਨੇ ਬੜੇ ਹੀ ਤੰਜਮਏ ਤਰੀਕੇ ਦੇ ਨਾਲ ਮੁਸਕਰਾਉਂਦੇ ਹੋਏ ਕਿਹਾ ਕਿ ਬਈ ਨੇਮਾਰ ਤਾਂ ਇਸ ਵਾਰੀ ਖੇਲ ਵੀ ਨਾ ਰਹੇ ਅਤੇ ਉਹ ਦੁਨੀਆ ਦੇ ਪਹਿਲੇ ਇੱਦਾਂ ਦੇ ਖਿਲਾੜੀ ਬਣ ਗਏ ਆ ਜਿਹੜੇ ਕਿ ਵਰਕ ਫਰੋਮ ਹੋਮ ਨੈਸ਼ਨਲ ਪਲੇਅਰ ਹੈ ਮਤਲਬ ਕਿ ਬਿਨਾਂ ਖੇਲੇ ਹੀ ਉਹ ਫੀਫਾ ਵਰਲਡ ਕੱਪ 2026 ਦੇ ਬੈਸਟ ਪਲੇਅਰ ਜਾਂ ਬੈਸਟ ਡਿਮਾਂਡਿੰਗ ਪਲੇਅਰ ਜਿਹੜੇ ਹੈ ਉਹ ਬਣ ਗਏ ਹੈ ਅਤੇ ਉਹਨਾਂ ਨੇ ਮਜ਼ਾਕ ਦੇ ਵਿੱਚ ਹੀ ਕਿਹਾ ਕਿ ਅਗਰ ਇਸੇ ਤਰੀਕੇ ਦੇ ਨਾਲ ਗੱਲਾਂ ਚੱਲਦੇ ਰਹੇ ਤਾਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਨਾ 11 ਪਲੇਅਰ ਦੀ ਟੀਮ ਵੀ ਬਣਾਉਣੀ ਪੈ ਸਕਦੀ ਹੈ ਬਸ ਕਹਿਣ ਦੀ ਦੇਰ ਸੀ ਵੀਡੀਓ ਜਿਹੜਾ ਹੈਗਾ ਉਹ ਵਰਲਡ ਕੱਪ ਜੋ ਵਾਇਰਲ ਹੈ ਗਿਆ ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਇਸ ਵੀਡੀਓ ਤੋਂ ਬਾਅਦ ਵਾਇਰਲ ਹੋਣ ਤੋਂ ਬਾਅਦ ਆਈ ਉਹ ਬ੍ਰਾਜ਼ੀਲ ਦੇ ਫੈਨ ਵਾਸਤੇ ਇਹ ਹੈ ਕਿ ਉਹਨਾਂ ਦੇ ਕੋਚ ਨੇ ਇਹ ਸਿਗਨਲ ਜਿਹੜੇ ਹੈਗੇ ਉਹ ਦਿੱਤੇ ਹੈ ਕਿ ਨੇਮਾਰ ਜਿਹੜਾ ਹੈ ਉਹ ਸਕੋਟਲੈਂਡ ਦੇ ਖਿਲਾਫ ਮੁਕਾਬਲੇ ਦੇ ਵਿੱਚ ਵਾਪਸੀ ਕਰ ਸਕਦੇ ਹੈ ਸੋ ਬਈ ਰਾਸ਼ਟਰਪਤੀ ਦੇ ਕਹੀ ਗਈ ਗੱਲ ਜਿਹੜੀ ਹੈਗੀ ਕਿਤੇ ਨਾ ਕਿਤੇ ਬ੍ਰਾਜ਼ੀਲ ਵਾਸਤੇ ਫਾਇਦੇਮੰਦ ਜ਼ਰੂਰ ਰਹੀ ਹੈ ਕਿ ਨਹੀਂ ਹੈ ਅਤੇ ਜਿੰਨੇ ਫੁੱਟਬਾਲ ਫੈਨਸ ਹੈ ਵੈਦਰ ਦੇ ਲਵ ਬ੍ਰਾਜ਼ੀਲ ਔਰ ਨੋਟ ਬਟ ਦੇ ਡੈਫੀਨੇਟਲੀ ਲਵ ਨੇਮਾਰ ਕਿਉਂਕਿ ਮੈਨੂੰ ਇੰਡੀਅਨ ਜਿੰਨੇ ਫੁੱਟਬਾਲ ਫੈਨਸ ਮਿਲੇ ਹੈਗੇ ਆ ਡੈਫੀਨੇਟਲੀ ਨੇਮਾਰ ਦੀ ਇੱਕ ਆਪਣੀ ਹੀ ਫੈਨ ਫੋਲੋਇੰਗ ਹੈ ਅਤੇ ਸਕੋਟਲੈਂਡ ਦੇ ਖਿਲਾਫ ਮੈਚ ਦੇ ਵਿੱਚ ਸ਼ਾਇਦ ਉਹਨਾਂ ਨੂੰ ਤੁਸੀਂ ਗਰਾਊਂਡ ਦੇ ਉੱਤੇ ਵਾਪਸ ਜ਼ਰੂਰ ਦੇਖ ਪਾਓ ਅਤੇ ਹਾਈਲੀ ਐਕਸਾਈਟਿਡ ਬਿਲਕੁਲ ਤੇ ਇਸ ਦੇ ਨਾਲ ਹੀ ਮੈਂ ਇੱਕ ਹੋਰ ਐਕਸਾਈਟਿਡ ਨਿਊਜ਼ ਜਿਹੜੀ ਹੈਗੀ ਉਹਦੇ ਵਾਸਤੇ ਲੈ ਕੇ ਆਊਂਗਾ ਲੇਕਿਨ ਮਿਲਦੇ ਇਸ ਪਿਆਰੇ ਜੋ ਟ੍ਰੈਕ ਦੇ ਉਸ ਬਾਰੇ ਦੱਸਾਂਗਾ ਕੀ ਹੈ ਉਹ ਹਾਈਲੀ ਐਕਸਪੈਕਟਿਡ ਅਤੇ ਕ੍ਰਿਕਟ ਦੇ ਫੈਨਸ ਦੀ ਉਹ ਨਿਊਜ਼

तो इस टाइम इंडियन क्रिकेट टीम जोड़ी हैगी वो अपनी 2027 वर्ल्ड कप की जो तैयारियां पूरी जोरों शोरों ना कर चुके अफगानिस्तान के नाल रीसेंटली ओडीआई सीरीज में 3-0 के नाल क्लीन स्वीप किया ते फाइनल मैच के विच यशस्वी जायसवाल ने जिस तरीके के नाल बेहतरीन सेंचुरी मारी है तो डेफिनेटली एवरीवन एक्सपेक्टिंग कि यार यशस्वी जायसवाल वास्ते तो अगली टीम के विच स्क्वाड के विच जिहड़ी जगह है वो पक्की है ही है लेकिन इस टाइम इंडियन टीम वो टॉप के विच है कि ਤੁਸੀਂ ਉਸ ਦੇ ਵਿੱਚ ਪਰਮਾਨੈਂਟ ਜਗ੍ਹਾ ਬਣਾ ਕੇ ਰੱਖਣਾ ਬਹੁਤ ਟਫ ਟਾਸਕ ਹੈ ਕਿਉਂਕਿ ਇੰਗਲੈਂਡ ਦੇ ਦੌਰੇ ਵਾਸਤੇ ਇੰਡੀਅਨ ਟੀਮ ਜਿਹੜੀ ਰੀਸੈਂਟਲੀ ਅਨਾਊਂਸ ਹੋਈ ਹੈ ਦੋ ਯਸ਼ਸਵੀ ਜੈਸਵਾਲ ਨੇ ਆਪਣੇ ਲਾਸਟ ਮੈਚ ਦੇ ਵਿੱਚ ਸੈਂਚੁਰੀ ਮਾਰੀ ਹੈ ਲੇਕਿਨ ਉਹ ਆਪਣੇ ਇੰਗਲੈਂਡ ਦੌਰੇ ਵਾਸਤੇ ਜਗ੍ਹਾ ਜਿਹੜੀ ਹੈ ਉਹ ਨਹੀਂ ਬਣਾ ਪਏ ਸ਼ੁਭਮਨ ਗਿੱਲ ਨੂੰ ਓਡੀਆਈ ਦੀ ਕਪਤਾਨੀ ਜਿਹੜੀ ਹੈ ਸੌਂਪੀ ਗਈ ਹੈ ਅਤੇ ਸ਼ੇਅਰ ਸਈਅਰ ਨੂੰ T20 ਦੀ ਕਪਤਾਨੀ ਦਿੱਤੀ ਗਈ ਹੈ ਨਾਲ ਹੀ ਸ਼ੇਅਰ ਸਈਅਰ ਓਡੀਆਈ ਟੀਮ ਦੇ ਵੀ ਉਪ ਕਪਤਾਨ ਰਹਿਣਗੇ ਹੀ ਰਹਿਣਗੇ ਲੇਕਿਨ ਇਹਦੇ ਵਿੱਚ ਸਭ ਤੋਂ ਜ਼ਿਆਦਾ ਐਕਸਾਈਟਿੰਗ ਨਿਊਜ਼ ਹੈਗੀ ਆ ਉਹ ਹੈਗੀ ਜੀ ਵਿਰਾਟ ਕੋਹਲੀ ਦਾ ਕਮਬੈਕ ਜੀ ਹਾਂ ਵਿਰਾਟ ਕੋਹਲੀ ਇਸ ਟੀਮ ਵਾਸਤੇ ਅਨਾਊਂਸ ਕੀਤੇ ਗਏ ਹਾਲਾਂਕਿ

ਉਹਨਾਂ ਦੀ ਜਿਹੜੀ ਸਿਲੈਕਸ਼ਨ ਉਹ ਸਬਜੈਕਟ ਟੂ ਫਿਟਨੈਸ ਕਹਿ ਕੇ ਡਿਸਾਈਡ ਕੀਤੀ ਗਈ ਹੈ। ਲੇਕਿਨ ਉਹਨਾਂ ਦਾ ਟੀਮ ਦੇ ਵਿੱਚ ਨਾਮ ਅਨਾਊਂਸ ਹੋਣਾ ਕਿਤੇ ਨਾ ਕਿਤੇ ਇੰਡੀਅਨ ਟੀਮ ਉਹਨਾਂ ਨੂੰ 2027 ਵਰਲਡ ਕੱਪ ਵਾਸਤੇ ਲੈ ਕੇ ਸੋਚ ਰਿਹਾ। ਫੈਨਸ ਦੇ ਮਨ ਦੇ ਵਿੱਚ ਜਿਹੜਾ ਇੱਕ ਡਾਊਟ ਚੱਲ ਰਿਹਾ ਸੀਗਾ ਕਿ ਕੋਚ ਤੇ ਵਿਰਾਟ ਕੋਹਲੀ ਦੇ ਵਿੱਚ ਸ਼ਾਇਦ ਚੀਜ਼ਾਂ ਉਹਨੀਆਂ ਸੌਟ ਆਊਟ ਨਹੀਂ ਹੈਗੀਆਂ ਤੇ ਉਹ ਸ਼ਾਇਦ ਉਹਨਾਂ ਨੂੰ 2027 ਵਰਲਡ ਕੱਪ ਵਾਸਤੇ ਨਹੀਂ ਦੇਖ ਰਹੇ। ਇਹ ਚੀਜ਼ਾਂ ਦਾ ਡਾਊਟ ਜਿਹੜਾ ਹੈਗਾ ਉਹ ਕਲੀਅਰ ਹੋ ਗਿਆ। ਦੱਸ ਦਈਏ ਕਿ ਸ਼ੁਭਮਨ ਗਿੱਲ ਕਪਤਾਨ ਰਹਿਣਗੇ, ਨਾਲ ਰੋਹਿਤ ਸ਼ਰਮਾ ਵਿਰਾਟ ਕੋਹਲੀ ਨਜ਼ਰ ਆਉਣਗੇ ਹੀ ਆਉਣਗੇ। ਸ਼੍ਰੇਯਸ ਅਈਅਰ ਉਪ ਕਪਤਾਨ ਰਹਿਣਗੇ ਤੇ ਵਿਕਟ ਕੀਪਰ ਦੇ ਤੌਰ ਤੇ ਕੇ ਐਲ ਰਾਹੁਲ ਔਰ ਇਸ਼ਾਨ ਕਿਸ਼ਨ ਨਜ਼ਰ ਆਉਣਗੇ। ਆਲਰਾਊਂਡਰਸ ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਨਿਤਿਸ਼ ਕੁਮਾਰ ਰੈਡੀ ਨਜ਼ਰ ਆਉਣਗੇ। ਹਾਲਾਂਕਿ ਹਾਰਦਿਕ ਪਾਂਡਿਆ ਦੀ ਜਿਹੜੀ ਸਿਲੈਕਸ਼ਨ ਸੀ ਉਹ ਇਸ ਦੌਰੇ ਵਾਸਤੇ ਕਾਫੀ ਜ਼ਿਆਦਾ ਪੱਕੀ ਮੰਨੀ ਜਾ ਰਹੀ ਸੀ, ਲੇਕਿਨ ਉਹਨਾਂ ਦੀ ਜਿਹੜੀ ਫਿਟਨੈਸ ਹੈ ਉਹ ਆਪਣਾ ਫਿਟਨੈਸ ਟੈਸਟ ਕਲੀਅਰ ਨਹੀਂ ਕਰ ਪਾਏ ਤੇ ਇਸ ਕਰਕੇ ਉਹਨਾਂ ਨੂੰ ਇਸ ਦੌਰੇ ਵਾਸਤੇ ਸਿਲੈਕਟ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਅਗਰ ਬੋਲਿੰਗ ਡਿਪਾਰਟਮੈਂਟ ਗੱਲ ਕੀਤੀ ਉਹਦੇ ਵਿੱਚ ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਤੇ ਅਫਗਾਨਿਸਤਾਨ ਸੀਰੀਜ਼ ਵਿੱਚ ਸਟੌਪ ਦੀ ਪਰਫਾਰਮ ਕਰਨ ਵਾਲੇ ਪ੍ਰਸਿੱਧ ਕ੍ਰਿਸ਼ਨਾ ਨਜ਼ਰ ਆਉਣਗੇ। ਇਸ ਤੋਂ ਇਲਾਵਾ ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ ਔਰ ਗੁਰਨੂਰ ਬਰਾੜ ਵੀ ਇਸ ਸਕੁਐਡ ਦੇ ਵਿੱਚ ਨਜ਼ਰ ਆਉਣਗੇ। ਦੱਸ ਦਈਏ ਕਿ 1 ਜੁਲਾਈ ਤੋਂ ਪਹਿਲਾ T20 ਹੋਏਗਾ ਤੇ 5 ਸੀਰੀਜ਼ ਦੀ ਜਿਹੜੀ T20 ਸੀਰੀਜ਼ ਚੱਲੇਗੀ ਉਹ 11 ਜੁਲਾਈ ਤੱਕ ਚੱਲੇਗੀ ਤੇ ਪਹਿਲਾ ਵਨਡੇ 14 ਜੁਲਾਈ ਨੂੰ ਤੇ ਦੂਜਾ 16 ਤੇ ਤੀਸਰਾ 19 ਜੁਲਾਈ ਨੂੰ ਖੇਡਿਆ ਜਾਏਗਾ ਤੇ ਇਸ ਦੇ ਨਾਲ ਹੀ ਇੰਡੀਆ ਦਾ ਜਿਹੜਾ ਆ T20 ਵਰਲਡ ਕੱਪ ਦੀ ਸੀਰੀਜ਼ ਤੋਂ ਬਾਅਦ ਉਹਦੇ ਸੀਰੀਜ਼ ਦਾ ਜਿਹੜਾ ਹੈ ਉਹ ਕਿਤੇ ਨਾ ਕਿਤੇ 2027 ਦੀ ਜਿਹੜੀ ਉਹਨਾਂ ਦੀ ਵਰਲਡ ਕੱਪ ਤਿਆਰੀ ਹੈ ਉਸਨੂੰ ਵੀ ਕਾਫੀ ਹੱਦ ਤੱਕ ਡਿਫਾਈਨ ਕਰ ਹੀ ਦੇਗਾ। ਹੋਰ ਗੱਲਾਂ ਬਾਤਾਂ ਸਪੋਰਟਸ ਸੰਡੇ ਵਿੱਚ ਲੈ ਕੇ ਮੈਂ ਆਊਂਗਾ। ਤੁਸੀਂ ਪਿਆਰਾ ਜਿਹਾ ਟਰੈਕ ਇੰਜੋਏ ਕਰੋ, ਟਰੈਕ ਦੇ ਉਸ ਪਰ ਮਿਲਦਾ ਜੀ ਹੋਰ ਪਿਆਰੀ ਜੀ ਗੱਲਾਂ ਬਾਤਾਂ ਦੇ ਨਾਲ।

200 ਵਿੱਚ T20 ਮੈਚ ਦੇ ਵਿੱਚ 24 ਰਨ ਦੀ ਪਾਰੀ ਖੇਲੀ। ਸਮ੍ਰਿਤੀ ਮੰਦਾਨਾ ਜਿਹੜੀ ਕਿ ਇਸ ਟਾਈਮ ਬਹੁਤ ਬਿਹਤਰੀਨ ਫਾਰਮ 'ਚ ਚੱਲ ਰਹੇ, ਉਹ ਅੱਜ ਸਿਰਫ ਸਿਰਫ 17 ਰਨ ਬਣਾ ਕਰ ਹੀ ਆਊਟ ਹੋ ਗਏ। ਅਤੇ ਅਗਰ ਸਾਊਥ ਅਫਰੀਕਾ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਸ਼ਬਨੀ ਨੇ ਸਮਾਈਲ ਔਰ ਮਾਰੀਜਨ ਕੈਪ ਨੇ 2-2 ਵਿਕਟ ਲਿੱਤੇ, ਅਤੇ ਆਯੋਬੰਗਾ ਖਾਕਾ ਔਰ ਨਦੀਨ ਡੀ ਕਲਰਕ ਔਰ ਮਲਾਬਾ ਨੇ 1-1 ਵਿਕਟ ਲਿੱਤਾ। ਅਤੇ ਅਗਰ ਇੰਡੀਆ ਦੀ ਪਲੇਇੰਗ 11 ਦੀ ਗੱਲ ਕੀਤੀ ਜਾਵੇ, ਸ਼ੇਫਾਲੀ ਵਰਮਾ, ਸਮ੍ਰਿਤੀ ਮੰਦਾਨਾ, ਜੈਮੀਮਾ ਰੋਡਰਿਕਸ, ਹਰਮਨਪ੍ਰੀਤ ਕੌਰ, ਯਾਸਟਿਕਾ ਭਾਟੀਆ, ਉਸ ਤੋਂ ਇਲਾਵਾ ਰਿਚਾ ਘੋਸ਼, ਦਿਪਤੀ ਘੋਸ਼, ਪ੍ਰੇਮਾ ਰਾਵਤ, ਅਰੁੰਧਤੀ ਰੈਡੀ ਔਰ ਸ਼੍ਰੀ ਚਰਨੀ ਜਿਹੜੀ ਹੈਗੀ ਹੈ ਉਹ ਪਲੇਇੰਗ 11 ਦੇ ਵਿੱਚ ਹੈਗੀ ਹੈ। ਅਤੇ ਉਮੀਦ ਕਰ ਰਹੇ ਹਾਂ ਕਿ 158 ਵੀ ਸਾਊਥ ਅਫਰੀਕਾ ਵਾਸਤੇ ਬਣਾਉਣੇ ਮੁਸ਼ਕਿਲ ਹੋ ਜਾਣ, ਕਿਉਂਕਿ ਇੰਡੀਆ ਦਾ ਬੋਲਿੰਗ ਲਾਈਨ ਐਪ ਸਪੈਸੀਫਿਕਲੀ ਸਪਿਨ ਅਟੈਕ ਜਿਹੜਾ ਹੈਗਾ ਉਹ ਕਾਫੀ ਬਿਹਤਰੀਨ ਹੁਣੇ ਤੱਕ ਪਰਫੋਰਮ ਕਰ ਰਿਹਾ। ਅਤੇ ਇੰਡੀਆ ਚਾਹੇਗਾ ਕਿ ਆਪਣਾ ਪੂਰਾ ਵਰਲਡ ਕੱਪ ਦੀ ਜਿਹੜੀ ਹੈ ਜਰਨੀ ਹੈ ਉਹ ਬਿਨਾਂ ਕਿਸੇ ਮੈਚ ਨੂੰ ਗਵਾਏ ਪੂਰੀ ਕਰ ਸਕੇ। ਅਤੇ ਮਿਲਦੇ ਹਾਂ ਇਸ ਪਿਆਰੇ ਜਿਹੇ ਟਰੈਕ ਦੇ ਉਸ ਪਾਰ, ਹੋਰ ਪਿਆਰੀ ਜਿਹੀ ਗੱਲਬਾਤਾਂ ਚੱਲ ਰਹੀਆਂ ਜੀ ਸਪੋਰਟੀ ਸੰਡੇ ਦੇ ਵਿੱਚ।

0: down and waste like me.
1: ਬਿਲਕੁਲ ਜੀ, ਇਸ ਟਾਈਮ ਜੋ ਰੂਟ ਨੇ ਅੱਲਾ ਦੁਹਾਈ ਮਚਾਈ ਹੋਈ ਹੈ, ਕਿਉਂਕਿ ਰੀਜ਼ਨ ਬਿਹਾਈਂਡ ਹੈ ਕਿ ਟੈਸਟ ਕ੍ਰਿਕਟ ਦੇ ਵਿੱਚ ਸਚਿਨ ਤੇਂਦੁਲਕਰ ਤੋਂ ਬਾਅਦ 14,000 ਰਨ ਪੂਰੇ ਕਰਨ ਵਾਲੇ ਉਹ ਦੂਸਰੇ ਖਿਲਾੜੀ ਬਣ ਗਏ। ਅੱਜ ਤੋਂ ਕੁਝ ਸਾਲ ਪਹਿਲੇ ਫਿਗਰ ਆਊਟ ਕੀਤਾ ਤਾਂ ਆਪਾਂ ਟੌਪ 4 ਦੀ ਗੱਲ ਕਰੀਏ, ਫੈਬ 4 ਦੀ ਗੱਲ ਕਰੀਏ, ਜਿਹਦੇ ਵਿੱਚ ਕੇਨ ਵਿਲੀਅਮਸਨ, ਸਟੀਵ ਸਮਿਥ, ਵਿਰਾਟ ਕੋਹਲੀ ਔਰ ਜੋ ਰੂਟ ਦਾ ਨਾਮ ਆਉਂਦਾ ਸੀਗਾ। ਅਤੇ ਇਹ ਚਾਰ ਇੱਦਾਂ ਦੇ ਖਿਲਾੜੀ ਸੀ ਜਿਹੜੇ ਆਪਾਂ ਫਿਗਰ ਆਊਟ ਕਰਦੇ ਸੀ ਕਿ ਸ਼ਾਇਦ 100 ਸੈਂਚਰੀਆਂ ਮਾਰ ਜਾਣ ਜਾਂ ਫਿਰ ਸਚਿਨ ਤੇਂਦੁਲਕਰ ਰਿਕਾਰਡ ਜਿਹੜਾ ਹੈ ਉਹ ਤੋੜ ਦੇਣ। ਲੇਕਿਨ ਇਹਨਾਂ ਵਿੱਚੋਂ 3 ਖਿਲਾੜੀ, ਚਾਹੇ ਉਹ ਕੇਨ ਵਿਲੀਅਮਸਨ ਹੋ, ਚਾਹੇ ਉਹ ਸਟੀਵ ਸਮਿਥ ਹੋ ਜਾਂ ਵਿਰਾਟ ਕੋਹਲੀ, ਉਹ ਕਿਤੇ ਨਾ ਕਿਤੇ ਟੈਸਟ ਕ੍ਰਿਕਟ ਚੋਂ ਰਿਟਾਇਰਮੈਂਟ ਲੈ ਚੁੱਕਿਆ। ਤਾਂ ਹੁਣ ਇਸ ਟਾਈਮ ਖੇਲ ਦੇ ਵਿੱਚ ਇੱਕ ਲੌਤੇ ਖਿਲਾੜੀ ਜਿਹੜੇ ਬਣੇ ਹੋਏ ਆ ਉਹ ਹੈ ਜੋ ਰੂਟ, ਅਤੇ ਉਹ ਹੁਣ ਸਚਿਨ ਤੇਂਦੁਲਕਰ ਦੇ ਹਾਈਐਸਟ ਰਨ ਸਕੋਰ ਕਰਨ ਦੇ ਰਿਕਾਰਡ ਨੂੰ ਵੀ ਤੋੜਨ ਦੇ ਕਾਫੀ ਜ਼ਿਆਦਾ ਕਰੀਬ ਆ ਗਏ ਆ ਜੀ। ਲੰਡਨ ਦੇ ਓਵਲ ਮੈਦਾਨ ਵਿੱਚ ਚੱਲ ਰਿਹਾ ਇੰਗਲੈਂਡ ਔਰ ਨਿਊਜ਼ੀਲੈਂਡ ਦੇ ਵਿੱਚ ਖੇਲਿਆ ਜਾ ਰਿਹਾ ਦੂਸਰੇ ਟੈਸਟ ਮੈਚ ਵਿੱਚ ਸਟਾਰ ਬੱਲੇਬਾਜ਼ ਜੋ ਰੂਟ ਨੇ ਟੈਸਟ ਕ੍ਰਿਕਟ ਦੇ ਵਿੱਚ 14,000 ਰਨ ਪੂਰੇ ਕਰ ਲਏ ਆ ਔਰ ਦੁਨੀਆ ਦੇ ਵਿੱਚ ਉਹ ਸਿਰਫ ਔਰ ਸਿਰਫ ਦੂਸਰੇ ਬੱਲੇਬਾਜ਼ ਬਣ ਗਏ ਆਫਟਰ ਸਚਿਨ ਤੇਂਦੁਲਕਰ ਇਸ ਉਪਲਬਧੀ ਨੂੰ ਹਾਸਲ ਕਰਨ ਵਾਲੇ। ਚੌਥੇ ਦਿਨ ਦਾ ਖੇਲ ਸਮਾਪਤ ਹੋਣ ਤੱਕ ਰੂਟ ਨੇ 75 ਰਨ ਬਣਾ ਕੇ ਨਾਬਾਦ ਰਹੇ, ਅਤੇ ਹਾਲਾਂਕਿ ਨਿਊਜ਼ੀਲੈਂਡ ਇਸ ਮੈਚ ਦੇ ਵਿੱਚ ਕਾਫੀ ਜ਼ਿਆਦਾ ਸਟਰੋਂਗ ਪੋਜੀਸ਼ਨ ਵਿੱਚ ਹੈ ਅਤੇ 463 ਰਨ ਦੇ ਟਾਰਗੇਟ ਦਾ ਪਿੱਛਾ ਕਰਦੀ ਹੋਈ ਇੰਗਲੈਂਡ ਨੇ ਆਪਣੇ 5 ਵਿਕਟ ਜਿਹੜੇ ਉਹ 182 ਰਨ 'ਤੇ ਗਵਾ ਦਿੱਤੇ ਹੈ। ਅਤੇ ਹੁਣ ਆਖਰੀ ਦਿਨ ਨਿਊਜ਼ੀਲੈਂਡ ਨੂੰ ਜਿੱਤਣ ਵਾਸਤੇ ਸਿਰਫ ਔਰ ਸਿਰਫ 5 ਵਿਕਟ, ਅਤੇ ਇੰਗਲੈਂਡ ਨੂੰ ਜਿੱਤਣ ਵਾਸਤੇ 281 ਰਨ ਬਣਾਉਣੇ ਪੈਣਗੇ। ਲੇਕਿਨ ਇਹ ਸਭ ਚੀਜ਼ਾਂ ਤੋਂ ਓਵਰਸਾਈਟ ਕਰਦੇ ਹੋਏ ਜੋ ਰੂਟ ਨੇ ਆਪਣੇ 14,000 ਰਨ ਦਾ ਜਿਹੜਾ ਅਚੀਵਮੈਂਟ ਹੈ ਉਸਨੂੰ ਕੰਪਲੀਟ ਕੀਤਾ, ਅਤੇ ਇਸ ਟਾਈਮ ਉਹ ਕੋਸ਼ਿਸ਼ ਇਹੀ ਕਰ ਰਿਹਾ ਕਿ ਆਖਰੀ ਦਿਨ ਤੱਕ ਉਹ ਇਸ ਮੈਚ ਨੂੰ ਜਿੱਤ ਕੇ ਆਪਣੇ ਇਸ ਉਪਲਬਧੀ ਨੂੰ ਹੋਰ ਵੀ ਜ਼ਿਆਦਾ ਸਪੈਸ਼ਲ ਜਿਹੜਾ ਉਹ ਬਣਾ ਕੇ ਰੱਖਣ ਹੀ ਰੱਖਣ। ਸੋ ਇਸ ਨਾਲ ਸਪੋਰਟਿਵ ਸੰਡੇ ਨੂੰ ਸਮੇਟਣ ਦੀ ਜਿਹੜੀ ਵਾਰੀ ਹੈ ਉਹ ਆ ਗਈ ਆ। ਮੈਂ ਵੀ ਤੁਹਾਡੇ ਤੋਂ ਇਜਾਜ਼ਤ ਮੰਗਦਾ, ਮਿਲਦਾ ਜੀ ਇਸ ਪਿਆਰੇ ਜਿਹੇ ਟਰੈਕ ਦੇ ਉਸ ਪਾਰ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ, ਜਿੱਥੇ ਤੁਹਾਡੀ ਫਰਮਾਇਸ਼ ਲੈ ਕੇ ਮੈਂ ਤੁਹਾਡੇ ਨਾਲ ਜੁੜ ਜਾਵਾਂਗਾ ਬਹੁਤ ਪਿਆਰੀ ਸਾਰੀ ਗੱਲਾਂ ਬਾਤਾਂ ਦੇ ਨਾਲ। ਤਦ ਤੱਕ ਇੰਜੋਏ ਕਰਦੇ ਰਹੋ ਇਸ ਪਿਆਰੇ ਜਿਹੇ ਟਰੈਕ ਨੂੰ।

रखा है खुशबू की आंधी है महकी हुई सी अब सारी फिजाएं है महकी हुई

ਹੋ ਗਏ ਜੀ ਰਾਤ ਦੇ 9 ਤੇ ਹੁਣ ਵਾਰੀ ਹੈ ਐਫ ਐਮ ਨਿਊਜ਼ ਹੈਡਲਾਈਨਸ ਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ ਤੇ ਬਣੇ ਸਮੁੰਦਰੀ ਫੌਜ ਦੇ 3 ਚਾਹਤ ਰਾਸ਼ਟਰ ਨੂੰ ਸਮਰਪਿਤ ਕੀਤੇ। ਨੀਟ ਯੂ ਜੀ 2026 ਦੀ ਮੁੜ ਪ੍ਰੀਖਿਆ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਕਰਵਾਈ ਗਈ।

0: ਪੈਰੀ ਆਪਲਿਆਂ ਵਿੱਚ ਇੱਕ ਸਮੁੰਦਰੀ ਭੋਜਨ ਬਰਾਮਦ ਕੰਪਨੀ ਵਿੱਚ ਅਮੋਨੀਆ ਗੈਸ ਲੀਕ ਹੋਣ ਦੀ ਘਟਨਾ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਪੰਜਾਬ ਸਮੇਤ ਦੁਨੀਆ ਭਰ ਵਿੱਚ ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਤੇ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਾ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜੱਥਾ ਅੱਜ ਪਾਕਿਸਤਾਨ ਲਈ ਰਵਾਨਾ ਹੋਇਆ। ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਦੌਰਾਨ ਬਜ਼ੁਰਗਾਂ ਲਈ ਚਲਾਈਆਂ ਗਈਆਂ ਵੱਖ ਵੱਖ ਭਲਾਈ ਗਤੀਵਿਧੀਆਂ ਵਿੱਚ ਬਜ਼ੁਰਗਾਂ ਦੀ ਕੁੱਲ ਹਿੱਸੇਦਾਰੀ ਦਾ ਆਂਕੜਾ 1,11,000 ਤੋਂ ਵੱਧ ਰਿਕਾਰਡ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ ਐਮਟੀ ਯੂਨੀਵਰਸਿਟੀ ਵਿਖੇ NRI ਮਿਲਨੀ 2026 ਦਾ ਆਯੋਜਨ ਕੀਤਾ ਜਾ ਰਿਹਾ। ਅਮਰੀਕਾ ਅਤੇ ਈਰਾਨ ਵਿਚਕਾਰ ਅੰਤਰਿਮ ਸਮਝੌਤੇ ਨੂੰ ਮਜ਼ਬੂਤ ਕਰਨ ਅਤੇ ਪੱਛਮੀ ਏਸ਼ੀਆ ਟਕਰਾਅ ਨੂੰ ਖਤਮ ਕਰਨ ਦੇ ਉਦੇਸ਼ ਨਾਲ ਅੱਜ ਸਵਿਟਜ਼ਰਲੈਂਡ ਦੇ ਬਰਗਨਸਟਾਕ ਵਿੱਚ ਗੱਲਬਾਤ ਸ਼ੁਰੂ ਹੋ ਗਈ ਹੈ। ਹਾਕੀ ਵਿੱਚ ਭਾਰਤ ਨੇ ਅੱਜ ਆਕਲੈਂਡ ਵਿੱਚ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੈਸ਼ਨਲਜ਼ ਕੱਪ ਖਿਤਾਬ ਜਿੱਤ ਲਿਆ। ਕ੍ਰਿਕਟ ਵਿੱਚ ਭਾਰਤ ਨੇ ਅੱਜ ਤਾਂਬੂਲਾ ਵਿੱਚ 3 ਦੇਸ਼ਾਂ ਦੀ ਲੜੀ ਦੇ ਫਾਈਨਲ ਮੁਕਾਬਲੇ ਵਿੱਚ ਸ੍ਰੀਲੰਕਾ A ਨੂੰ 66 ਦੌੜਾਂ ਨਾਲ ਹਰਾ ਦਿੱਤਾ ਹੈ।
1: ਸਵੈ ਸਿੰਘ ਤੱਕ ਦੀ ਆਪਾਂ ਨਿਊਜ਼ ਕਰ ਲਈ, ਤੁਸੀਂ ਜੁੜੇ ਰਹੋ ਸਾਡੇ ਨਾਲ।

ਸੋਚਦੇ ਹੋ ਚਾਹਤਾ ਲੈ ਕੇ ਮੈਂ ਜੁੜ ਗਿਆ ਜੀ ਤੁਹਾਡੇ ਨਾਲ, ਤੁਹਾਡਾ ਪਿਆਰਾ ਜਦੋਂ ਦਿਨ ਦਿਨਾਂ ਦਿਨ ਆਰਸ਼ ਸਚਿਨ, ਅਤੇ ਮੈਨੂੰ ਪਤਾ ਹੈ ਕਿ ਸਾਰੇ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਇਸ ਪਿਆਰੇ ਪ੍ਰੋਗਰਾਮ ਦਾ, ਅਤੇ ਜਦੋਂ ਵੀ ਤੁਹਾਨੂੰ ਲੱਗਦਾ ਕਿ ਬਾਈ ਦਿਲ ਦੀ ਫਰਮਾਇਸ਼ਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤੋਂ ਆਪਾਂ ਪੂਰੀਆਂ ਕਰਵਾਉਣਾ ਚਾਹੁੰਦੇ, ਤਾਂ ਮੈਨੂੰ ਪਤਾ ਕਿ 102.7 FM ਤੁਹਾਡੇ ਰੇਨਬੋ ਦਾ ਜਿਹੜਾ ਵਿਹੜਾ ਹੈਗਾ ਉਹ ਸਭ ਤੋਂ ਜ਼ਿਆਦਾ ਤੁਹਾਨੂੰ ਪਸੰਦ ਕੀਤਾ ਜਾਂਦਾ ਹੈਗਾ। ਸੋ ਤੁਸੀਂ ਆਪਣੇ ਪਿਆਰ ਭਰੇ ਵਿਹੜੇ ਵਿੱਚ ਹਾਜ਼ਰ ਹੋ, ਤਾਂ ਮੈਂ ਵੀ ਤੁਹਾਡੇ ਇਸ ਵਿਹੜੇ ਦੇ ਵਿੱਚ ਜੀ ਆਇਆਂ ਨੂੰ ਕਰਦਾ ਹੈਗਾ, ਅਤੇ ਬਹੁਤ ਸਾਰੀ ਗੱਲਾਂ ਬਾਤਾਂ ਹੋਣਗੀਆਂ, ਬਹੁਤ ਸਾਰੀ ਫਰਮਾਇਸ਼ਾਂ ਹੋਣਗੀਆਂ, ਅਤੇ ਬਹੁਤ ਸਾਰੇ ਗੀਤ ਲੈ ਕੇ ਮੈਂ ਅਗਲੇ 1 ਘੰਟੇ ਲਈ ਤੁਹਾਡੇ ਨਾਲ ਜੁੜ ਜਾਵਾਂਗਾ। ਸੋ ਤੁਸੀਂ ਕਰਨਾ ਕੀ ਹੈ, ਕੁਛ ਨਹੀਂ ਕਰਨਾ, ਤੁਸੀਂ ਮੇਰੇ ਨਾਲ ਬਸ ਆਪਣੀ ਫਰਮਾਇਸ਼ਾਂ ਜਿਹੜੀਆਂ ਹੈਗੀਆਂ ਉਹ ਭੇਜਣੀਆਂ ਹੈਗੀਆਂ, ਅਤੇ ਜਿਸ ਤਰੀਕੇ ਨਾਲ ਤੁਸੀਂ ਆਪਣੀ ਫਰਮਾਇਸ਼ਾਂ ਜਿਹੜੀਆਂ ਹੈਗੀਆਂ ਉਹ ਭੇਜੋਗੇ, ਮੈਂ ਉਸ ਫਰਮਾਇਸ਼ਾਂ ਦੇ ਉੱਤੇ ਤੁਹਾਡੇ ਪਿਆਰੇ ਜਿਹੇ ਗੀਤ ਜਿਹੜੇ ਹੈਗੇ ਆ ਉਹ ਲੈ ਕੇ ਤੁਹਾਡੇ ਨਾਲ ਜੁੜ ਜਾਵਾਂਗਾ। ਸੋ ਫਰਮਾਇਸ਼ਾਂ ਭੇਜਣ ਵਾਸਤੇ ਕੀ ਕਰਨਾ, ਕੁਛ

ਫਰਮਾਇਸ਼ਾਂ ਦੇ ਕਿਸੇ ਨੂੰ ਅੱਗੇ ਲੈ ਕੇ ਚੱਲਦੇ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਉਹ ਆਈ ਹੈ ਜੀ ਸਾਡੇ ਕੋਲ ਗਾਓਂ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਤੋਂ ਰਾਧੇਸ਼ਾਮ ਸ਼ਰਮਾ ਔਰ ਇੰਦਰਾ ਸ਼ਰਮਾ ਜੀ ਨੇ ਫਰਮਾਇਸ਼ ਕੀਤੀ ਹੈ ਫਿਲਮ ਰੂਪ ਤੇਰਾ ਮਸਤਾਨਾ ਤੋਂ ਗੀਤ ਆਕਾਸ਼ ਪੇ ਦੋ ਤਾਰੇ ਸਦੀਓਂ ਸੇ। ਗਾਇਕ ਮਹਿੰਦਰ ਕਪੂਰ, ਲਤਾ ਮੰਗੇਸ਼ਕਰ, ਸੰਗੀਤਕਾਰ ਲਕਸ਼ਮੀਕਾਂਤ ਪਿਆਰੇ ਲਾਲ ਸੋਨੇ ਦੀ ਫਰਮਾਇਸ਼ 'ਤੇ ਅਗਲਾ ਟਰੈਕ ਆ ਰਿਹਾ। ਤੁਸੀਂ ਵੀ ਆਪਣੀ ਫਰਮਾਇਸ਼ਾਂ ਇਸੇ ਤਰੀਕੇ ਨਾਲ 9855101027 ਤੱਕ ਭੇਜਦੇ ਰਹੋ।

ਫਰਮਾਇਸ਼ਾਂ ਦੇ ਕਿਸੇ ਨੂੰ ਅੱਗੇ ਲੈ ਕੇ ਚੱਲਦੇ। ਅਗਲੀ ਫਰਮਾਇਸ਼ ਜਿਹੜੀ ਆਈ ਉਹ ਆਈ ਹੈ ਜੀ ਨਿਊ ਦਿੱਲੀ ਸੇ, ਜੈਰਾਮ ਖੋਰਵਾਲ, ਸਚਿਨ ਖੋਰਵਾਲ, ਅਮਨ ਖੋਰਵਾਲ, ਦੀਪਾਂਸ਼ ਖੋਰਵਾਲ, ਇਹਨਾਂ ਨੇ ਫਰਮਾਇਸ਼ ਕੀਤੀ ਹੈ ਫਿਲਮ ਏਕ ਫੂਲ ਦੋ ਮਾਲੀ ਗੀਤ ਜ਼ਰਾ ਪਰਦਾ ਹਟਾ ਦੋ। ਬਿਲਕੁਲ ਜੀ, ਮੈਂ ਫਰਮਾਇਸ਼ ਲੈ ਕੇ ਆ ਰਿਹਾ। ਇਹਨਾਂ ਨੇ ਲਿਖਿਆ ਕਿ ਹਮਨੇ ਇੱਕ ਬਾਰ ਮੈਸੇਜ ਕੇ ਦੇਖ ਕੇ ਅਨਦੇਖਾ ਮਤ ਕਰਨਾ ਜੀ। ਲਓ ਜੀ, ਤੁਹਾਡੇ ਇੱਕ ਵਾਰੀ ਮੈਸੇਜ ਕੀਤਾ ਸੀ ਦੇਖ ਕੇ, ਬਿਲਕੁਲ ਅਨਦੇਖਾ ਨਹੀਂ ਕੀਤਾ। ਇਸ ਤੋਂ ਇਲਾਵਾ ਇਸੇ ਫਰਮਾਇਸ਼ ਦੇ ਨਾਲ ਮੈਂ ਨਾਮ ਜੋੜਿਆ ਬ੍ਰਿੰਕਖੇੜਾ ਪੰਜਾਬ ਤੋਂ, ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਜੀ ਦਾ। ਇਹਨਾਂ ਲਿਖਿਆ ਕਿਸੇ ਵੀ ਗੀਤ ਚੋਂ ਸਾਨੂੰ ਸ਼ਾਮਿਲ ਕਰੋ। ਅਤੇ ਇਸ ਤੋਂ ਇਲਾਵਾ ਮੈਂ ਕੁਛ ਇੱਕ ਨਾਮ ਜਿਹੜੇ ਹੈਗੇ ਆ ਉਹ ਹੋਰ ਜੋੜਨਾ ਚਾਹੂੰਗਾ। ਉਹ ਹੈਗੇ ਹੈ ਜੀ ਸਾਡੇ ਕੋਲ ਗਾਓਂ ਨਾਇਵੇਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਵੇਦ ਮਿੱਡਾ ਔਰ ਅਲਕਾ ਮਿੱਡਾ ਜੀ, ਨਾਲ ਹੈਗੇ ਜੀ ਗਾਓਂ ਨਥਾਨਾ ਪੰਜਾਬ ਤੋਂ ਹਰਜਿੰਦਰ ਸ਼ਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ। ਇਹਨਾਂ ਲਿਖਿਆ ਪ੍ਰਸਾਦ ਜੀ ਕੋ ਪਿਆਰ ਭਰੀ ਨਮਸਕਾਰ, ਕਿਸੇ ਵੀ ਗੀਤ ਮੈਂ ਸ਼ਾਮਿਲ ਕਰਾਂ। ਲਓ ਜੀ, ਬਿਲਕੁਲ ਸ਼ਾਮਿਲ ਕਰ ਲਿਆ ਹੈਗਾ। ਸੋ ਤੁਸੀਂ ਆਪਣੀ ਇਨਫੋਰਮੇਸ਼ਨ 9855101027 ਤੱਕ ਰਾਤ 10 ਵਜੇ ਤੱਕ ਭੇਜ ਸਕਦੇ ਹੋ।

ਫਰਮਾਇਸ਼ ਅਤੇ ਕਿਸੇ ਨੂੰ ਅੱਗੇ ਲੈ ਕੇ ਚੱਲਦੇ ਹੋਏ ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਆਈ ਹੈ ਉਹ ਆਈ ਹੈ ਜੀ ਸਾਡੇ ਕੋਲ ਮਜਨੂ ਕਾ ਟੀਲਾ ਤੋਂ ਕਮਲ ਬਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ ਔਰ ਸਤਨਾ ਐਮ ਪੀ ਤੋਂ ਨਾਲ ਨੇ ਜੇ ਉਮੰਗ ਮਲਿਕ, ਆਕਾਂਕਸ਼ਾ ਮਲਿਕ ਔਰ ਮਾਹਿਕ ਮਲਿਕ। ਇਹਨਾਂ ਨੇ ਫਰਮਾਇਸ਼ ਕੀਤੀ ਜੇ ਫਿਲਮ ਆਪਕੀ ਕਸਮ ਦੇ ਗੀਤ ਕਰਵਟੇ ਬਦਲਤੇ ਰਹੇ ਸਾਰੀ ਰਾਤ। ਇਸ ਦੇ ਨਾਲ ਹੀ ਮੈਂ ਨਾਮ ਜੋੜਨਾ ਚਾਹੂੰਗਾ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ ਹੈਨਾ, ਹਰਸ਼ਿਤ ਔਰ ਖੁਸ਼ੀ ਗੋਸਵਾਮੀ ਜੀ ਦਾ ਵੀ। ਸੋ ਇਹਨਾਂ ਦੇ ਮਿਲੇ ਜੁਲੇ ਫਰਮਾਇਸ਼ 'ਤੇ ਪੇਸ਼ ਆ ਜੀ ਅਗਲਾ ਟਰੈਕ। ਤੁਸੀਂ ਆਪਣੀ ਫਰਮਾਇਸ਼ਾਂ 9855101010 'ਤੇ ਪੇਸ਼ ਕਰੋ।

ਅਗਲੀ ਫਰਮਾਇਸ਼ ਜਿਹੜੀ ਆਈ ਹੈ ਉਹ ਆਈ ਹੈ ਜੀ ਸਾਡੇ ਕੋਲ ਕਨੀਰ ਮੁਹੱਲਾ ਪਟਿਆਲਾ ਤੋਂ ਪੱਤਾ ਪਰਿਵਾਰ ਫਰਮਾਇਸ਼ ਕਰਨ ਵਾਲੇ ਨੇ ਜੋ ਮੁਕੇਸ਼ ਪੱਤਾ ਨੀਲਮ ਪੱਤਾ ਨਿਤਿਨ ਪਲਕ ਕਰਨ ਗੀਤੂ ਨਿਹਾਰਿਕਾ ਹਾਰਦਿਕ ਤੇ ਵੰਸ਼ ਪੱਤਾ ਇਹਨਾਂ ਨੇ ਫਰਮਾਇਸ਼ ਕੀਤੇ ਜੇ ਗੀਤ ਦਿਲ ਚਾਹਤੇ ਦੇ ਗੀਤ ਜਾਣੇ ਕਿਉਂ ਲੋਕ ਪਿਆਰ ਕਰਦੇ ਹੈ ਇਸੀ ਫਰਮਾਇਸ਼ ਦੇ ਨਾਲ ਮੈਂ ਕੁਛ ਇੱਕ ਨਾਮ ਜਿਹੜੇ ਹੈ ਜੋੜਨਾ ਚਾਹਵਾਂ ਕੁਮਾਰ ਗਾਓਂ ਕੁਮਾਰ ਹੇੜਾ ਸਹਾਰਨਪੁਰ ਤੋਂ ਸੈਦ ਮਸਰੂਰ ਸ਼ਾਇਨਾ ਹਸਨ ਅਕਸਾ ਨਾਜ਼ੀਆ ਆਫੀਆ ਇਬਰਾਹਿਮ ਸੱਦਾਮ ਔਰ ਆਦਿਬ ਇਸ ਤੋਂ ਇਲਾਵਾ ਜਿਹੜਾ ਨਾਮ ਜੋੜਨਾ ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ ਕਪਿਲ ਛਿੰਪਾ ਇਸ਼ਾਨ ਛਿੰਪਾ ਔਰ ਪੂਜਾ ਪਰਿਹਾਰ ਇਸ ਤੋਂ ਇਲਾਵਾ ਜਿਹੜਾ ਆਪਾਂ ਨਾਮ ਮੈਂ ਜੋੜਨ ਜਾ ਰਿਹਾ ਪਿੰਡ ਮੂਲਿਆਵਾਲੀ ਤੋਂ ਜ਼ਿਲ੍ਹਾ ਫਸਲਕਾ ਤੋਂ ਪਿਆਰ ਭਰੀ ਨਮਸਕਾਰ ਭੇਜੇ ਵਿਨੋਦ ਕਾਟਪਾਲ ਪ੍ਰਵੀਨ ਕਾਟਪਾਲ ਹਨੀ ਕਾਟਪਾਲ ਦੀਕਸ਼ਾ ਕਾਟਪਾਲ ਜੰਨਤ ਕਾਟਪਾਲ ਗੁਰਲੀਨ ਕਾਟਪਾਲ ਅਤੇ ਨਾਲ ਆਇਆ ਜੀ ਸਾਡੇ ਕੋਲ ਅਨਿਲ ਮੋਹਨ ਊਸ਼ਾ ਮੋਹਨ ਟਿੱਲੂ ਨਾਇਕ ਮਧੂ ਨਾਇਕ ਪਹਾੜਗੰਜ ਮੁਲਤਾਨੀ ਟਾਂਡਾ ਤੋਂ ਇਸ ਤੋਂ ਇਲਾਵਾ ਸਾਡੇ ਕੋਲ ਇੱਕ ਨਾਮ ਜਿਹੜਾ ਹੋਰ ਆਇਆਗਾ ਉਹ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ ਅਤੇ ਹੇਮਲਤਾ ਜੀ ਸੋ ਇਹਨਾਂ ਦੇ ਮਿਲੇ ਜੁਲੇ ਫਰਮਾਇਸ਼ ਦੇ ਨਾਲ ਅਗਲਾ ਟਰੈਕ ਜਿਹੜਾ ਮੈਂ ਲੈ ਕੇ ਆ ਰਿਹਾ ਤੁਸੀਂ ਆਪਣੀ ਫਰਮਾਇਸ਼ਾਂ 9855101027 'ਤੇ ਭੇਜਦੇ ਰਹੋ।

दुनिया में दंगा है कौन? अरे दीवानों मुझे पहचान।

0: जाना है, महफिल में कैसा है कौन? अरे दीवानो मुझे पहचानो, जरा पहचानो मैं हूँ डॉन।
1: ਸੋ ਅੱਜ ਦੀ ਆਖਰੀ ਫਰਮਾਇਸ਼ ਲੈ ਕੇ ਮੈਂ ਤੁਹਾਡੇ ਨਾਲ ਜੁੜ ਗਿਆ ਅਤੇ ਆਖਰੀ ਫਰਮਾਇਸ਼ ਜਿਹੜੀ ਕੀਤੀ ਹੈ ਉਹ ਕੀਤੀ ਹੈ ਜੀ ਸਾਡੇ ਕੋਲ ਮੇਰਠ ਕੈਂਟ ਤੋਂ ਦਿਗਦਰਸ਼ਨ ਔਰ ਕਵਿਤਾ ਗੌਰ ਜੀ ਨੇ ਫਰਮਾਇਸ਼ ਕੀਤੀ ਹੈ ਜੀ ਗੀਤ ਇੱਕ ਦੂਜੇ ਕੇ ਲੀ ਮੂਵੀ ਤੋਂ ਹਮ ਬਨੇ ਤੁਮ ਬਨੇ ਇੱਕ ਦੂਜੇ ਕੇ ਲੀ। ਇਸ ਤੋਂ ਇਲਾਵਾ ਮੈਂ ਕੁਛ ਇੱਕ ਨਾਮ ਜੋੜਨਾ ਚਾਹੂੰਗਾ, ਫਜ਼ਲ ਕਾ ਪੰਜਾਬ ਤੋਂ ਭੂਸ਼ਣ ਖੇੜਾ, ਵਿਸ਼ੂ ਖੇੜਾ, ਲਾਡੀ ਖੇੜਾ, ਵਿਸ਼ਾਲ ਖੇੜਾ, ਸ਼ਾਲਿਨੀ ਖੇੜਾ, ਟਿਵਾਂਸ਼ੀ ਖੇੜਾ। ਨਾਲ ਹੈ ਜੀ ਸਾਡੇ ਕੋਲ ਸ਼ਾਹਜੀ ਨਗਰ ਦੈਗਲੋ ਜ਼ਿਲ੍ਹਾ ਨਾਂਦੇੜ ਮਹਾਰਾਸ਼ਟਰ ਤੋਂ ਸੰਤੀਸ਼ ਭਾਕਰੇ, ਸੁਨੈਨਾ ਸੁਕੰਨਿਆ ਔਰ ਸਵਿਤਾ ਭਾਕਰੇ। ਗੋਬਿੰਦਪੁਰ ਸੀਕਰ ਰਾਜਸਥਾਨ ਤੋਂ ਦਾਤਰ ਸਿੰਘ ਸ਼ੇਖਾਵਤ, ਸੰਗੀਤਾ ਕਵਰ ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ। ਇਸ ਤੋਂ ਇਲਾਵਾ ਸਾਡੇ ਕੋਲ ਜੁੜੇ ਹੈਗੇ ਆ ਜੀ ਗਾਂਧੀ ਚੌਂਕ ਬਾੜਮੇਰ ਰਾਜਸਥਾਨ ਤੋਂ ਹੀ ਬਬਲੇਸ਼ ਪਵਾਰ, ਡੈਨੀ ਪਵਾਰ ਔਰ ਮਨੀਸ਼ ਪਵਾਰ। ਨਾਲ ਹੈਗੇ ਜੀ ਸਾਡੇ ਕੋਲ ਉੱਤਮ ਨਗਰ ਦਿੱਲੀ ਤੋਂ ਕਮਲਾ ਰਾਣੀ, ਬੋਧਰਾਜ ਖੋਰਵਾਲ, ਗੀਤਿਕਾ ਖੋਰਵਾਲ ਔਰ ਭਾਨੂ ਪ੍ਰਕਾਸ਼, ਜੋਤੀ ਮੱਕੜ, ਸੰਦੀਪ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਨੀ ਪਿੰਗਾ ਵਾਲਾ ਚੌਂਕ ਰਾਇਆ ਜਲੰਧਰ ਤੋਂ। ਨਾਲ ਚੰਡੀਗੜ੍ਹ ਤੋਂ ਸਤੀਸ਼ ਨੇਜਾ, ਬਿਮਲਾ ਨੇਜਾ, ਸ਼ੈਫਾਲੀ, ਸੈਫੀ ਔਰ ਮਾਸਟਰ ਡੈਵਿਸ। ਸੋ ਇਹ ਸਭ ਦੀ ਮਿਲੀ ਜੁਲੀ ਫਰਮਾਇਸ਼ ਅਤੇ ਮੈਂ ਆਖਰੀ ਟਰੈਕ ਇਸ ਪ੍ਰੋਗਰਾਮ ਦਾ ਲੈ ਕੇ ਆ ਰਿਹਾ। ਸੋ ਇਸ ਪ੍ਰੋਗਰਾਮ ਨੂੰ ਇਸੇ ਦੇ ਨਾਲ ਖਤਮ ਕਰਨ ਦੀ ਇਜਾਜ਼ਤ ਦਿਓ।

ਇਸ ਦੇ ਨਾਲ ਹੀ ਅੱਜ ਦੇ ਇਸ ਮਹਿਫਲ ਨੂੰ ਸਮੇਟਣ ਦੀ ਇਜਾਜ਼ਤ ਚਾਹਾਂਗੇ ਤੇ ਚੰਦ ਜਾਂਦੇ ਜਿੱਦਾਂ ਮੈਂ ਹਮੇਸ਼ਾ ਸਭ ਨਾਲ ਕਹਿੰਦਾ ਕਿ ਜ਼ਿੰਦਗੀ ਬਹੁਤ ਹਸੀਨ ਆ ਦੋਸਤੋ, ਬਹੁਤ ਛੋਟੀ ਆ, ਹਰ ਪਲ ਹਰ ਮੂਮੈਂਟ ਦੇ ਵਿੱਚ ਬਦਲਦੀ ਆ। ਇਸਦਾ ਸਭ ਤੋਂ ਬਿਹਤਰੀਨ ਐਗਜ਼ਾਮਪਲ ਅੱਜ ਤੋਂ ਕੁਛ ਥੋੜ੍ਹੇ ਤੋਂ ਕੁਛ ਦੇਰ ਪਹਿਲਾਂ ਕਿੰਨੀ ਜ਼ਿਆਦਾ ਗਰਮੀ ਸੀ ਅਤੇ ਹੁਣ ਬਾਹਰ ਮੌਸਮ ਨਿਕਲ ਕੇ ਦੇਖੋਗੇ ਕਿਆ ਖੂਬਸੂਰਤ ਬਿਹਤਰੀਨ ਅਤੇ ਖੁਸ਼ਬੂਦਾਰ ਮੌਸਮ ਹੋਇਆ ਪਿਆ। ਸੋ ਇਸ ਕਰਕੇ ਜ਼ਿੰਦਗੀ ਜਿਸ ਪਲ ਦੇ ਵਿੱਚ ਹੋ, ਜਿੱਥੇ ਹੋ, ਉਸਨੂੰ ਖੂਬ ਤਰ੍ਹਾਂ ਇੰਜੋਏ ਕਰੋ, ਹੱਸੋ, ਮੁਸਕਰਾਓ, ਖੁਸ਼ ਰਹੋ। ਕਿਆ ਪਤਾ ਕੱਲ੍ਹ ਹੋ ਨਾ, ਅਤੇ ਅਗਰ ਕਦੀ ਕਿਸੇ ਵਾਸਤੇ ਕੁਛ ਵਧੀਆ ਕਰਨ ਦਾ ਮੌਕਾ ਮਿਲੇ ਤਾਂ ਚਾਰ ਕਦਮ ਅੱਗੇ ਵੱਧ ਕੇ ਮਿਲੋ, ਅਤੇ ਕਦੀ ਕਿਸੇ ਤੋਂ ਕੋਈ ਬਦਲਾ ਲੈਣ ਦਾ ਜਾਂ ਕਦੀ ਕਿਸੇ ਦਾ ਬੁਰਾ ਕਰਨ ਦਾ ਮੌਕਾ ਮਿਲੇ ਤਾਂ 8 ਕਦਮ ਪਿੱਛੇ ਹਟ ਜਾਓ। ਇਸੇ ਦਾ ਨਾਮ ਜ਼ਿੰਦਗੀ ਹੈ। ਇਜਾਜ਼ਤ ਦਿਓ ਆਪਣੇ ਦੋਸਤ ਦਿਨ ਅਰਸ਼ਾ ਸਚਿਨ ਨੂੰ, ਅਤੇ ਸੁਣ ਰਹੋ ਆਪਣੇ ਫੇਵਰੇਟ ਰੇਡੀਓ ਸਟੇਸ਼ਨ। ਹੁਣ ਇਸ ਪ੍ਰੋਗਰਾਮ ਦਾ ਆਖਰੀ ਟਰੈਕ ਮੇਰੇ ਵੱਲੋਂ ਤੁਹਾਨੂੰ ਸਾਰੇ ਵਾਸਤੇ।

ਸੁਰਜ ਦੇ ਨਾਲ ਹੀ ਸਾਡੀ ਅੱਜ ਦੀ ਮਹਿਫਿਲ ਇੱਥੇ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤਦ ਤੱਕ ਇਜਾਜ਼ਤ ਦਿਓ। ਧੰਨਵਾਦ। ਜੈ ਹਿੰਦ।